ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਿ ਸਪਾਇਆ।

ਤਾ ਕਾਰਜਕ ਆਗੇ ਕਰਤਰਿਆ ਮੇਰੇ ਮਾਧੋ ਜੀ ਸਤਸੰਗਤ ਮੇਰੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤਬਨਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਨ ਖਿਲਾ ਪੈ ਕਵਨ ਚੁਕਾ ਪੈ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਸ਼ਟ ਸਥਾਨ ਠਾਕੁਰ ਕਰ ਤਰ ਧਰਿਆ

ਜਨ ਨਾਨਕ ਬਲ ਬਲ ਸਦ ਬਲ ਜਾਈਐ ਤਿਰ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਕਮ ਅਕਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਰਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੇ ਤੂੰ ਦੀਆਂ ਕਾਦਾ ਤਾਰਾ।

ਵਿਚਾਰਾ ਤੂੰ ਘੱਟ ਘੱਟ ਅੰਤਰ ਸਰਪ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਰ ਬਿਨ ਅਵਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਰ ਜੀ ਜਨ ਨਾਨਕ ਤਿਨ ਕੁਰਪਾਣਾ ਹਰ ਧਿਆਵੇ ਤੁਰ ਜੀ ਸੇ ਜਨ ਜੁਕ ਮੈਂ ਸੁਖਵਾਸੀ ਸੇ ਮੁਕਤ ਸੇ ਮੁਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੇ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਪਾਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਕ ਸਲਾਹਨ ਤੁਰ ਜੀ ਹਰੇ ਅਨਕ ਅਨੇਕ ਅਨੰਤਾ ਤੇਰੀ ਅਨਕ ਰਹੇ ਹਰ ਪੂਜਾ ਜੀ ਤਪ ਤਪ ਹੇ ਜਪ ਹੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਪਾਤ ਪਲੈ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ

ਜੀ ਤੂੰ ਨੈਚਰ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧੇ ਆਪੇ ਸਿਰਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ

ਕਰਿਆ ਪੰਕਜ ਮੋ ਭਗਨੀ ਚੱਲ ਹਮ ਦੇਖਾ ਤੈਡੂ ਪਿਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿਨ ਤੂੰ ਨਾਹੀ ਵਿਸਰਿਆ ਸ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਕੋ ਪਿਨ ਮਿਲਣ ਕੇ ਤੇਰੀ ਬਰੀਆ

ਕਬੂ ਬਾਰ ਬਿਨਤੀ ਚਾ ਭਈ ਹਮਰੀ ਕਰੂ ਹਾਥ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੁ ਆਪ ਹਾਥ ਦੈ ਮੋਹਿ ਬਚਾਵੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰੀਐ ਸਭ ਪੈਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮੇ ਛਾੜ ਕੋਈ ਅਵਨ ਤਿਆਉ ਜੋ ਬਾਰ ਚਾਹੂ ਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤ ਜੂ ਕਰਿਓ ਰੱਛਾ।

ਤਰ ਦਸਖੰਤਾ ਕਾਲ ਪਏ ਬ੍ਰਹਮਾ ਬਵਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਾਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਪੇਦ ਰਾਏ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਵਨ ਕਾਲ ਸਭ ਜਤ ਪੁਨਾਯੋ ਦੇਵ ਦੈਂਤ ਜਸ਼ਨ ਪੁਜਾਯੋ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸਦਿਓ ਸਤਣ ਕੋ ਪਰਮ ਬਦਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਾਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਅਕਾਰਖ ਕਰਤ ਹੋ ਕਬ ਹੋ ਤੁਮ ਮੈਂ ਮ੍ਰਿਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਰਿਆਲਮ

ਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਂਮੂੜ ਕਟ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭੈਣ ਭੈਣ ਤੂੰ ਹੈ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁ ਸਰੂਪਾ ਰੰਕ ਭਿਉ ਰਾਵ ਕੀ ਭੂਪਾ ਅੰਡ ਜੇ ਰਸੇ ਤਰਕੀਨੀ ਉਤਪੁਰ ਖਾਨ ਬਹੁਰ ਦੀਨੀ ਕਹੂ ਫੁਰ ਰਾਜਾ ਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਗਰੀ ਸਿਰਠ ਦਿਖਾਏ ਅਚੰਭਵ ਆਦ ਜੁਗਾਰ ਸਰੂ ਸਿਅੰ ਪਵ ਅਬਰ ਸ਼ਾਹ ਮੇਰੀ ਤੁਮ ਕਰੋ ਸਿੱਖ ਉਪਾਰ ਸਿੱਖ ਸੰਗਰੋ ਦੁਸ਼ਟ ਜਿੱਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਭੈ ਮਰੇ

ਨਿਕਟ ਨਹਿ ਐ ਹੈ। ਰਚਾ ਹੋਏ ਤਨ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਰ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਕੇ ਤਾਪ ਤਨਕ ਮੋਹ ਹਰ ਹੋ। ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਹਿ ਸਕੇ ਨਾ ਕੋਈ। ਏਕ ਬਾਰ ਜਨ ਤੁਮੇ ਸੰਭਾਰਾ, ਕਾਲ ਫਾਂਸ ਤੇ ਤਾਹੇ ਉਪਾਰਾ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲੀਂ ਤੇ ਆਏ, ਫਿਰ ਅੰਗਦ ਕੁਰਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨੋਂ ਤੇ ਆਵਿਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਅਰਦਾਸ ਹੈ ਸਮੂਹ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰਸ਼ਿਆ ਰਵੈ ਦੇਖ ਤੇ ਫਤਿਹ ਬਿਰਤ ਕੀ ਪੈਰ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਏ।

ਨਾਲ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਰਹਿਮਤਾਂ ਦੇ ਭੰਡਾਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਰਹਿਮਤ ਹੋਈ ਹੈ ਸੱਚੇ ਪਾਤਸ਼ਾਹ ਸੰਧਿਆ ਦੇ ਸਮੇਂ ਆਪ ਜੀ ਦੇ ਹਜ਼ੂਰ ਸੋਦਾਰਾ ਸਾਹਿਬ ਜੀ ਦੇ ਪਾਠ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਲਾਹੀ ਪਾਣੀ ਦੇ ਕੀਰਤਨ ਹੋਏ ਹਨ ਆਪ ਜੀ ਦਾ ਕੋਟਾਨ ਕੋਟਵਾ ਧੰਨਵਾਦ ਹੈ ਆਪ ਜੀ ਦੇ ਬੱਚਿਆਂ ਕੋਲੋਂ ਆਪ ਜੀ ਦੀ ਲਾਹੀ ਪਾਣੀ ਦੇ ਪਾਠ ਕਰਦਿਆਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲ ਬੂਤਾ ਸਮਤ ਬਖਸ਼ੇ ਕਰਨੇ ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੋ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦਰ ਤੇ ਹਾਜ਼ਰੀਆਂ ਭਰੀਆਂ ਹਨ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ

ਸ਼ਬਦ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ। ਸੱਚੇ ਪਾਤਸ਼ਾਹ ਜੀ ਦਇਆ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ। ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ ਗੋ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੈ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੈ ਆਵੈ ਜਾਹੈ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੈ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੈ ਆਵੈ ਜਾਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਇੱਥੇ ਦਾ ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਤਨਾ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम। वाहिगुरु साहिब जीओ, दंडौत बंदन अनक बार, सर्ब कला समरथ

ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ।

0: ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੱਥੇ ਆਪ ਜੀ ਨੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ, ਉੱਥੇ ਕੁਝ ਕੁ ਸਮੇਂ ਲਈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਵਿੱਚੋਂ ਸ਼ੇਖ ਫਰੀਦ ਸਾਹਿਬ ਦੇ ਬਚਨਾਂ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ੇਖ ਫਰੀਦ ਸਾਹਿਬ ਨੇ ਜੋ ਸਲੋਕ ਸਾਡੇ ਸਨਮੁਖ ਰੱਖਿਆ ਏ, ਉਹ ਫਰਮਾਉਂਦੇ ਨੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਤੂੰ ਬਰੀਕ ਸਮਝ ਵਾਲਾ ਹੈ, ਲਤੀਫ ਦਾ ਅਰਥ ਹੁੰਦਾ ਹੈ ਜਿਹਦੀ ਸਮਝ ਬਰੀਕ ਹੋਵੇ। ਵੇਖੋ, ਦੋ ਸ਼ਬਦ ਨੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਇਹਦੀ ਬੁੱਧ ਮੋਟੀ ਹੈ, ਇੱਕ ਹੈ ਵੀ ਇਹ ਬੜੀ ਬੁੱਧੀ ਬਰੀਕ ਦਾ ਮਾਲਕ ਹੈ, ਬਰੀਕ ਦਾ ਅਰਥ ਹੈ ਸਮਝਦਾਰ ਹੋਣਾ। ਤੋ ਇਹ ਦੋ ਸ਼ਬਦ ਬੜੇ ਕੋਮਨ ਨੇ, ਵਰਤੇ ਜਾਂਦੇ ਨੇ। ਕਿਸੇ ਨੂੰ ਖਰ ਬੁੱਧੀ ਕਿਹਾ ਜਾਂਦਾ ਹੈ, ਮੋਟੀ ਦਿਮਾਗ ਦਾ, ਮੋਟੀ ਮੱਤ ਵਾਲਾ ਕਿਹਾ ਜਾਂਦਾ ਹੈ। ਤੂੰ ਮੋਟੀ ਮੱਤ ਵਾਲਾ ਹੁੰਦਾ ਕਿਹੜਾ ਹੈ? ਜਿਹਦੇ ਵਿੱਚ ਕੋਈ ਸਮਝ ਨਹੀਂ ਹੈ, ਜਿਹਨੂੰ ਵਿਚਾਰਨਾ ਨਹੀਂ ਆਉਂਦਾ, ਜਿਹੜਾ ਬਰੀਕੀ ਨੂੰ ਸਮਝ ਨਹੀਂ ਸਕਦਾ। ਤੇ ਬਰੀਕ ਮੱਤ ਵਾਲਾ ਉਹ ਹੈ ਜਿਹੜਾ ਹਰ ਗੱਲ ਨੂੰ ਸਮਝਦਾ ਹੈ, ਵਿਚਾਰਦਾ ਹੈ। ਅਸੀਂ ਵੀ ਬਰੀਕ ਮੱਤ ਵਾਲੇ ਹਾਂ, ਕਿਵੇਂ? ਕੁਝ ਚੀਜ਼ਾਂ ਨੂੰ ਲੈ ਕੇ ਬੰਦਾ ਬਰੀਕ ਮੱਤ ਵਾਲਾ ਹੁੰਦਾ ਹੈ, ਖਾਸ ਕਰਕੇ ਦੁਨੀਆਂ ਦੀ ਕਿਰਤਕਾਰ ਕੰਮ ਧੰਦਿਆਂ ਨੂੰ ਲੈ ਕੇ ਜਿੱਥੇ ਬੰਦੇ ਨੂੰ ਮੁਨਾਫਾ ਹੁੰਦਾ ਹੈ, ਬੰਦਾ ਇਹ ਚਾਹੁੰਦਾ ਹੈ ਵੀ ਮੈਨੂੰ ਲਾਭ ਕਿਵੇਂ ਮਿਲੇ, ਤਾਂ ਉੱਥੇ ਬੰਦਾ ਬੜੀ ਬਰੀਕੀ ਦੇ ਨਾਲ ਜ਼ਿੰਦਗੀ ਦੇ ਫੈਸਲੇ ਲੈਂਦਾ ਹੈ। ਪਰ ਜਦੋਂ ਧਾਰਮਿਕ ਧਰਮ ਦੀ ਗੱਲ ਆਉਂਦੀ ਹੈ ਤਾਂ ਉਦੋਂ ਬੰਦਾ ਬਰੀਕ ਅਕਲ ਦੀ ਵਰਤੋਂ ਨਹੀਂ ਕਰਦਾ, ਉਦੋਂ ਗੱਲਾਂ ਨੂੰ ਸਮਝਦਾ, ਚੇਤਤਾ ਤੇ ਵਿਚਾਰਦਾ ਨਹੀਂ ਹੈ। ਤੋ ਜਿੰਨਾ ਚਿਰ ਤੱਕ ਬੁੱਧੀ ਮੋਟੀ ਹੈ, ਬੰਦਾ ਆਪਣੀ ਜ਼ਿੰਦਗੀ ਦੇ ਲੇਖ ਜਿਹੜੇ ਹੈ ਉਹ ਵੀ ਕਾਲੇ ਲਿਖਦਾ ਹੈ। ਭੈਣ ਜੀ ਬੇਨਤੀ ਹੈ, ਫੜ ਲਓ ਬੱਚੇ ਨੂੰ, ਬਾਹਰ ਬੈਠ ਜਾਓ। ਤੋ ਜਿੰਨਾ ਚਿਰ ਬੁੱਧੀ ਜਿਹੜੀ ਹੈ ਉਹ ਮੋਟੀ ਹੈ, ਉਨਾ ਚਿਰ ਤੱਕ ਸਾਨੂੰ ਲਿਖਣ ਦੀ ਜਾਚ ਨਹੀਂ ਆਵੇਗੀ, ਸਮਝਣ ਵਿਚਾਰਨ ਦੀ ਜਾਚ ਨਹੀਂ ਆਵੇਗੀ। ਜਦੋਂ ਅਸੀਂ ਧਾਰਮਿਕ ਤੌਰ ਤੇ ਵੀ ਬਰੀਕ ਅਕਲ ਵਾਲੇ ਹੋਵਾਂਗੇ, ਉਦੋਂ ਅਸੀਂ ਹਰ ਕਰਮ ਜਿਹੜਾ ਹੈ ਉਹ ਬੜਾ ਸਿਆਣਪ ਨਾਲ, ਸੋਝੀ ਨਾਲ ਕਰਾਂਗੇ। ਤੋ ਇੱਥੇ ਦੋਵੇਂ ਕਰਮਾਂ ਦੀ ਗੱਲ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਹੁਣ ਇੱਥੇ ਇੱਕ ਗੱਲ ਸਾਧ ਸੰਗਤ ਹੋਰ ਵੀ ਸਪਸ਼ਟ ਹੈ। ਆਪਾਂ ਕਹਿੰਦੇ ਹਾਂ ਲੇਖ ਰੱਬ ਲਿਖਦਾ ਹੈ, ਫਰੀਦ ਸਾਹਿਬ ਕਹਿੰਦੇ ਨੇ ਤੂੰ ਆਪ ਵੀ ਲਿਖਦਾ ਹੈ, ਆਪ ਵੀ ਲਿਖਦਾ ਹੈ। ਹੁਣ ਇਹ ਲੇਖ ਲਿਖੇ ਕਿਵੇਂ ਜਾਂਦੇ ਨੇ? ਇਹਦਾ ਦੋ ਤਰੀਕੇ ਨੇ ਲੇਖ ਲਿਖਣ ਦੇ ਵੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਵਿਚਾਰ ਅੰਕਿਤ ਨੇ। ਮਹਾਰਾਜ ਕਹਿੰਦੇ ਇੱਕ ਤੇ ਲੇਖ ਲਿਖਣੇ ਨੇ ਗੁਰੂ ਨੂੰ ਪੁੱਛ ਕੇ, ਜਿਵੇਂ ਕੋਈ ਸਿਆਣਾ ਅਧਿਆਪਕ ਟੀਚਰ ਬੱਚੇ ਨੂੰ ਸਮਝਾਉਂਦਾ ਹੈ, ਉਹਨੂੰ ਪ੍ਰੇਰਨਾ ਦਿੰਦਾ ਹੈ ਅਤੇ ਬੱਚਾ ਉਹਦੇ ਅਕੋਰਡਿੰਗ ਜਿਹੜਾ ਹੈ ਉਹ ਲਿਖਦਾ ਹੈ ਆਪਣੀ ਕਾਪੀ ਦੇ ਉੱਤੇ। ਬਿਲਕੁਲ ਇਸੇ ਤਰੀਕੇ ਨਾਲ ਤੂੰ ਗੁਰੂ ਦੀ ਮੱਤ ਲੈਣੀ ਹੈ ਅਤੇ ਮਨ ਦੇ ਕਾਗਜ਼ ਉੱਤੇ, ਮੱਤ ਦੇ ਕਾਗਜ਼ ਉੱਤੇ ਤੂੰ ਲੇਖ ਲਿਖਣੇ ਨੇ। ਮਹਾਰਾਜ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਹੀ ਇੱਕ ਬਚਨ ਹੈ ਸ਼੍ਰੀ ਰਾਗ ਵਿੱਚ, ਉੱਥੇ ਉਹ ਬਖਸ਼ਿਸ਼ ਕਰਦੇ ਹੋਇਆਂ ਕਹਿੰਦੇ ਨੇ ਵੀ ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਪ੍ਰੇਮ ਦੀ ਕਲਮ ਲੈ ਕੇ ਚਿੱਤ ਨੂੰ ਲਿਖਾਰੀ ਬਣਾ ਕੇ, ਭਾਉ ਕਲਮ, ਕਲਮ ਦੇ ਨਾਲ ਲਿਖਿਆ ਜਾਂਦਾ ਹੈ। ਤੋ ਤੂੰ ਪ੍ਰੇਮ ਨੂੰ ਕਲਮ ਬਣਾਉਣਾ ਹੈ, ਮੁਹੱਬਤ ਨੂੰ, ਪਿਆਰ ਨੂੰ ਕਲਮ ਬਣਾਉਣਾ ਹੈ, ਆਪਣੇ ਚਿੱਤ ਨੂੰ ਲਿਖਾਰੀ ਬਣਾਉਣਾ ਹੈ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ, ਗੁਰੂ ਨੂੰ ਪੁੱਛ, ਫਿਰ ਆਖਿਆ ਲਿਖ ਵਿਚਾਰ, ਫਿਰ ਤੂੰ ਵਿਚਾਰ ਲਿਖ। ਹੁਣ ਦੋ ਤਰ੍ਹਾਂ ਦੇ ਲੇਖ ਚੱਲਦੇ ਨੇ, ਇੱਕ ਗੁਰੂ ਵਾਲੇ ਹੈ, ਇੱਕ ਸੰਸਾਰੀ ਲੇਖ ਹੈ। ਉਹ ਵੀ ਅਸੀਂ ਆਪਣੀ ਸੁਰਤ ਦੇ ਕਾਗਜ਼ ਉੱਤੇ ਲਿਖਦੇ ਹਾਂ, ਬੁੱਧੀ ਦੇ ਕਾਗਜ਼ ਉੱਤੇ ਲਿਖਦੇ ਹਾਂ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਨੂੰ ਅਗਾਹ ਕੀਤਾ, ਉਹਨਾਂ ਆਖਿਆ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਜਾਣੀ ਕਿ ਸਾਰਾ ਕੁਝ ਤੂੰ ਆਪ ਲਿਖਣਾ ਹੈ। ਮੱਤ ਦੇ ਕਾਗਜ਼ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖ, ਲਿਖ ਨਾਮ ਸਲਾਹ ਲਿਖ, ਉਹਦੀ ਸਿਫਤੋ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਇਹ ਲਿਖ ਵੀ ਉਹ ਪਰਮੇਸ਼ਰ ਵਾਹਿਗੁਰੂ ਏਡਾ ਵੱਡਾ ਹੈ ਜਿਹਦਾ ਅੰਤ ਨਹੀਂ, ਜਿਹਦਾ ਪਾਰਲਾ ਬੰਨਾ ਕਿਸੇ ਨੂੰ ਪਤਾ ਨਹੀਂ, ਇਹ ਬੁੱਧੀ ਉੱਤੇ ਲਿਖ ਲਾ। ਲਿਖ ਅੰਤ ਨਾ ਪਾਰਾ ਵਾਰ, ਬਾਬੇ ਨੇ ਆਖਿਆ ਬਾਬਾ ਇਹ ਲੇਖਾ ਲਿਖ ਜਾਣ, ਇਸ ਲੇਖੇ ਨੂੰ ਲਿਖ ਤੇ ਜਾਣ ਸਮਝ। ਹੁਣ ਅਰਥ ਸਪਸ਼ਟ ਹੋਏ ਵੀ ਲੇਖ ਰੱਬ ਹੀ ਨਹੀਂ ਲਿਖਦਾ, ਲੇਖ ਮਨੁੱਖ ਆਪ ਵੀ ਲਿਖਦਾ ਹੈ, ਕਿਉਂਕਿ ਸਾਡੇ ਹੱਥ ਵਿੱਚ ਵੀ ਤੇ ਕੁਝ ਹੈ ਨਾ। ਐਸਾ ਤੇ ਨਹੀਂ ਹੈ ਵੀ ਕੱਲਾ ਰੱਬ ਨੇ ਸਾਰਾ ਕੁਝ ਆਪਣੇ ਹੱਥ ਵਿੱਚ ਰੱਖਿਆ, ਨਹੀਂ, ਕਰਮ ਕਰਨ ਦੀ ਆਜ਼ਾਦੀ ਤੁਹਾਡੀ ਹੈ, ਤੁਸੀਂ ਕੀ ਕਰਨਾ ਹੈ। ਕਿੰਨੇ ਕਰਮ ਐਸੇ ਨੇ ਜਿਹੜੇ ਆਪਾਂ ਕਰਦੇ ਹਾਂ ਆਜ਼ਾਦੀ ਨਾਲ ਕਰਦੇ ਹਾਂ, ਪਰ ਹਾਂ ਕੁਦਰਤ ਦਾ ਜਿਹੜਾ ਸੁਭਾਅ ਹੈ, ਤੁਹਾਡਾ ਖੇਤ ਹੈ, ਤੁਸੀਂ ਉਹਦੇ ਵਿੱਚ ਕੀ ਬੀਜਿਆ ਤੁਸੀਂ ਆਜ਼ਾਦ ਹੋ, ਤੁਹਾਡੀ ਕਿਸੇ ਨੇ ਆਲ ਕੇ ਬਾਹ ਨਹੀਂ ਫੜਨੀ। ਤੁਸੀਂ ਉਸ ਖੇਤ ਵਿੱਚ ਕਣਕ ਬੀਜਦੇ ਹੋ, ਝੋਨਾ ਬੀਜਦੇ ਹੋ, ਤੁਸੀਂ ਉਸ ਖੇਤ ਵਿੱਚ ਮੱਕੀ ਬੀਜਦੇ ਹੋ, ਕੰਡੇ ਬੀਜਦੇ ਹੋ, ਸਾਰੀ ਤੁਹਾਡੀ ਮਰਜ਼ੀ ਹੈ। ਵੇਖਣ ਨੂੰ ਕੰਡੇ ਦਾ ਬੀਜ ਵੀ ਜਿਹੜਾ ਉਹ ਬੜਾ ਸੌਫਟ ਹੁੰਦਾ, ਜਿਵੇਂ ਆਪਣੇ ਕਿੱਕਰਾਂ ਹੁੰਦੀਆਂ ਸੀ ਨਾ ਪਿੰਡਾਂ ਦੇ ਵਿੱਚ, ਤੇ ਬੀਜ ਉਹਦਾ ਬੜਾ ਸੌਫਟ ਸੀ। ਹੁਣ ਕਿਸੇ ਬੀਜ ਉੱਤੇ ਕੰਡਾ ਥੋੜਾ ਹੁੰਦਾ, ਕਿਸੇ ਬੀਜ ਨੂੰ ਬੀਜ ਜਿਹੜਾ ਉਹ ਮਿੱਠਾ ਵੀ ਨਹੀਂ ਹੁੰਦਾ। ਵੇਖੋ ਸਾਰੀਆਂ ਗੱਲਾਂ ਨੇ, ਕੰਡੇ ਦਾ ਬੀਜ ਜਿਹੜਾ ਕਿੱਕਰ ਦਾ ਬੀਜ ਹੈ ਬੜਾ ਬਰੀਕ ਹੈ ਤੇ ਬੜਾ ਸੌਫਟ ਹੈ, ਅੰਬ ਦਾ ਬੀਜ ਉਹ ਸੌਫਟ ਨਹੀਂ, ਉਹ ਥੋੜਾ ਜਿਹਾ ਉਹਦੇ ਨਾਲੋਂ ਕਠੋਰ ਹੈ। ਇਸੇ ਤਰੀਕੇ ਨਾਲ ਨਿੰਮ ਦਾ ਬੀਜ ਹੈ ਬੜਾ ਛੋਟਾ ਹੈ, ਜਾਮਣੂਆਂ ਦਾ ਬੀਜ ਹੈ ਨਿੰਮ ਵਰਗਾ ਹੀ ਹੁੰਦਾ ਹੈ, ਥੋੜਾ ਜਿਹਾ ਆਕਾਰ ਦੇ ਵਿੱਚ ਉਹਦਾ ਫਰਕ ਹੁੰਦਾ, ਬੋੜ ਦਾ ਬੀਜ ਹੈ, ਕਿੰਨੇ ਬੀਜ ਨੇ। ਤੋ ਬੀਜ ਬੀਜਣ ਦੀ ਤੈਨੂੰ ਆਜ਼ਾਦੀ ਹੈ, ਤੂੰ ਆਪਣੇ ਖੇਤ ਵਿੱਚ ਕੀ ਬੀਜਣਾ ਚਾਹੁੰਦਾ। ਸ਼ੇਖ ਫਰੀਦ ਸਾਹਿਬ ਦਾ ਹੀ ਬਚਨ ਅੱਗੇ ਚੱਲ ਕੇ ਆਵੇਗਾ, ਫਰੀਦਾ ਲੋੜੈ ਦਾਖ ਬਜੋਰੀਆਂ ਕਿੱਕਰ ਬੀਜੈ, ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਹਨੂੰ ਹੀ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਵੀ ਤੇਰੇ ਕਰਮਾਂ ਦਾ ਖੇਤ ਸੀ ਭਾਈ, ਜੋ ਤੂੰ ਬੀਜਿਆ ਉਹ ਉਗਾਇਆ, ਖੇਤ ਸਰੀਰ ਜੋ ਬੀਜ ਗਿਆ। ਤੋ ਬਾਬਾ ਜੀ ਕਹਿਣ ਲੱਗੇ ਖੇਤ ਕੀ ਹੈ, ਤੇਰਾ ਸਰੀਰ ਆਪਣਾ ਆਹ ਬੋਡੀ, ਇਹ ਸਰੀਰ ਤੇਰਾ ਖੇਤ ਹੈ, ਇਹਦੇ ਵਿੱਚ ਜੋ ਬੀਜੇਗਾ, ਖੇਤ ਸਰੀਰ ਜੋ ਬੀਜ ਗਿਆ। ਇਸ ਕਰਕੇ ਬੀਜਣ ਤੋਂ ਪਹਿਲਾਂ ਪਰਖ ਰੱਖ ਲਈ, ਐਸਾ ਨਾ ਹੋਵੇ ਤੂੰ ਆਖੇ ਮੈਂ ਤੇ ਕੰਡੇ ਬੀਜੇ ਕੋਈ ਨਹੀਂ। ਨਹੀਂ, ਜੇ ਕਿਸੇ ਨੇ ਵੀ ਤੇਰੇ ਹੱਥ ਵਿੱਚ ਕੋਈ ਬੀਜ ਧਰਿਆ ਹੈ ਤੇ ਉਹਨੂੰ ਚੰਗੀ ਤਰ੍ਹਾਂ ਵਿਚਾਰ ਲਈ। ਕਈ ਵਾਰ ਇੱਦਾਂ ਵੀ ਹੁੰਦਾ ਨਾ, ਬੰਦਾ ਕਹਿੰਦਾ ਭਾਈ ਸਾਹਿਬ ਜੀ ਆਹ ਤੇ ਜੀਵਨ ਵਿੱਚ ਚੀਜ਼ਾਂ ਬੀਜੀਆਂ ਹੀ ਨਹੀਂ ਸਨ ਜਿਹੜੀਆਂ ਉਗਾਈਆਂ, ਜ਼ਰੂਰ ਤੂੰ ਵਿਚਾਰਿਆ ਨਹੀਂ ਹੋਵੇਗਾ, ਨਹੀਂ ਤੇ ਕੁਦਰਤ ਕਦੀ ਕਿਸੇ ਨਾਲ ਧੋਖਾ ਨਹੀਂ ਕਰਦੀ। ਤੇ ਜੇ ਉੱਗਿਆ ਹੈ ਤੇ ਕਿਤੇ ਨਾ ਕਿਤੇ ਉਹ ਬੀਜ ਜਿਹੜਾ ਹੈ ਉਹ ਡਿੱਗਿਆ ਹੈ, ਜੇ ਸਾਡੀ ਖੇਤ ਵਿੱਚ ਸਾਡੀ ਫਸਲ ਵਿੱਚ ਕੁਝ ਉੱਗਿਆ ਹੈ ਤੇ ਜ਼ਰੂਰ ਅਸੀਂ ਕੁਝ ਨਾ ਕੁਝ ਬੀਜਿਆ ਹੈ। ਮਹਾਰਾਜ ਨੇ ਆਖਿਆ ਇਹ ਵੀ ਨਹੀਂ ਹੋ ਸਕਦਾ ਵੀ ਬੀਜਿਆ ਬਿਖ ਮੰਗਾ ਅੰਮ੍ਰਿਤ, ਇਹ ਕੋਈ ਨਿਆਂ ਵਾਲੀ ਗੱਲ ਨਹੀਂ ਹੈ। ਤੁਸੀਂ ਜੇ ਜ਼ਹਿਰ ਬੀਜਿਆ ਹੈ ਤੇ ਜ਼ਹਿਰ ਹੀ ਉੱਗੇਗਾ। ਇਸ ਕਰਕੇ ਜੇ ਤੁਸੀਂ ਨਿੰਮ ਦੇ ਬੀਜ ਸੁੱਟੇ ਨੇ ਤੇ ਕੁੜੱਤਣ ਉੱਗੇਗੀ, ਸ਼ਾਮ ਹੀ ਉਗਾਉਂਦੀ ਹੈ, ਸ਼ਾਮ ਹੀ ਹੈ। ਵੇਖੋ ਕੁਝ ਚੀਜ਼ਾਂ ਦੀ ਸ਼ਾਮ ਹੀ ਹੁੰਦੀ ਹੈ, ਉਹਦੀ ਕੁੜੱਤਣ ਵੀ ਹੁੰਦੀ ਹੈ, ਦੋਵੇਂ ਚੀਜ਼ਾਂ ਨਾਲ। ਹੁਣ ਕਈ ਬੀਜ ਇੱਦਾਂ ਦੇ ਹੁੰਦੇ ਨੇ ਉਹ ਦੋਵੇਂ ਫਲ ਦੇ ਦਿੰਦੇ ਨੇ, ਉਹ ਕੁੜੱਤਣ ਵੀ ਦਿੰਦੇ ਨੇ ਤੇ ਉਹ ਸ਼ਾਮ ਵੀ ਦਿੰਦੇ ਨੇ। ਧੀਆਂ ਪੁੱਤ ਬੰਦੇ ਦੇ ਸ਼ਾਮ ਵਰਗੇ ਹੁੰਦੇ ਨੇ ਤੇ ਕਈ ਵਾਰ ਉਹਨਾਂ ਦੀ ਰੂਪ ਰੇਖਾ ਨਿੰਮ ਵਰਗੀ ਵੀ ਹੋ ਜਾਂਦੀ ਹੈ, ਸ਼ਾਮ ਵੀ ਦਿੰਦੇ ਨੇ ਤੇ ਕੁੜੱਤਣ ਵੀ ਦੇ ਦਿੰਦੇ ਨੇ ਸਾਨੂੰ। ਤੋ ਅੰਬ ਵੀ ਹੋ ਸਕਦਾ ਹੈ, ਵੱਡੀ ਉਹਦੀ ਗਿੜਕ ਹੈ, ਤੁਸੀਂ ਬੀਜ ਦਿੱਤਾ ਧਰਤੀ ਵਿੱਚ, ਉਹਨੇ ਸ਼ਾਮ ਵੀ ਦਿੱਤੀ ਪਰ ਮਿਠਾਸ ਵੀ ਦਿੱਤੀ। ਤੋ ਕਬੀਰ ਸਾਹਿਬ ਦਾ ਵੀ ਇੱਕ ਬਚਨ ਮੈਨੂੰ ਯਾਦ ਆਉਂਦਾ ਜਿਹੜਾ ਪਹਿਲਾਂ ਆਪਾਂ ਉਹਨਾਂ ਦੇ ਸਲੋਕਾਂ ਵਿੱਚ ਬੀਜੇ ਵਿਚਾਰਿਆ ਸੀ। ਉਹਨਾਂ ਨੇ ਆਖਿਆ ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ। ਆਖਿਆ ਐਸਾ ਬੀਜ ਜੀਵਨ ਵਿੱਚ ਬੀਜ ਜਿਹੜਾ ਬਾਰਾਂ ਮਹੀਨੇ ਹੀ ਫਲ ਦਿੰਦਾ ਰਹੇ, ਇਹੋ ਜਿਹਾ ਕਿਹੜਾ ਬੀਜ ਆ ਗਿਆ ਭਾਈ? ਬਾਰਾਂ ਮਹੀਨੇ ਉਹ ਫਲ ਦੇਵੇ, ਉਹ ਬੀਜ ਕਿਹੜਾ ਹੈ? ਉਹ ਗੁਰੂ ਦੇ ਸ਼ਬਦ ਦਾ, ਗੁਰੂ ਦੀ ਵਿਚਾਰ ਦਾ। ਤੁਸੀਂ ਐਫ ਡੀ ਕਰਾਈ ਤੇ ਬੰਦਾ ਬੈਂਕ ਦੇ ਵਿੱਚ ਵੱਡੀ ਅਮਾਊਂਟ ਜਮ੍ਹਾਂ ਕਰਾ ਕੇ ਕਹਿੰਦਾ ਹੁਣ ਸਾਰਾ ਸਾਲ ਬਹਿ ਕੇ ਖਾ ਲਵਾਂਗੇ, ਸਾਰੀ ਜ਼ਿੰਦਗੀ ਬਹਿ ਕੇ ਖਾ ਲਵਾਂਗੇ, ਮੈਂ ਇੰਨੀ ਧਨ ਦੌਲਤ ਕਮਾ ਲਈ ਜੀਵਨ ਵਿੱਚ। ਠੀਕ ਹੈ, ਮਾੜੀ ਗੱਲ ਨਹੀਂ ਹੈ ਜੇ ਤੁਹਾਨੂੰ ਲੱਗਦਾ ਹੈ। ਵੈਸੇ ਇਹ ਕੋਈ ਬਹੁਤਾ ਚੰਗਾ ਅਸੂਲ ਵੀ ਨਹੀਂ ਹੈਗਾ, ਇਹ ਵੀ ਸਮਝਿਓ। ਜਿਵੇਂ ਨਾ ਆਮ ਬੰਦਾ ਇੱਕ ਗੱਲ ਕਹਿੰਦਾ ਹੈ, ਸਿੱਖੀ ਵਿੱਚ ਜਿਹੜਾ ਨਾ ਧਨ ਦੌਲਤ ਕਮਾਉਣਾ, ਇੱਕ ਸੱਜਣ ਦੀ ਮੈਨੂੰ ਗੱਲ ਬੜੀ ਪਿਆਰੀ ਲੱਗੀ। ਉਹਨਾਂ ਆਖਿਆ ਸਿੱਖੀ ਜਿਹੜੀ ਹੈ ਇਹ ਇੱਥੇ ਨਹੀਂ ਖਲੋਤੀ ਵੀ ਤੁਸੀਂ ਧਨ ਦੌਲਤ ਕਮਾ ਲਿਆ ਤੇ ਦੈਟਸ ਆਲ, ਨਹੀਂ, ਅਸੀਂ ਧਰਮ ਵੀ ਨਾਲ ਲੈ ਕੇ ਚੱਲਦੇ, ਸਾਡੇ ਕੁਝ ਫਰਜ਼ ਵੀ ਨੇ। ਤੁਸੀਂ ਕਿਰਤ ਕਰਨ ਵਾਲੇ ਬੈਠੇ ਹੋ ਸਾਰੇ, ਆਪਾਂ ਸਾਰੇ ਧਨ ਦੌਲਤ ਕਮਾਉਣ ਵਾਸਤੇ ਭੱਜੇ ਫਿਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ। ਮੰਨ ਲਓ ਇੱਕ ਮਿੰਟ ਲਈ ਇੱਦਾਂ ਸੋਚ ਕੇ ਵੇਖੋ ਵੀ ਸਾਨੂੰ ਸਾਰਿਆਂ ਨੂੰ ਬਲਕ ਵਿੱਚ ਕੋਈ ਪੈਸਾ ਮਿਲ ਗਿਆ ਵੀ 50-50 ਲੱਖ ਰੁਪਈਆ ਜਾਂ 50-50 ਲੱਖ ਡਾਲਰ ਤੁਹਾਨੂੰ ਮਿਲ ਗਿਆ, ਤੁਸੀਂ ਉਹਨੂੰ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤਾ। ਹੁਣ ਤੁਸੀਂ ਕੀ ਸੋਚਿਆ ਵੀ ਮੰਥਲੀ ਇਹਦਾ ਮੈਨੂੰ ਪੈਸਾ ਜਿਹੜਾ ਹੈ ਉਹ ਆਈ ਜਾਵੇਗਾ? ਤੋ ਕਿਰਤ ਨਾ ਕਰਨੀ ਪਵੇ, ਬੰਦਾ ਜਿਹੜਾ ਹੈ ਉਹ ਕਿਰਤ ਨਾ ਕਰੇ। ਠੀਕ ਹੈ, ਬਸ ਬੈਠਾ ਹੈ, ਮਹੀਨੇ ਬਾਅਦ ਉਹਦਾ ਖਰਚਾ ਪਾਣੀ, ਮਤਲਬ ਜਿਵੇਂ ਡਰੱਗੀਆਂ ਨੂੰ ਸਰਕਾਰ ਮੰਥਲੀ ਪਾ ਦਿੰਦੀ ਹੈ ਵੀ ਬੈਠੇ ਰਹੋ। ਤੋ ਇੱਕ ਤੇ ਇਹਦੇ ਨਾਲ ਜੀਵਨ ਦਾ ਬੈਲੈਂਸ ਜਿਹੜਾ ਹੈ, ਤਾਲਮੇਲ ਜਿਹੜਾ ਹੈ, ਉਹ ਸ੍ਰਿਸ਼ਟੀ ਸਾਰੀ ਦਾ ਵਿਗੜ ਜਾਵੇਗਾ। ਮੰਨ ਲਓ ਜਿੰਨੇ ਆਪਾਂ ਬੈਠੇ, ਤੁਹਾਡੇ 'ਚੋਂ ਕੋਈ ਵੀ ਟਰੱਕ ਦਾ ਕੰਮ ਕਰਦਾ ਹੈ ਤੇ ਕਿਸੇ ਦੀ ਹੋ ਸਕਦਾ ਹੈ ਉਸੇ ਟਰੱਕ ਨੂੰ ਪੈਂਚਰ ਲਾਉਣ ਵਾਲੀ ਦੁਕਾਨ ਹੋਵੇ, ਕਿਸੇ ਦਾ ਰੋਡ ਉੱਤੇ ਕੋਈ ਢਾਬਾ ਹੋਵੇ ਉੱਥੇ ਉਹ ਉਸੇ ਟਰੱਕ ਨੂੰ ਰੋਟੀ ਪਾਣੀ ਖਵਾਉਣ ਦਾ ਕੰਮ ਕਰਦਾ ਜਿਹੜੇ ਜਾਂਦੇ ਨੇ, ਇਸੇ ਤਰੀਕੇ ਨਾਲ ਉਸ ਢਾਬੇ 'ਤੇ ਕੋਈ ਸਬਜ਼ੀ ਆ ਰਹੀ ਹੈ, ਕੋਈ ਸਬਜ਼ੀ ਬੀਜ ਰਿਹਾ ਹੈ, ਕਿੰਨਾ ਇੱਕ ਜਿਹੜਾ ਸਾਈਕਲ ਹੈ ਪੂਰੇ ਦਾ ਪੂਰਾ ਉਹ ਚੱਲ ਰਿਹਾ ਹੈ। ਤੇ ਅੰਦਾਜ਼ਾ ਇਹ ਲਾ ਕੇ ਵੇਖੋ ਵੀ ਸਾਰੇ ਬੰਦਿਆਂ ਦੇ ਕੋਲ, ਚਾਹੇ ਉਹ ਟਰੱਕ ਵਾਲਾ ਸੀ, ਚਾਹੇ ਪੈਂਚਰ ਲਾਉਣ ਵਾਲਾ ਸੀ, ਚਾਹੇ ਸਬਜ਼ੀ ਦਾ ਉਹ ਢਾਬੇ ਵਾਲਾ ਸੀ, ਚਾਹੇ ਸਬਜ਼ੀਆਂ ਬੀਜਣ ਵਾਲਾ ਸੀ, ਸਾਰਿਆਂ ਨੂੰ 50-50 ਲੱਖ ਰੁਪਈਆ ਪਾ ਦਿੱਤਾ ਤੇ ਸਾਰੇ ਕਹਿੰਦੇ ਨੇ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ। ਕੀ ਸੰਸਾਰ ਚੱਲ ਪਵੇਗਾ? ਕਦੀ ਵੀ ਨਹੀਂ ਚੱਲ ਸਕਦਾ, ਸਰਵਾਈਵ ਨਹੀਂ ਕਰ ਸਕਦਾ। ਉਹ ਸਾਖੀ ਬੜੀ ਪਿਆਰੀ ਆਉਂਦੀ ਹੈ ਗੁਰੂ ਕਲਗੀਧਰ ਮਹਾਰਾਜ ਦੇ ਜੀਵਨ ਦੇ ਵਿੱਚ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸ਼ਹਿਨਸ਼ਾਹ ਬੈਠੇ ਨੇ ਤੇ ਉਹਨਾਂ ਨੇ ਆਖਿਆ ਵੀ ਕੋਈ ਸਿੱਖ ਜਲ ਦੀ ਸੇਵਾ ਕਰੇ, ਪਾਣੀ ਲੈ ਕੇ ਆਵੇ। ਤੇ ਉੱਥੇ ਕੋਈ ਬੈਠਾ ਸੀ ਸਿੱਖ, ਉਹਨੇ ਜੀ ਪਾਣੀ ਦਾ ਗਲਾਸ ਜਾਂ ਪਾਣੀ ਦਾ ਬਾਟਾ ਭਰਿਆ ਤੇ ਗੁਰੂ ਕਲਗੀਧਰ ਮਹਾਰਾਜ ਦੇ ਅੱਗੇ ਲੈ ਕੇ ਪੇਸ਼ ਹੋ ਗਿਆ। ਕਹਿੰਦਾ ਮਹਾਰਾਜ ਆਓ। ਸਤਿਗੁਰੂ ਨੇ ਉਹਦੇ ਹੱਥ ਵੇਖੇ, ਗੁਰੂ ਕਲਗੀਧਰ ਮਹਾਰਾਜ ਉਹਦੇ ਹੱਥਾਂ ਵੱਲ ਵੇਂਹਦੇ ਨੇ ਤੇ ਉਹਨੂੰ ਪੁੱਛਦੇ ਨੇ ਗੁਰਸਿੱਖਾ ਕੀ ਕੰਮ ਕਰਦਾ? ਕਹਿੰਦਾ ਮਹਾਰਾਜ ਕੰਮ ਤੇ ਮੈਂ ਕੋਈ ਨਹੀਂ ਕਰਦਾ। ਕਹਿੰਦਾ ਫਿਰ ਗੁਜਰਾਨ ਕਿਵੇਂ ਚੱਲਦਾ ਹੈ ਤੇਰਾ, ਫਿਰ ਰੋਜ਼ੀ ਰੋਟੀ ਦਾ ਪ੍ਰਬੰਧ ਕਿਵੇਂ ਹੁੰਦਾ? ਕਹਿੰਦਾ ਜੀ ਮੇਰਾ ਦਾਦਾ ਸ਼ਾਹੂਕਾਰ ਸੀ, ਮੇਰੇ ਪਿਓ ਦਾ ਕੰਮ ਵੀ ਇਹੋ ਸੀ ਵੀ ਅਸੀਂ ਤੇ ਪੈਸਾ ਜਿਹੜਾ ਹੈ ਉਹ ਵਿਆਜੀ ਦਿੱਤਾ ਹੋਇਆ ਤੇ ਮੈਂ ਕੁਝ ਨਹੀਂ ਕਰਦਾ, ਮੇਰੇ ਘਰ ਵਿੱਚ ਵੀ ਨੌਕਰ ਚਾਕਰ ਨੇ, ਮੈਂ ਆਰਾਮ ਨਾਲ ਬੈਠਾ ਹਾਂ, ਉਹ ਜਿਹੜਾ ਵਿਆਜ ਹੈ ਉਹਦੇ ਨਾਲ ਮੈਂ ਆਪਣਾ ਗੁਜ਼ਾਰਾ ਕਰਦਾ, ਇਸ ਕਰਕੇ ਮੈਨੂੰ ਹੱਥੀਂ ਕਿਰਤ ਕਰਨ ਦੀ ਲੋੜ ਨਹੀਂ ਹੈ। ਤੇ ਇਤਿਹਾਸ ਨੇ ਲਿਖਿਆ, ਮਹਾਰਾਜ ਨੇ ਆਖਿਆ ਠੀਕ ਹੈ ਫਿਰ ਸਾਨੂੰ ਤੇਰੇ ਜਲ ਦੀ ਲੋੜ ਨਹੀਂ ਹੈ, ਸਾਨੂੰ ਤੇਰਾ ਜਲ ਨਹੀਂ ਚਾਹੀਦਾ। ਪੁੱਛਿਆ ਕਿਉਂ? ਆਖਿਆ ਜਿਹੜੀ ਕਿਰਤ ਹੈ ਇਹ ਸਮਾਜ ਦੇ ਕਲਿਆਣ ਲਈ ਵੀ ਹੁੰਦੀ ਹੈ, ਸਮਾਜ ਦਾ ਭਲਾ ਕਿਰਤ ਵਿੱਚੋਂ ਹੁੰਦਾ ਹੈ, ਇਸ ਕਰਕੇ ਜੇ ਤੂੰ ਵਿਹਲਾ ਰਹਿੰਦਾ ਹੈ ਤੇ ਵਿਹਲਿਆਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ, ਜੇ ਤੇਰੇ ਵਰਗੀ ਸੋਚ ਸਾਰਿਆਂ ਦੀ ਹੋ ਜਾਵੇ ਤੇ ਸੰਸਾਰ ਜਿਹੜਾ ਹੈ ਉਹ ਚੱਲ ਨਹੀਂ ਸਕਦਾ, ਦੁਨੀਆਂ ਚੱਲ ਨਹੀਂ ਸਕਦੀ। ਉਹਨੇ ਖਿਮਾ ਮੰਗੀ, ਕਹਿਣ ਲੱਗਾ ਮਹਾਰਾਜ ਮੈਂ ਅੱਜ ਤੋਂ ਬਾਅਦ ਕਿਰਤ ਕਰਿਆ ਕਰਾਂਗਾ, ਭਾਵੇਂ ਤੁਹਾਡੇ ਕੋਲ ਦੌਲਤ ਹੋਵੇ ਧਨ ਹੋਵੇ, ਜਿਹੜਾ ਕਿਰਤ ਦਾ ਸਿਧਾਂਤ ਹੈ, ਜਿਹੜਾ ਹੱਥੀਂ ਕੰਮ ਕਰਨਾ ਹੈ, ਕੋਈ ਕੰਮ ਕਰਨਾ ਹੈ, ਇਹ ਸਿੱਖੀ ਦਾ ਮੁੱਢਲਾ ਅਸੂਲ ਹੈ। ਹਾਂ, ਸਰੀਰ ਸਾਥ ਛੱਡ ਜਾਵੇ ਗੱਲ ਵੱਖਰੀ ਹੈ, ਕੋਈ ਰਿਟਾਇਰ ਹੋ ਜਾਵੇ ਗੱਲ ਵੱਖਰੀ ਹੈ, ਪਰ ਕੋਈ ਇਹ ਆਖੇ ਵੀ ਨਹੀਂ ਮੇਰੇ ਤੇ ਬਾਪ ਦਾਦਿਆਂ ਨੇ ਬਥੇਰਾ ਕਮਾ ਲਿਆ ਏ, ਵੀ ਉਹਨਾਂ ਦਾ ਵਿਆਜ ਹੀ ਨਹੀਂ ਹੁਣ ਮੇਰੇ ਕੋਲੋਂ ਮੁੱਕੇਗਾ, ਮੈਨੂੰ ਕਿਸੇ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਤੇ ਇਹ ਗੱਲ ਵੀ ਸਿੱਖੀ ਵਿੱਚ ਪ੍ਰਵਾਨ ਨਹੀਂ ਹੈ। ਤਾਂ ਖੈਰ ਮੈਂ ਜਿਹੜੀ ਅਰਜ਼ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ, ਬੰਦੇ ਨੇ ਜੋ ਬੀਜਿਆ ਉਹਨੂੰ ਵੱਢਣਾ ਪਿਆ, ਕਿਸੇ ਰੂਪ ਦੇ ਵਿੱਚ ਬੰਦਾ ਜਦੋਂ ਬੀਜਦਾ ਹੈ। ਤਾਂ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਜਦੋਂ ਤੂੰ ਕੁਝ ਲਿਖਣਾ ਹੈ ਤੇ ਚੇਤਾ ਰੱਖੀ, ਜੇ ਤੂੰ ਬਰੀਕ ਅਕਲ ਵਾਲਾ ਹੈ ਨਾ, ਬਰੀਕ ਸਮਝ ਵਾਲਾ ਹੈ। ਇੱਕ ਸਹਿ ਸਲੋਕ ਵਾਰਾਂ ਤੇ ਵਧੀਕ ਵਿੱਚ ਵੀ ਮਹਾਰਾਜ ਨੇ ਬੜੀ ਪਿਆਰੀ ਉਦਾਹਰਨ ਦਿੱਤੀ। ਉਹਨਾਂ ਆਖਿਆ ਪਹਿਲਾਂ ਵਸਤ ਸਿਆਣ ਕੈ ਤਾਂ ਕੀਚੈ ਵਪਾਰ। ਬੰਦੇ ਨੇ ਛੋਟੀ ਜਿਹੀ ਕੋਈ ਵਸਤੂ ਵੀ ਖਰੀਦਣੀ ਹੋਵੇ ਤੇ ਉਹਦੀ ਵੀ ਪਹਿਲਾਂ ਵਿਚਾਰ ਕਰਦਾ, ਉਹਨੂੰ ਵੀ ਪਹਿਲਾਂ ਸਮਝਦਾ ਹੈ ਗੱਲ। ਅਸੀਂ ਗੱਡੀ ਲੈਣੀ ਹੈ, ਕੋਈ ਮੋਬਾਈਲ ਫੋਨ ਲੈਣਾ ਹੈ, ਈਵਨ ਤੁਸੀਂ ਵੇਖੋ ਮਾਈਆਂ ਬੀਬੀਆਂ ਨੇ ਕਈ ਵਾਰ ਸਬਜ਼ੀ ਲੈਣੀ ਹੁੰਦੀ ਹੈ, ਭਾਈਆਂ ਨੇ ਸਬਜ਼ੀ ਲੈਣੀ ਹੋਵੇ ਤੇ ਜਦੋਂ ਮੰਡੀ ਵਿੱਚ ਜਾਂਦੇ ਨੇ ਕਿੱਦਾਂ ਇਕੱਲਾ ਇਕੱਲਾ ਟਮਾਟਰ ਚੁੱਕ ਕੇ ਵੀ ਬੰਦਾ ਵੇਂਹਦਾ ਹੈ ਵੀ ਜੇ ਮੈਂ ਪੇ ਕਰਨਾ ਹੈ, ਜੇ ਪੈਸੇ ਦੇਣੇ ਨੇ ਤੇ ਕੋਈ ਮਾੜੀ ਚੀਜ਼ ਮੇਰੇ ਘਰ ਦੇ ਵਿੱਚ ਨਾ ਆ ਜਾਵੇ, ਪਛਾਣ ਕਰਦੇ ਆ ਨਾ। ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰੀਕੇ ਨਾਲ ਕਰਮਾਂ ਦਾ ਲੇਖ ਲਿਖਣ ਤੋਂ ਪਹਿਲਾਂ ਵੀ ਬਰੀਕ ਅਕਲ ਵਾਲਾ ਬਣੀ, ਸਿਆਣਾ ਬਣੀ, ਸਮਝਦਾਰ ਬਣੀ। ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਕਾਲੇ ਲੇਖ ਨਾ ਲੇਖ, ਹਰ ਗੱਲ ਨੂੰ ਵਿਚਾਰੀ ਵੀ ਤੇਰੇ ਉੱਤੇ, ਸਮਾਜ ਉੱਤੇ, ਤੇਰੇ ਬੱਚਿਆਂ ਉੱਤੇ ਇਸ ਚੀਜ਼ ਦਾ ਕੀ ਇੰਪੈਕਟ ਪਵੇਗਾ, ਪ੍ਰਭਾਵ ਕੀ ਹੋਵੇਗਾ। ਇਸ ਕਰਕੇ ਅਕਲ ਨਾਲ ਕੋਈ ਕੰਮ ਕਰਨਾ। ਹੁਣ ਧਰਮ ਦੀ ਦੁਨੀਆਂ ਵਿੱਚ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਵੀ ਨਹੀਂ ਅਕਲ ਦੀ ਤੇ ਲੋੜ ਹੀ ਕੋਈ ਨਹੀਂ, ਅਕਲ ਦੀ ਲੋੜ ਹੈ। ਹਾਂ, ਚਲਾਕੀਆਂ ਵਾਲੀ ਅਕਲ ਦੀ ਲੋੜ ਨਹੀਂ ਹੈ, ਜਿੰਨਾ ਕਰਮਕਾਂਡ ਹੈ ਚਲਾਕੀਆਂ ਵਾਲੀ ਅਕਲ ਵਿੱਚ ਆਉਂਦਾ ਹੈ, ਪਰ ਵੈਸੇ ਅਕਲ ਦੀ ਬਹੁਤ ਲੋੜ ਹੈ, ਅਕਲ ਦੀ ਬਹੁਤ ਜ਼ਰੂਰਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਉਹ ਆਰੰਭ ਤੇ ਇੱਥੋਂ ਹੁੰਦਾ ਵੀ ਤ੍ਰਿਗ ਤਿੰਨਾਂ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ, ਖੇਤੀ ਤਿੰਨ ਕੀ ਉੱਜੜੈ ਖਲਵਾੜੇ, ਕਿਆ ਥਾਉ ਸੱਚ ਹੈ ਸ਼ਰਮੈ ਬਾਹਰਾ, ਅੱਗੇ ਲਹੇ ਨਾ ਦਾਦ। ਤੋ ਮਹਾਰਾਜ ਨੇ ਉੱਥੇ ਇੱਕ ਗੱਲ ਆਖੀ, ਆ ਕਿਹਾ ਅਕਲ ਇਹ ਨਾ ਆਖੀਏ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ। ਸਾਹਿਬ ਦੀ ਵੀ ਸੇਵਾ ਕਰਨੀ ਹੋਵੇ ਤੇ ਕਿਵੇਂ ਕਰਨੀ ਹੈ? ਅਕਲ ਦੇ ਨਾਲ ਕਰਨੀ ਹੈ, ਅਕਲ ਦੀ ਵਰਤੋਂ ਕਰਨੀ ਹੈ। ਮਾਲਕ ਖਸਮ ਨੂੰ ਵੀ ਅਕਲ ਤੋਂ ਬਿਨਾਂ ਚੇਤੇ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਹੈ ਵੀ ਬੇਅਕਲਾ ਹੋ ਕੇ ਤੂੰ ਕੰਮ ਕਰਨਾ ਹੈ, ਬੇਅਕਲ ਨਾਲ, ਬੇਅਕਲੇਪਣ ਨਾਲ ਨਾ ਸੇਵਾ ਕਰਨੀ ਹੈ ਨਾ ਰੱਬ ਨੂੰ ਯਾਦ ਕਰਨਾ ਹੈ। ਅਕਲੀ ਸਾਹਿਬ ਸੇਵੀ ਹੈ, ਵੇਖੋ ਮਹਾਰਾਜ ਨੇ ਸਪਸ਼ਟ ਕੀਤਾ, ਗੁਰੂ ਨਾਨਕ ਸਾਹਿਬ ਨੇ ਆਖਿਆ ਰੱਬ ਨੂੰ ਸੇਵਣਾ ਹੋਵੇ ਤੇ ਤਾਂ ਵੀ ਅਕਲ ਦੀ ਲੋੜ ਹੈ, ਅਕਲ ਤੋਂ ਬਿਨਾਂ ਨਹੀਂ। ਦਿਮਾਗ ਨੂੰ ਵਰਤ ਤੈਨੂੰ ਦਿੱਤੀ ਹੈ, ਵਰਤਨ ਨੂੰ ਦਿੱਤੀ ਹੈ, ਹੋਰ ਇਹ ਥੋੜ੍ਹਾ ਵੀ ਜਿੱਦਾਂ ਆਈ ਹੈ ਉਦਾਂ। ਹਾਂ, ਚਲਾਕੀ ਨਹੀਂ, ਅਕਲ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਨਾ, ਇੱਕ ਹੁੰਦੀ ਹੈ ਚਲਾਕੀ ਨਾਲ ਭਰੀ ਹੋਈ ਅਕਲ, ਇੱਕ ਅਕਲ ਉਹ ਹੈ ਜਿਹੜੀ ਬਿਲਕੁਲ ਸਿਆਣਪ ਵਾਲੀ ਹੈ, ਜਿਹੜੀ ਗੁਰੂ ਵਾਲੀ ਹੈ। ਤੋ ਬਾਬਾ ਜੀ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ, ਅਕਲ ਅਕਲੀ ਪਾਈ ਹੈ ਮਾਨ, ਅਕਲ ਦੇ ਨਾਲ ਹੀ ਰੱਬ ਦੇ ਦਰ ਉੱਤੇ ਮਾਣ ਪ੍ਰਾਪਤ ਹੁੰਦਾ ਹੈ, ਅਕਲ ਤੋਂ ਬਿਨਾਂ ਕੁਝ ਨਹੀਂ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝ ਗਏ, ਅਕਲੀ ਕੀਚੈ अच्छा दान भी करना हो, कल्याण सेवा भी करनी हो तो वह भी अकल ना करी। असं उत्थे भी कई बार अकल नहीं वरतते, उत्थे भी साड़ी खेड़ हुंदी है भी दुनिया नूं दस दी है भी असीं आह काम कीता, अकल की वरतों बंदा नहीं करता। अच्छा कमाल की गल है, जिहड़ा बंदा कई बार पैनी बदले, सेंट बदले, डालर बदले लड़ रहा हुंदा है, वह सेवा के नाते कई बार इन्ना मूर्ख हो जाता है, उन्हें पता ही नहीं भी मैं की कर रहा, उन्हें पता ही नहीं लगता। तो महाराज ने बख्शिश की, आख्या अकली साहिब सेवी है, साहिब की सेवा भी करनी है तो अकल नाल करनी है। असी कर्मकांड कई बार अकल समझ लें, नहीं कर्मकांड अकल नहीं है, पाखंडवाद अकल नहीं है, उस अकल नूं असी श्रद्धा का नाम दिता हो श्रद्धा है। तो महाराज ने आख्या अकली पढ़ के बुझ गया, अकली कीचै दान, नानक आखे राह ए होर गल्लां शैतान। आख्या बाकी दे सारियां शैतानी वालियां गल्लां ने, जे अकल नहीं हैगी तो समझो कख भी नहीं है। तो अकल धार्मिक तौर उत्ते भी जरूरी है, तो एक अकल अपने प्रथाई भी रखनी है कि मैं जिहड़ा लेख अपने कर्मां दा लिखण जा रहा हाँ वह मैं काला ना लिखा, माड़ा ना लिखा। तो शेख फरीद साहब ने बचन रखा, फरीदा जे तू अकल लतीफ, बरीक अकल वाला थोड़ी जी कॉमन सेंस जे तेरे विच है। हुण सानू यह कहा जाता है भी नहीं सेंस वरतन की तो लोड़ ही कोई नहीं, अकल तो वरतो ही ना। जदों शेख फरीद साहब अपने श्लोकों में यह गल कहते हैं ना भी ये दोए नैणा मत छूहू पिर देखण की, उन्हां विचों एक नैण अकल का है, ये कख कि है अकल वाली है, ये दोए नैणा मत छूहो, दो नैण ने, दो अखा ने, एक अकल वाली ते दूजी श्रद्धा वाली। आखे दो नैणा ना खोयो मेरे तो, अकल वाली, विवेक वाली, समझ वाली। जदों भगत नामदेव जी कहिंदे ने हिंदू अन्ना तुरकू काणा, दोहां ते ग्यानी, क्योंकि ग्यानी नूं अकल है, हिंदू अन्ना इस करके है कि उहदे कोल अकल नहीं, ज्ञान नहीं, वह पत्थरां नूं रब समझ के बह गया, इस करके वह अन्ना हो गया। तो शरदा भी उहदी अन्नी हो गई, क्यों भला उहदियां दोवें अखां ही नहीं आईयां, ना उहदे कोल शरदा है ते ना उहदे कोल अकल है, ज्ञान है। इस करके बाबा नामदेव जी ने कहा हिंदू अन्ना, यह नहीं है कि कोई उन्होंने हिंदू नाल कोई प्रॉब्लम है, नहीं अज जे वेखो तो सिख भी अन्ने होए फिरदे ने, सिखां दी सिचुएशन भी कोई वक्री नहीं। तो हिंदू अन्ने का अर्थ यह है कि उहदे कोल दो अखां नहीं हन, एक ज्ञान दी ते दूजी श्रद्धा दी। मुसलमान नूं आख्या काणा, क्यों आख्या काणा, काणा हुंदा है जिहदी एक अख होवे दूजी, आख्या उन्होंने इन्ना ज्ञान इन्नी अकल तो हैगी है भी रब एको ही है, पर शरदा उहदे विच भी नहीं हैगी क्योंकि वह यह समझ के बैठा भी रब तो मक्के च ही रहिंदा, होर तो कितें है ही नहीं, इस करके वह काणा है। तो भगत नामदेव जी सियाणा कौन है, आख्या दोहां ते ज्ञानी सियाणा, जिहड़ा ज्ञानवान हो गया, जिहड़ा समझ वाला सियाणप वाला हो गया, मैं तो उस ज्ञानी की गल करांगा। तो शेख फरीद साहब ने बचन रखे, फरीदा जे तू अकल लतीफ, काले लेख ना लेख, की करया कर। आख्या आपनड़े गिरिवान मैं, गिरिवान का अर्थ हुंदा साध संगत बुकल, अपनी बुकल अपने अंदर झाती मार के वेख, वेखो जदों ना असी किसी वल झाती मारनी हो, किसी दूजे वल, उदों की हुंदा है, उदों सानू एक स्टैप उपर पुट के अगले वल वेखना पैंदा, पर जदों अपने वल झाती मारनी हो तो यह जिहड़ी धौण है ना इहनू थले नू खड़ना पैंदा, इत्थे खड़ना पैंदा, इत्थे दूजे नू वेखण वास्ते धौण कई रां उपर चुकनी पैंदी, पर अपने आप नूं वेखण वास्ते यह धौण दा थले होना बड़ा जरूरी है। हुण धौण दा थले होण दा मतलब की है, अपने हंकार नूं मार के ही अपना अंदर वेख्या जा सकता। जिहड़ा बंदा हंकारी होवेगा वह कदी भी अपने अंतर झात नहीं मारेगा भी मेरे विच भी यह गुनाह हैगे ने। साडे बहुते समाजिक तौर उत्ते रिश्ते टुटदे क्यों ने, उहदा रीजन ही है, कारण ही है, ਅਸੀਂ ਸਾਰੇ ਇੱਕ ਦੂਜੇ ਵੱਲ ਝਾਤੀ ਮਾਰਦੇ ਹਾਂ, ਫਲਾਨਾ ਇੱਦਾਂ ਹੈ, ਦੂਜਾ ਇੱਦਾਂ ਹੈ, ਟਮਕਾਨਾ ਇੱਦਾਂ ਹੈ। ਚਾਹੀਦਾ ਇਹ ਹੈ ਵੀ ਮੈਂ ਆਪਣੇ ਅੰਦਰ ਝਾਤੀ ਮਾਰਾਂ, ਮੈਂ ਕਿਸੇ ਨੂੰ ਦੋਸ਼ ਨਾ ਦੇਵਾਂ, ਕਿਸੇ ਹੋਰ ਨੂੰ ਦੋਸ਼ ਦੇਣ ਦੀ ਬਜਾਏ ਮੈਂ ਆਪਣੀ ਵਿਚਾਰ ਕਰਾਂ। ਇਹਨੂੰ ਬਾਬੇ ਨੇ ਆਖਿਆ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੇ ਬੰਦਿਆ, ਆਪਣੇ ਅੰਦਰ ਦੀ ਖੋਜ ਕਰ, ਅੰਦਰ ਦੀ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਨੂੰ ਖੋਜਣਾ ਹੈ, ਆਪਣੇ ਦਿਲ ਨੂੰ, ਆਪਣੇ ਆਪ ਦੀ ਵਿਚਾਰ ਕਰਨੀ ਹੈ। ਤੁਸੀਂ ਸੈਲਫ ਟਾਕ ਕਰ ਸਕਦੇ ਹੋ, ਆਪਣੇ ਆਪ ਨਾਲ ਵਿਚਾਰ ਕਰ ਸਕਦੇ। ਕੋਈ ਖਿਆਲ ਆਇਆ ਮਨ ਦੇ ਵਿੱਚ, ਉਸ ਖਿਆਲ ਦੇ ਨਾਲ ਚਰਚਾ ਕਰੋ। ਜਿਵੇਂ ਕਬੀਰ ਸਾਹਿਬ ਕਹਿੰਦੇ ਮਨ ਹੀ ਮਨ ਸਿਉਂ ਕਹਿਆ ਕਬੀਰਾ, ਮਨ ਹੀ ਮਨ ਦੇ ਨਾਲ ਕੀ ਕਰਦਾ, ਕਬੀਰ ਕਹਿੰਦੇ ਨੇ ਗੱਲਾਂ ਕਰਦਾ, ਮਨ ਹੀ ਮੇਰਾ। ਮੰਨ ਲਓ ਇੱਕ ਫੁਰਨਾ ਕੋਈ ਗਲਤ ਆਇਆ, ਖਿਆਲ ਗਲਤ ਆਇਆ, ਤੇ ਮਨ ਨੇ ਹੀ ਉਹਦੇ ਨਾਲ ਗੱਲ ਕੀਤੀ, ਨਹੀਂ ਨਹੀਂ ਇਹ ਠੀਕ ਨਹੀਂ ਹੈ, ਮਨ ਹੀ ਮਨ ਸਿਉਂ ਕਹਿਆ ਕਬੀਰਾ, ਮਨ ਹੀ ਮਨ ਨਾਲ ਗੱਲਾਂ ਕਰਦਾ। ਮੰਮਾ ਮਨ ਸਿਉਂ ਕਾਜ ਹੈ, ਮੰਮੇ ਅੱਖਰ ਤੋਂ ਉਪਦੇਸ਼ ਹੈ, ਮਨ ਸਿਉਂ ਕਾਜ ਹੈ, ਮਨ ਦੇ ਨਾਲ ਇੱਕ ਕਾਰਜ ਹੈ। ਮਨ ਸਾਧ ਦੀ ਸਿੱਧ ਹੋਏ, ਜਿਹਨੇ ਮਨ ਨੂੰ ਸਾਧ ਲਿਆ ਉਹ ਸਿੱਧ ਬਣ ਗਿਆ। ਤੋ ਬਾਬਾ ਜੀ ਬਖਸ਼ਿਸ਼ ਕਰਦੇ ਨੇ, ਆਪਣੜੇ ਗਿਰੀਵਾਨ ਮੈਂ, ਆਪਣੀ ਬੁੱਕਲ ਵਿੱਚ ਝਾਤੀ ਮਾਰਾ, ਆਪਣੀ ਬੁੱਕਲ ਵਿੱਚ, ਆਪਣੇ ਅੰਦਰ। ਸਿਰ ਨੀਵਾਂ ਕਰ ਦੇਖ, ਸਿਰ ਨੀਵਾਂ ਕਰਕੇ ਵੇਖਣਾ ਪੈਣਾ, ਸਵੈ ਚਾਤ, ਸਵੈ ਪੜਚੋਲ, ਅੰਦਰ ਦੀ ਪੜਚੋਲ। ਅਗਲਾ ਬਚਨ ਹੈ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿੰਨਾ ਨਾ ਮਾਰੇ ਘੁੰਮ। ਬੜੇ ਪਿਆਰੇ ਖਿਆਲ ਨੇ ਫਰੀਦ ਸਾਹਿਬ ਦੇ, ਆਖਿਆ ਜਿਹੜਾ ਕੋਈ ਤੈਨੂੰ ਤਕਲੀਫ ਦਿੰਦਾ ਹੈ ਉਹਨੂੰ ਇਗਨੋਰ ਕਰ। ਇਹ ਵੀ ਸੁਭਾਅ ਹੋਣਾ ਬੜਾ ਜ਼ਰੂਰੀ ਹੈ। ਕਈ ਵਾਰ ਨਾ ਕਿਸੇ ਥਾਂ ਉੱਤੇ ਵਾਧੂ ਦੀ ਟੱਕਰ ਮਾਰਨ ਦੀ ਲੋੜ ਨਹੀਂ ਹੁੰਦੀ। ਮੈਂ ਇੱਕ ਕਹਾਣੀ ਸੁਣ ਰਿਹਾ ਸੀ, ਕਹਿੰਦੇ ਕੋਈ ਰਿੱਛ ਤੁਰਿਆ ਆ ਰਿਹਾ ਸੀ, ਉਹਦੇ ਨੱਕ ਦੇ ਉੱਤੇ ਨਾ ਨੱਕ ਦੇ ਉੱਤੇ ਇੱਕ ਮਧੂ ਮੱਖੀ ਨੇ ਡੰਗ ਮਾਰ ਦਿੱਤਾ। ਉਹ ਬੜਾ ਫਰਸਟ੍ਰੇਟ ਹੋ ਗਿਆ, ਬੜਾ ਗੁੱਸੇ ਵਿੱਚ ਆਇਆ, ਤੇ ਉਹਨੇ ਕੀ ਕੀਤਾ ਕਿ ਮਧੂ ਮੱਖੀਆਂ ਦਾ ਜਿਹੜਾ ਉਹ ਛੱਜਾ ਲੱਗਾ ਹੋਇਆ ਸੀ ਨਾ, ਜਾ ਕੇ ਸਿੱਧਾ ਉਹਦੇ ਵਿੱਚ ਟੱਕਰ ਮਾਰ ਕੇ ਤੇ ਉਹਨੂੰ ਥੱਲੇ ਸੁੱਟ ਦਿੱਤਾ। ਹੁਣ ਸਾਰੀਆਂ ਮਧੂ ਮੱਖੀਆਂ ਉਹਦੇ ਦੁਆਲੇ ਹੋ ਗਈਆਂ, ਮਰ ਗਿਆ ਵਿਚਾਰਾ। ਹੁਣ ਕਿੱਡੀ ਚੰਗੀ ਗੱਲ ਹੁੰਦੀ ਜੇ ਉਹ ਉਸ ਗੱਲ ਨੂੰ ਇਗਨੋਰ ਕਰ ਦਿੰਦਾ। ਬਹੁਤੀ ਵਾਰ ਅਸੀਂ ਲੜਾਈਆਂ ਉਹ ਲੜਦੇ ਹਾਂ ਜਿਨ੍ਹਾਂ ਨੂੰ ਲੜਨ ਦੀ ਲੋੜ ਨਹੀਂ ਹੁੰਦੀ, ਕੋਈ ਵੱਡਾ ਕਾਰਨ ਵੀ ਨਹੀਂ ਹੁੰਦਾ, ਸਾਡੇ ਆਪਣੇ ਅਹੰਕਾਰ ਦੀਆਂ ਹੁੰਦੀਆਂ ਨੇ, ਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਅਸੀਂ ਬਹੁਤ ਵੱਡਾ ਚੱਲਦੇ ਹਾਂ ਮੁੜ ਕੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਜਿਹੜੀਆਂ ਸਾਡੀਆਂ ਲੜਾਈਆਂ ਨੇ ਉਹ ਤੇ ਈਗੋ ਦੀਆਂ ਹੁੰਦੀਆਂ ਨੇ, ਅਹੰਕਾਰ ਦੀਆਂ ਹੁੰਦੀਆਂ ਨੇ, ਹੋਰ ਤੇ ਕੋਈ ਨਹੀਂ ਹੈ, ਕੋਈ ਵੱਡਾ ਕੌਜ਼ ਥੋੜ੍ਹਾ ਹੈਗਾ ਉਹਦੇ ਪਿੱਛੇ, ਕੋਈ ਵੱਡਾ ਕਾਰਨ ਥੋੜ੍ਹਾ। ਲੜਾਈ ਲੜਨੀ ਵੀ ਪਵੇ ਤੇ ਵੱਡੀ ਲੜੋ, ਬਹੁਤ ਵੱਡੀ, ਨਿੱਕੀਆਂ ਚੀਜ਼ਾਂ ਤੋਂ। ਤੇ ਉਹਦਾ ਸਾਨੂੰ ਆਪਣੇ ਆਪ ਨੂੰ ਨੁਕਸਾਨ ਹੁੰਦਾ, ਆਪਣੇ ਆਪ ਨੂੰ। ਤੋ ਸ਼ੇਖ ਫਰੀਦ ਸਾਹਿਬ ਨੇ ਇੱਕ ਸਾਨੂੰ ਹਦਾਇਤ ਵੀ ਦਿੱਤੀ, ਉਹਨਾਂ ਆਖਿਆ ਫਰੀਦਾ ਜੋ ਤੈ ਮਾਰਨ ਮੁਕੀਆਂ, ਤਿੰਨਾ ਨਾ ਮਾਰੇ ਘੁੰਮ। ਪਰਤ ਕੇ ਨਾ ਮਾਰੀ, ਭਾਵ ਬਦਲੇ ਦੀ ਭਾਵਨਾ ਤਿਆਗ ਦੇ, ਬਦਲੇ ਦੀ ਭਾਵਨਾ ਤਿਆਗ ਦੇ। ਤੋ ਜੇ ਹੁਣ ਕਈ ਵਾਰਾਂ ਇਹਨੂੰ ਹੁਣ ਇੱਦਾਂ ਸਮਝ ਲਓ ਵੀ ਗੰਦਗੀ ਦੇ ਵਿੱਚ ਕੋਈ ਲਿਟ ਰਿਹਾ ਹੋਵੇ ਤੇ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹ ਤੇ ਛਾਲਾਂ ਮਾਰਦਾ ਫਿਰਦਾ ਕਹਿੰਦਾ। ਹੁਣ ਸੂਰ ਦੇ ਨਾਲ ਮੈਂ ਅਕਸਰ ਇਹ ਉਦਾਹਰਨ ਦਿੰਦਾ ਨਾ ਵੀ ਸੂਰ ਜਿਹੜਾ ਹੈ ਉਹ ਗੰਦਗੀ 'ਚ ਲਿਟ ਰਿਹਾ ਹੈ, ਉਹਨੇ ਤੁਹਾਡੇ ਉੱਤੇ ਚਿੱਕੜ ਪਾ ਦਿੱਤਾ। ਤੁਹਾਡੇ ਕੋਲ ਦੋ ਆਪਸ਼ਨ ਨੇ, ਜਾਂ ਤੇ ਤੁਸੀਂ ਚਿੱਕੜ ਮੜਾ ਜਿਹਾ ਘਰੇ ਜਾ ਕੇ ਸਾਫ਼ ਕਰ ਲਿਓ, ਨਿਕਲ ਜਾਓ ਉੱਥੋਂ, ਤੇ ਜਾਂ ਫਿਰ ਲੀੜੇ ਕੱਪੜੇ ਲਾ ਕੇ ਤੇ ਚਿੱਕੜ ਵਿੱਚ ਉੱਤਰ ਜਾਓ ਸੂਰ ਨਾਲ ਲੜਨ ਦੇ ਲਈ। ਹੁਣ ਕੀ ਹੋਵੇਗਾ, ਸੂਰ ਉਸ ਚੀਜ਼ ਨੂੰ ਇੰਜੋਏ ਕਰਦਾ, ਸੂਰ ਉਸ ਚੀਜ਼ ਨੂੰ ਕੀ ਕਰਦਾ, ਚਿੱਕੜ ਨੂੰ, ਗੰਦਗੀ ਨੂੰ ਸੂਰ ਕੀ ਕਰਦਾ, ਇੰਜੋਏ ਕਰਦਾ। ਪਰ ਤੁਹਾਨੂੰ ਕੋਈ ਸਿਆਣਾ ਨਹੀਂ ਕਵੇਗਾ, ਤੁਹਾਨੂੰ ਨਹੀਂ ਕੋਈ ਸਿਆਣਾ ਕਵੇਗਾ। ਇਸ ਕਰਕੇ ਜੇ ਸਿਚੁਏਸ਼ਨ ਇੱਦਾਂ ਦੀ ਬਣੇ ਤੇ ਸੂਰ ਤੋਂ ਪਾਸਾ ਵੱਟ ਜਾਣਾ, ਸੂਰ ਨੂੰ ਮਾਫ਼ ਕਰ ਦੇਣਾ ਹੀ ਚੰਗਾ ਹੁੰਦਾ ਵੀ ਛੱਡ ਦਿਓ। ਤੋ ਇਹੋ ਗੱਲ ਇੱਥੇ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਸਮਝਾਈ। ਹੁਣ ਜਦੋਂ ਆਪਾਂ ਇਤਿਹਾਸ ਨੂੰ ਵੀ ਪੜ੍ਹਦੇ ਹਾਂ ਨਾ, ਕਈ ਵਾਰ ਫਿਰ ਸਾਡੇ ਮਨ 'ਚ ਸਵਾਲ ਇਹ ਵੀ ਪੈਦਾ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਨੇ ਲੜਾਈਆਂ ਕਿਉਂ ਲੜੀਆਂ, ਉਹਦੇ ਲਈ ਮੈਂ ਤੁਹਾਨੂੰ ਇੱਕੋ ਹੀ ਅਰਜ਼ ਕਰਾਂ ਵੀ ਉਹ ਵੱਡੇ ਕਾਰਨ ਸਨ, ਉਹਦੇ ਕੋਈ ਛੋਟੇ ਕਾਰਨ ਨਹੀਂ ਸਨ। ਤੇ ਪਹਿਲੀ ਗੱਲ, ਗੁਰੂ ਸਾਹਿਬ ਨੇ ਕੋਈ ਲੜਾਈ ਨਹੀਂ ਲੜੀ। ਹੁਣ ਗੱਲ ਤੁਹਾਨੂੰ ਲੱਗ ਸਕਦੀ ਔਖੀ, ਗੁਰੂ ਸਾਹਿਬ ਨੇ ਤੇ ਲੜਾਈਆਂ ਟਾਲੀਆਂ ਨੇ, ਆਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਸਾਹਿਬ ਤੱਕ ਦਾ ਇਤਿਹਾਸ ਪੜ੍ਹ ਲਓ, ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਲੜਾਈ ਨੂੰ ਟਾਲਦੇ ਆਏ ਨੇ, ਹਮੇਸ਼ਾ ਹੀ ਲੜਾਈ ਨੂੰ ਟਾਲਦੇ ਆਏ। ਉਹ ਕਦੀ ਨਹੀਂ ਚਾਹੁੰਦੇ ਸੀ ਟਕਰਾਅ ਵਾਲੀ ਨੀਤੀ, ਉਹਨਾਂ ਨੇ ਕਦੀ ਵੀ ਟਕਰਾਅ ਵਾਲੀ ਨੀਤੀ ਬੜੀ ਸਿਆਣਪ ਨਾਲ ਬਾਬਿਆਂ ਨੇ ਕੰਮ ਲਿਆ, ਬੜੀ ਸਿਆਣਪ ਨਾਲ ਹਮੇਸ਼ਾ ਉਹਨਾਂ ਲੜਾਈ ਨੂੰ ਟਾਲਿਆ। ਚਾਹੇ ਉਹ ਗੁਰੂ ਕਲਗੀਧਰ ਮਹਾਰਾਜ ਸਨ, ਚਾਹੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤਮਈ ਸ਼ਹਾਦਤ ਆਪਣੀ ਦਿੱਤੀ ਹੈ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਵੀ ਜਿਵੇਂ ਇਹਨੂੰ ਏਦਾਂ ਸਮਝ ਲਓ, ਇਸ ਸਨੈਰੀਏ ਦੇ ਵਿੱਚ ਰੱਖ ਲਿਓ ਗੱਲ ਨੂੰ, ਵੀ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੋਵੋ, ਤੁਹਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਪਰ ਚਾਰ ਬੰਦੇ ਤੁਹਾਡੇ ਘਰ ਦੇ ਉੱਤੇ ਹਮਲਾਵਰ ਹੋ ਕੇ ਆ ਜਾਣ, ਤੇ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਂਦਿਆਂ ਹੀਲੇ ਕਰੋ ਵੀ ਇੱਧਰ ਦੀ ਨਿਕਲ ਜਾਈਏ, ਇੱਧਰ ਦੀ ਨਿਕਲ ਜਾਈਏ, ਕਿਸੇ ਤਰੀਕੇ ਨਾਲ ਇਸ ਟਕਰਾਅ ਤੋਂ ਬਚਿਆ ਜਾਵੇ। ਉਸ ਟਕਰਾਅ ਤੋਂ ਬਚਦਿਆਂ ਬਚਦਿਆਂ ਜੇ ਘਟਨਾਵਾਂ ਵਾਪਰ ਗਈਆਂ ਤੇ ਗੱਲ ਵੱਖਰੀ ਹੈ। ਤੋ ਇੱਥੇ ਜਿਹੜੀ ਗੱਲ ਸ਼ੇਖ ਫਰੀਦ ਸਾਹਿਬ ਨੇ ਆਖੀ ਹੈ, ਇਹਦੀ ਮੈਂ ਤੁਹਾਨੂੰ ਉਦਾਹਰਣ ਦੇ ਚੁੱਕਾਂ ਵੀ ਕਈ ਵਾਰ ਜ਼ਿੰਦਗੀ ਦੇ ਵਿੱਚ ਜਿੱਦਾਂ ਦੇ ਸਾਡੇ ਕਾਰਨ ਹੁੰਦੇ ਨੇ, ਜਿੱਦਾਂ ਅਸੀਂ ਨੁਕਸਾਨ ਝੱਲ ਬਹਿੰਦੇ ਹਾਂ, ਉਹ ਬੜੇ ਛੋਟੇ ਤੇ ਬੜੇ ਥੋਥੇ ਹੁੰਦੇ ਨੇ। ਵੀ ਜਦੋਂ ਚਾਰ ਬੰਦਿਆਂ 'ਚ ਗੱਲ ਚੱਲਦੀ ਹੈ ਨਾ ਵੀ ਇਹਦੀ ਵਜ੍ਹਾ ਕੀ ਬਣੀ, ਤੇ ਫਿਰ ਉੱਥੇ ਸਾਨੂੰ ਸ਼ਰਮਿੰਦਗੀ ਦਾ ਅਹਿਸਾਸ ਹੀ ਹੁੰਦਾ ਹੈ। ਚਾਰ ਬੰਦਿਆਂ 'ਚ ਗੱਲ ਚੱਲੇਗੀ ਵੀ ਤੁਸੀਂ ਸੂਰ ਦੇ ਨਾਲ ਚਿੱਕੜ ਵਿੱਚ ਕਿਉਂ ਉਤਰੇ, ਤੇ ਸ਼ਰਮਿੰਦਗੀ ਹੋਵੇਗੀ ਨਾ। ਤੋ ਉੱਥੇ ਉਹਨੂੰ ਜਾਣ ਦੇਣਾ ਹੀ ਭਲਾ ਹੁੰਦਾ, ਜਾਣ ਦੇਣਾ ਹੀ ਭਲਾ। ਤੋ ਸ਼ੇਖ ਫਰੀਦ ਸਾਹਿਬ ਇੱਥੇ ਕਹਿੰਦੇ ਨੇ, ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨੜੈ ਕਰ ਜਾਈਐ ਪੈਰ ਤਿੰਨਾਂ ਦੇ ਚੁੰਮ। ਆਖਿਆ ਆਪਣੇ ਘਰ, ਜਾਣੀ ਕਿ ਸ਼ਾਂਤੀ ਤੇ ਟਿਕਾਅ ਵਿੱਚ ਹੀ ਬੰਦੇ ਨੂੰ ਅੱਗੇ ਵਧਣਾ ਚਾਹੀਦਾ ਹੈ। ਤੋ ਜਿੱਥੋਂ ਤੱਕ ਹੋਵੇ ਸ਼ਾਂਤ ਅਵਸਥਾ ਦੇ ਵਿੱਚ ਪੈਰ ਚੁੰਮ ਕੇ ਦਾ ਅਰਥ ਹੈ ਵੀ ਜਾਣ ਦਿਓ, ਹੋਰ ਇਹ ਨਹੀਂ ਹੈ ਵੀ ਆਪਾਂ ਕੋਈ ਪੈਰ ਚੁੰਮਦੇ ਹਾਂ ਉਸ ਤਰੀਕੇ ਨਾਲ, ਮਤਲਬ ਜਾਣ ਦਿਓ, ਲੈਟ ਦੈਮ ਗੋ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਆਪ ਸ਼ਾਂਤ ਅਵਸਥਾ ਵਿੱਚ ਟਿਕੇ ਰਹੀਏ। ਤੋ ਇਹਨਾਂ ਸਲੋਕਾਂ ਦੇ ਵਿੱਚ ਨਾ, ਜਿਹੜੇ ਭਾਵੇਂ ਪਿਛਲੇ ਸਲੋਕ ਸਨ ਚਾਹੇ ਇਹ ਸਲੋਕ ਨੇ, ਇਹਨਾਂ ਦੇ ਵਿੱਚ ਫਰੀਦ ਸਾਹਿਬ ਨੇ ਦੱਸਿਆ ਵੀ ਜਿਸ ਬੰਦੇ ਦੇ ਉੱਤੇ ਸਾਈਂ ਦੀ ਮਿਹਰ ਹੋਵੇ, ਉਹ ਇਹਨਾਂ ਉੱਪਰ ਲਿਖੀਆਂ ਜੁਗਤੀਆਂ ਨਾਲ ਦੁਨੀਆਂ ਵਾਲੀ ਪੋਟਲੀ ਸਿਰ ਤੋਂ ਲਾ ਦਿੰਦਾ। ਜਿਹੜੀ ਉਹਨਾਂ ਨੇ ਆਖੀ ਸੀ ਵੀ ਬੰਨ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਤੂੰ ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿੰਨਾਂ ਦੇ ਉਚਾਰਨ ਕੀਤੇ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਆਪ ਸੰਗਤਾਂ ਨਾਲ ਗਿਆਨੀ ਜੀ ਪਾ ਰਹੇ ਸਨ। ਤੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤਿੰਨ ਹਾਜ਼ਰੀਆਂ ਗੁਰਬਾਣੀ ਕਥਾ ਦੀਆਂ ਰੂਟੀਨ ਦੇ ਦੀਵਾਨਾਂ ਦੇ ਵਿੱਚ ਹੁੰਦੀਆਂ ਹਨ, ਜਿਹਦੇ ਵਿੱਚ ਸਵੇਰ ਨੂੰ ਅੰਮ੍ਰਿਤ ਵੇਲੇ ਜੋ ਪਹਿਲਾ ਮੁੱਖ ਵਾਕ ਜੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਪਹਿਲੀ ਕਥਾ ਹੁਕਮਨਾਮੇ ਦੀ ਕਥਾ ਹੁੰਦੀ ਹੈ, ਦੂਜੀ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਔਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਅਤੇ ਵਿਚਾਰ ਪ੍ਰਵਾਹ ਚੱਲ ਰਹੇ ਨੇ। ਤੋ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਗਿਆਨੀ ਜੀ, ਧੰਨਵਾਦ ਹੈ ਇੱਕ ਵਾਰੀ ਫਿਰ ਤੋਂ। ਆਓ ਜਿੱਥੇ ਗੁਰੂ ਸਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕਥਾ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ, ਔਰ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਅਤੇ ਉਹਨਾਂ ਦਾ ਢਾਡੀ ਜਥਾ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਟਾਂ ਦੇ ਔਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰਸੰਗ ਤੋਂ ਲੜੀਵਾਰ ਕਥਾ ਸਰਵਣ ਕਰਾ ਕੇ ਗਏ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਤਵੱਜੋ ਦੋ ਅਸੀਂ ਸਬਖਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ, ਗੁਰਬਾਣੀ ਕਹਿੰਦੀ ਜਿਨ ਪ੍ਰੇਮ ਕੀਓ ਤਿਨ ਹੀ ਪੁਰਬ ਪਾਇਓ। ਜਦੋਂ ਬਾਜਾਂ ਵਾਲੇ ਗੁਰੂ ਦਾ ਇੱਕ ਸਿੱਖ ਦੂਸਰੇ ਸਿੱਖ ਨੂੰ ਮਿਲਦਾ ਹੈ, ਉਹ ਫਤਿਹ ਬੁਲਾਉਂਦਾ ਹੈ। ਜਿਹਦੀ ਜਵਾਨ ਤੇ ਫਤਿਹ ਹੈ, ਉਹਦੀ ਹਰ ਮੈਦਾਨ ਦੇ ਵਿੱਚ ਫਤਿਹ ਹੈ। ਇਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ, ਜੋ ਸਾਡੇ ਤੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਾਰਾ ਪਰਿਵਾਰ ਵਾਰ ਕੇ ਵੀ ਗੁਰੂ ਸਾਹਿਬ ਨੇ ਸਾਡੀ ਸੁੱਖ ਮੰਗੀ ਹੈ। ਗੁਰੂ ਸਾਹਿਬ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰ ਆ। ਦੇਖੋ ਪਰਿਵਾਰ ਸਾਰਾ ਵਾਰ ਕੇ ਵੀ ਸਾਡੀ ਸੁੱਖ ਮੰਗੀ ਹੈ। ਜਿਹੜਾ ਪੰਜਵਾਂ ਪੁੱਤ ਆ ਗੁਰੂ ਸਾਹਿਬ ਦਾ, ਖਾਲਸਾ ਪੁੱਤ ਖਾਲਸਾ ਮੇਰੇ ਰੂਪ ਹੈ, ਖਾਸ ਖਾਲਸਾ ਮੈਂ ਹਾਂ ਕਰੂ ਨਿਵਾਸ। ਸੁਖੀ ਵਸੈ ਮੋਰੋ ਪਰਿਵਾਰਾ ਸੇਖ ਸਿੱਖ ਸਭੈ ਕਰਤਾਰਾ। ਸੋ ਅਸੀਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਹਾਂ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕੀ ਹੈ, ਅੰਮ੍ਰਿਤ ਛਕਿਆ ਹੈ, ਉਹਨਾਂ ਵਾਸਤੇ ਇਹ ਲਫ਼ਜ਼ ਹਨ। ਸੋ ਪਿਆਰੇ ਖਾਲਸਾ ਜੀ, ਅਪਾਰ ਬਖਸ਼ ਕਿਰਪਾ ਹਨ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜਦ ਪਟਨਾ ਸਾਹਿਬ ਦੀ ਧਰਤੀ ਨੂੰ ਗੁਰਾਂ ਨੇ ਅਲਵਿਦਾ ਕਿਹਾ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਤੇ ਆ ਰਹੇ ਇੱਧਰ ਪੰਜਾਬ ਦੇ ਵੱਲ ਮਾਲਵੇ ਦੀ ਧਰਤੀ ਨੂੰ ਆਪਣਾ ਮਹਾਰਾਜ ਨੇ ਕਿਰਪਾ ਕਰਨੀ ਹੈ, ਥਾਂ ਥਾਂ ਤੇ ਭਾਗ ਲਾਉਂਦੇ ਜਾ ਰਹੇ ਹੈ। ਅੰਬਾਲੇ ਦੇ ਕੋਲ ਲਖਨੌਰ ਪਿੰਡ ਹੈ, ਮਾਤਾ ਗੁਜਰੀ ਜੀਆਂ ਦਾ ਪੇਕਾ ਪਿੰਡ, ਬਾਲਾ ਪ੍ਰੀਤ ਗੋਬਿੰਦ ਰਾਏ ਜੀਆਂ ਦੇ ਨਾਨਕਾ ਨਗਰ ਲਖਨੌਰ। ਮਾਤਾ ਗੁਜਰੀ ਜੀਆਂ ਦੇ ਚਾਚਾ ਦੀ ਜਾਂ ਲੜਕਾ ਭਾਈ ਜੇਠਾ, ਜੇਠਾ ਮਾਮਾ, ਇੱਕ ਤਾਂ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਹੋਏ, ਫਿਰ ਉਦੋਂ ਬਾਅਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਬਣਦੇ ਹੈ। ਇੱਕ ਲਖਨੌਰ ਦੇ ਵਿੱਚ ਮਾਤਾ ਗੁਜਰੀ ਜੀਆਂ ਦਾ ਚਾਚਾ ਜੀ ਦਾ ਲੜਕਾ ਹੈ ਭਾਈ ਜੇਠਾ, ਜੇਠਾ ਮਾਮਾ ਜੀ। ਜੇਠਾ ਮਾਮਾ ਜੀ ਮਾਤਾ ਨਾਨਕੀ ਨੂੰ ਕਹਿੰਦਾ ਹੈ, ਮਾਤਾ ਗੁਜਰੀ ਨੂੰ ਅੱਜ ਕਰਦਾ, ਮਾਤਾ ਨਾਨਕੀ ਜੀ ਨੂੰ ਕਹਿੰਦਾ ਜੀ ਅਸੀਂ ਆਪਦੇ ਭਾਣਜੇ ਨੂੰ ਕੁਝ ਆਪਦੇ ਕੋਲ ਰੱਖਣਾ ਚਾਹੁੰਦੇ। ਮਾਤਾ ਨਾਨਕੀ ਜੀ ਕਹਿੰਦੀ ਵੀ ਜਿੰਨਾ ਇਹਦੇ ਉੱਪਰ ਹੱਕ ਇਸ ਬੱਚੇ ਤੇ ਦਾਦਕਿਆਂ ਦਾ, ਉਹਨਾਂ ਹੀ ਨਾਨਕਿਆਂ ਦਾ, ਤੁਸੀਂ ਰੱਖ ਲਓ, ਕੋਈ ਨਹੀਂ ਥੋੜ੍ਹਾ ਰੱਖ ਲਓ। ਗੁਰੂ ਸਾਹਿਬ ਫਿਰ ਕੁਝ ਸਮਾਂ ਆਪਣੇ ਬਚਪਨ ਦਾ ਸਮਾਂ ਲਖਨੌਰ ਰਹੇ ਨਾਨਕੇ ਨਗਰ। ਮਾਮਾ ਜੇਠਾ ਕਹਿੰਦਾ ਭਾਣਜੇ ਹੁਣ ਤਾਂ ਤੂੰ ਦੁਨਿਆਵੀ ਤੌਰ ਤੇ ਮੇਰਾ ਭਾਣਜਾ ਲੱਗਦਾ, ਪਰ ਰੱਬੀ ਰੂਹ ਹੈ, ਮੈਂ ਤੁਹਾਨੂੰ ਕੁਝ ਤੋਹਫਾ ਲਿਆ ਕੇ ਦੇਣਾ ਚਾਹੁੰਦਾ, ਦੱਸੋ ਮੈਂ ਤੁਹਾਨੂੰ ਕੀ ਲਿਆ ਕੇ ਦੇਵਾਂ। ਤੁਹਾਡੇ ਪਹਿਨਣ ਵਾਸਤੇ, ਪੈਰਾਂ 'ਚ ਪਾਉਣ ਵਾਸਤੇ ਵਧੀਆ ਖੁੱਸਾ ਜੋੜਾ ਲਿਆ ਦੇਵਾਂ, ਜਾਂ ਵਧੀਆ ਪੁਸ਼ਾਕ ਬਣਾ ਕੇ ਲਿਆ ਕੇ ਦੇਵਾਂ, ਕੁਰਸ਼ੇਤਰ ਰੱਥ ਬਣਦੇ ਹੈ ਉਹ ਲਿਆ ਕੇ ਦੇਵਾਂ, ਜਾਂ ਕਿ ਤੁਹਾਨੂੰ ਹੋਰ ਹਥਿਆਰ ਚਾਹੀਦਾ ਹੈ, ਜੋ ਤੁਸੀਂ ਮੂੰਹੋਂ ਕਹੋਗੇ ਮੈਂ ਤੁਹਾਨੂੰ ਉਹ ਲਿਆ ਕੇ ਦੇਵਾਂਗਾ। ਬਾਲਾ ਪ੍ਰੀਤਮ ਗੋਬਿੰਦ ਰਾਜ ਜੀ ਕਹਿੰਦੇ ਹਾਂ ਮਾਮਾ ਜੀ ਅਸੀਂ ਤੁਹਾਨੂੰ ਲਵਾਂਗੇ। ਜੋ ਸਿੱਖੀ ਦੀ ਨਿਸ਼ਾਨੀ ਹੁੰਦੀ

0: ਹੈ, ਤਖ਼ਤ ਦੀ ਨਿਸ਼ਾਨੀ ਹੁੰਦੀ ਹੈ ਤਾਜ ਤੇ ਬਾਜ। ਤਾਜ ਤਾਂ ਸਾਨੂੰ ਬਖਸ਼ਦਾ ਸਾਡੇ ਵੱਡੇ ਮਾਮਾ ਜੀ ਮਾਮਾ ਕਿਰਪਾਲ ਚੰਦ ਨੇ, ਸਿਰ ਤੇ ਕਲਗੀ ਲੱਗੀ ਹੈ ਨਾ, ਕਹਿੰਦੇ ਇਹ ਤਾਂ ਬਖਸ਼ੀ ਉਹਨਾਂ ਨੇ, ਤੁਸੀਂ ਸਾਨੂੰ ਲਿਆ ਕੇ ਦਿਓ ਬਾਜ। ਮਾਮਾ ਜੇਠਾ ਕਹਿੰਦਾ ਭਾਣ ਜੇ ਕੋਈ ਗੱਲ ਨੀ, ਮੈਂ ਵਧੀਆ ਲਿਆ ਕੇ ਦਿੰਦਾ ਬਾਜ, ਵਧੀਆ ਚੰਗੀ ਨਸਲ ਦਾ ਬਾਜ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੂੰ ਮਾਮੇ ਜੇਠੇ ਨੇ ਲਿਆ ਕੇ ਦੇਤਾ ਬਾਜ। ਹੁਣ ਬਾਲਾ ਪ੍ਰੀਤਮ 5-6 ਸਾਲ ਦੀ ਉਮਰ ਹੈ, ਆਪਣੇ ਸਾਥੀਆਂ ਨਾਲ ਲੈ ਕੇ ਘੱਗਰ ਦਰਿਆ ਤੇ ਜਾਂਦੇ। ਘੱਗਰ ਦਰਿਆ ਬਹਿੰਦਾ ਸੀ ਉਦੋਂ, ਕਾਫੀ ਹੁੰਦਾ ਸੁੱਕਿਆ ਪਿਆ ਹੈ, ਕਾਫੀ ਬਹਿੰਦਾ ਸੀ ਉਦੋਂ ਘੱਗਰ ਦਰਿਆ ਦੇ ਕਿਨਾਰੇ ਤੇ ਮਹਾਰਾਜ ਬੈਠ ਜਾਂਦੇ ਹੈ, ਚੋਜ ਕਰਦੇ ਸਾਥੀਆਂ ਨੂੰ ਨਾਲ ਲੈ ਕੇ, ਚੋਜ ਕਰਨ ਮਹਾਰਾਜ ਲਗਾਉਂਦਾ ਬਾਜ ਉਡਾ ਰਹੀਆਂ। ਉੱਥੇ ਮਹਾਰਾਜ ਚੋਜ ਕਰਦੇ ਹੈ, ਕਿਤੇ ਚਿੜੀਆਂ ਆ ਜਾਂਦੀਆਂ ਏ, ਕਿਤੇ ਬਾਜ ਨੂੰ ਚਿੜੀਆਂ ਨਾਲ ਲੜਾਉਂਦੇ ਹੈ, ਕਿਤੇ ਚਿੜੀਆਂ ਬਾਜ ਨਾਲ ਲੜਦੀਆਂ ਹਨ, ਜਾਣੀ ਕਿ ਉੱਥੇ ਬੈਠੇ ਚੋਜ ਕਰਦੇ ਹੈ। ਉਹਦੇ ਸਾਥੀ ਬਾਲਾ ਪ੍ਰੀਤਮ ਦੇ ਸਾਥੀ ਕਹਿਣ ਲੱਗ ਗਏ ਤਾਂ ਬਾਜਾਂ ਵਾਲਾ ਹੈ, ਮਾਮੇ ਜੇਠੀ ਦਾ ਭਾਣਜਾ, ਲੋਕ ਬਾਜਾਂ ਵਾਲਾ ਕਹਿਣ ਲੱਗ ਗਏ। ਇੱਕ ਉਸ ਜਵਾਨੇ ਦਾ ਮੁਸਲਮਾਨ ਫਕੀਰ ਆਰਫ ਦੀਨ, ਉਹ ਸੋਨੇ ਦੀ ਪਾਲਕੀ 'ਚ ਬੈਠਾ ਹੁੰਦਾ, ਉਹਦੇ ਚੇਲੇ ਚੱਕੀ ਆਉਂਦੇ ਹੈ, ਉਹਨਾਂ ਨੇ ਘੱਗਰ ਦਰਿਆ ਪਾਰ ਕਰਕੇ ਸਤਸੰਗ ਕਰਨਾ ਸੀ। ਜਦ ਉਹਨਾਂ ਨੇ ਦੇਖਿਆ ਨਾ ਤਪ ਤੇਜ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਮਸਤਕ ਚਮਕਿਆ, ਰੋਸ਼ਨੀ ਪਈ ਹੈ, ਅਜਾਲਾ ਹੋਇਆ। ਇਸ ਰੋਸ਼ਨੀ ਨੂੰ, ਅਜਾਲੇ ਨੂੰ ਜਿਹਦੇ ਅੰਦਰ ਬੰਦਗੀ ਹੈ ਉਹੀ ਦੇਖ ਸਕਦਾ। ਆਰਫ ਦੀਨ ਮੁਸਲਮਾਨ ਫਕੀਰ ਆਪਦੇ ਚੇਲਿਆਂ ਨੂੰ ਕਹਿੰਦਾ ਮੇਰੀ ਪਾਲਕੀ ਰੋਕੋ, ਇੱਥੇ ਰੋਕੋ। ਉਹ ਕਹਿੰਦੇ ਤੁਸੀਂ ਸਤਸੰਗ ਕਰਨਾ, ਕਹਿੰਦਾ ਰੋਕੋ। ਉਹ ਫਿਰ ਉਹਦੇ ਚੇਲਿਆਂ ਨੇ ਪਾਲਕੀ ਰੋਕੀ ਹੈ, ਪਾਲਕੀ ਤੋਂ ਬਾਹਰ ਆਏ ਹੈ। 60 ਸਾਲ ਤੋਂ ਉੱਪਰ ਹੁੰਦੀ ਉਮਰ ਉਹ ਆਰਫ ਦੀਨ ਫਕੀਰ ਦੀ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੱਲ ਦੇਖ ਕੇ ਡੰਡੌਤ ਬੰਦਨਾ ਕਰਦਾ, ਸਜਦਾ ਕਰਦਾ। ਚੇਲੇ ਹੈਰਾਨ ਹੋ ਗਏ ਵੀ ਛੋਟਾ ਜਿਹਾ ਬਾਲਕਾ, ਉਹ ਲੋਕੀ ਉਹਨੂੰ ਬਾਜਾਂ ਵਾਲਾ ਕਹੀ ਜਾਂਦੇ ਹੈ, ਤੇ ਆ ਸਾਡਾ ਇਸ਼ਟ ਸਾਡਾ ਗੁਰੂ ਨੂੰ ਸਜਦਾ ਕਰ ਰਿਹਾ। ਕਹਿੰਦੇ ਜੀ ਇਹ ਕੀ ਕਾਰਨ ਹੈ? ਕਹਿੰਦੇ ਆਪਦੇ ਚੇਲਿਆਂ ਨੂੰ ਕਹਿੰਦਾ ਜੋ ਆਰਫ ਦੀਨ, ਕਹਿੰਦਾ ਜਿਹੜਾ ਇਹ ਨਾ ਹੈ, ਇਹ ਐਵੇਂ ਨਾ ਜਾਣਿਓ ਬਾਲਕ, ਇਹਦਾ ਅਕਾਲ ਪੁਰਖ ਦੀ ਜੋਤ ਹੈ। ਇੱਕ ਮਨਸੂਰ ਹੋਇਆ, ਇੱਕ ਮਨਸੂਰ, ਇਹਦੇ ਜਿਹੜੇ ਚੇਲੇ ਹੋਣਗੇ, ਸਿੱਖ ਹੋਣਗੇ, ਲੱਖਾਂ ਮਨਸੂਰ ਹੋਣਗੇ, ਲੱਖਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੂਗਾ ਇਹ ਸਾਰਿਆਂ, ਔਰ ਇਹੋ ਜੀ ਮਹਿੰਗੀ ਦਾਤ ਅੰਮ੍ਰਿਤ ਦੀ ਛਕਾਊਗਾ, ਇਹਦਾ ਇਕੱਲਾ ਇਕੱਲਾ ਸਿੱਖ ਲੱਖਾਂ ਹਾਥੀਆਂ ਦਾ ਮੁਕਾਬਲਾ ਕਰ ਸਕਦਾ। ਇਹ ਉਹਨੇ ਭਵਿੱਖਬਾਣੀ ਕਰੀ ਹੈ, ਜਿਵੇਂ ਹੁਣ ਪੀਰ ਭੀਖਮ ਸ਼ਾਹ ਨੇ ਪਛਾਣਿਆ ਸੀ ਨਾ, ਗਏ ਸੀ ਉੱਥੇ, ਵੀ ਇਹ ਤਾਂ ਅੱਲਾ ਦਾ ਨੂਰ ਹੈ, ਖੁਦਾ ਹੈ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੂਗਾ, ਇਹੀ ਆਰਫ ਦੀਨ ਫਕੀਰ ਨੇ ਕਹਿਤੀ। ਫਿਰ ਐਂ ਸਜਦਾ ਕਰਕੇ ਆਪਦੇ ਚੇਲਿਆਂ ਨੂੰ ਸਮਝਾ ਕੇ ਚਲੇ ਗਏ ਅੱਗੇ। ਲੋਕ ਬਾਜਾਂ ਵਾਲਾ ਕਹਿਣ ਲੱਗੇ। ਉੱਥੇ ਇੱਕ ਚੈਂਪੀਅਨ ਸੀਗਾ ਰਹਿਮਾਨ ਖਾਂ ਕਾਜੀ, ਰਹਿਮਾਨ ਕਾਜੀ, ਉਹਦੇ ਡੇਰੇ ਦੇ ਉੱਪਰ ਨਾ ਬਾਜੀ ਪੈਂਦੀ ਹੁੰਦੀ, ਜਿਵੇਂ ਹੁਣ ਕਬੂਤਰਾਂ ਦੀ ਬਾਜੀ ਪੈਂਦੀ ਜਾਂ ਬਾਜਾਂ ਦੀ ਬਾਜੀ ਪੈਂਦੀ ਹੈ, ਕੋਈ ਵੀ ਚੈਂਪੀਅਨ ਹੈ, ਜਿਵੇਂ ਆਪਣੇ ਪੰਜਾਬੀ ਦਾਰਾ ਸਿੰਘ ਚੈਂਪੀਅਨ ਸੀਗਾ ਕੁਸ਼ਤੀ ਦਾ, ਐਂ ਚੈਂਪੀਅਨ ਕੋਈ ਪਹਿਲਾ ਦਰਜਾ ਮਿਲਦਾ ਹੈ ਵੀ ਇਹ ਚੈਂਪੀਅਨ ਬਣਿਆ ਜਿਸ ਕਿੱਤੇ 'ਚ ਖੇਡਦਾ ਹੈ। ਉਹ ਰਹਿਮਾਨ ਕਾਜੀ ਨਾ ਚੈਂਪੀਅਨ ਸੀਗਾ, ਚੈਂਪੀਅਨ, ਉਹਦੇ ਡੇਰੇ 'ਤੇ ਬਾਜੀ ਪੈਂਦੀ ਬਾਜਾਂ ਦੀ, ਉਹਦਾ ਬਾਜ ਕਿਤੋਂ ਹਾਰਿਆ ਨਹੀਂ ਹੈ। ਜਦ ਹੁਣ ਮਾਮੇ ਜੇਠੇ ਦੇ ਭਾਣਜੇ ਨੂੰ ਲੋਕ ਬਾਜਾਂ ਵਾਲਾ ਕਹਿਣ ਲੱਗ ਗਏ, ਉਹ ਕਹਿੰਦਾ ਬਾਜਾਂ ਵਾਲਾ ਤਾਂ ਮੈਂ, ਮੇਰਾ ਤਖੱਲਸ ਚੋਰੀ ਕਰ ਲਿਆ, ਤਖੱਲਸ ਮੇਰਾ ਹੈ, ਲੋਕ ਬਾਜਾਂ ਵਾਲਾ ਮੈਨੂੰ ਕਹਿੰਦੇ ਆ, ਆ ਕੱਲ੍ਹ ਦਾ ਬੱਚਾ ਕਿੱਥੋਂ ਬਾਜਾਂ ਵਾਲਾ ਹੋ ਗਿਆ। ਰਹਿਮਾਨ ਖਾਂ ਕਾਜੀ ਨੇ ਭੇਜੇ ਆ ਚੇਲੇ ਮਾਮੇ ਜੇਠੇ ਕੋਲੇ, ਜੇਠਾ ਜੀ ਸਮਝਾਓ ਆਪਣੇ ਭਾਣਜੇ ਨੂੰ, ਵਰਜੋ ਇਹਨੂੰ, ਇਹ ਤਖੱਲਸ ਚੋਰੀ ਕਰਦਾ ਹੈ ਸਾਡੇ ਇਸ਼ਟ ਦਾ। ਜਦ ਐਂ ਕਿਹਾ ਨਾ, ਹੋਰ ਵੀ ਕੁਝ ਕਹਿ ਕੇ ਗਏ, ਅੰਦਰ ਬਾਲਾ ਪ੍ਰੀਤਮ ਬੈਠੇ ਸੀ, ਮਾਮੇ ਜੇਠੇ ਨੂੰ ਕਹਿੰਦੇ ਮਾਮਾ ਜੀ ਕੀ ਕਹਿ ਕੇ ਗਏ, ਇਹ ਕੌਣ ਸੀ ਇਹ? ਕਹਿੰਦੇ ਪੁੱਤ ਹੂੰ ਤਾਂ ਤੂੰ ਸਾਡਾ ਭਾਣਜਾ, ਰੱਬੀ ਰੂਹ ਹੈ, ਮੈਂ ਅੱਜ ਕਰਦਾ, ਤੁਸੀਂ ਸੁਣ ਹੀ ਲਿਆ, ਥੋੜਾ ਕਿਹੜਾ ਕੋਈ ਲੁਕਿਆ ਹੋਇਆ ਹੈ, ਇਹ ਰਹਿਮਾਨ ਖਾਂ ਕਾਈ ਦੇ ਚੇਲੇ ਹੈ, ਉਹ ਕਹਿੰਦੇ ਮੈਂ ਤਾਂ ਤੁਹਾਨੂੰ ਬਾਜ ਲਿਆ ਕੇ ਦਿੱਤਾ ਹੈ, ਲੋਕੀ ਤੁਹਾਨੂੰ ਬਾਜਾਂ ਵਾਲਾ ਕਹਿਣ ਲੱਗ ਗਏ ਹੈ। ਉਹ ਕਹਿੰਦਾ ਮੈਂ ਬਾਜਾਂ ਵਾਲਾ ਹੈ, ਮੇਰਾ ਤਾਂ ਖਾਲਸ ਚੋਰੀ ਕਰ ਲਿਆ, ਇਹ ਮੈਨੂੰ ਕਹਿਣ ਆਏ ਸੀਗੇ ਵੀ ਆਪਦੇ ਭਾਣਜੇ ਨੂੰ ਸਮਝਾ ਵੀ ਹੋਰ ਤਖੱਲਸ਼ ਰੱਖ ਲਵੇ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਕਹਿੰਦੇ ਮਾਮਾ ਜੀ ਫਿਰ ਇਉਂ ਕਰੋ, ਸੁਨੇਹਾ ਤੁਸੀਂ ਵੀ ਲਾਓ ਉਹਦੇ ਕੋਲ, ਉਹਨੂੰ ਕਹਿ ਜੇ ਤੈਨੂੰ ਐਂ ਆਉਣਾ ਜਾਨਵਰ ਪਿੱਛੇ ਤੂੰ ਹੰਕਾਰ ਕਰੀ ਫਿਰਦਾ ਵੀ ਮੈਂ ਬਾਜਾਂ ਵਾਲਾ ਹੈ। ਬਾਲਾ ਪ੍ਰੀਤਮ ਕਹਿੰਦੇ ਮਾਮਾ ਜੀ ਮੈਂ ਸੁਨੇਹਾ ਲਾਓ ਵੀ ਜਾਂ ਬਾਜ ਲੈ ਕੇ ਆ, ਅਸੀਂ ਬਾਜ ਲਿਆਵਾਂਗੇ, ਜਿਹਦਾ ਬਾਜ ਜਿੱਤੂਗਾ ਉਹ ਚੈਂਪੀਅਨ ਹੋਊਗਾ, ਤਖੱਲਸ਼ ਚੋਰੀ ਨਹੀਂ ਕਰਦੇ, ਬਾਜ ਲਾ ਕੇ ਦੇਖਦੇ ਹਾਂ।
1: ਔਰ ਬਾਜੀ ਸਿਰ ਧੜਦੀ ਹੋਊ। ਜੇ ਤਾਂ ਸਾਡਾ ਬਾਜ ਹਾਰ ਗਿਆ ਅਸੀਂ ਸਿਰ ਦੇਵਾਂਗੇ, ਜੇ ਉਹਦਾ ਬਾਜ ਹਾਰ ਗਿਆ ਉਹ ਸਿਰ ਦੇਵੇ। ਸਿਰਾਂ ਧੜਾਂ ਦੀ ਬਾਜੀ ਉਹਨੂੰ ਕਹਿ ਦਿਓ ਜਾ ਕੇ। ਮਾਮਾ ਜੇਠਾ ਜੀ ਜਾਂਦਾ ਰਹਿਮਾਨਕਾ ਜੀ ਕੋਲੇ, ਕਹਿੰਦਾ ਜੀ ਮੇਰੇ ਭਾਣਜੇ ਨੇ ਐਂ ਕਿਹਾ ਏ। ਉਹਨੂੰ ਹੋਰ ਹਉਮੇ ਹੋ ਗਈ, ਉਹਨੂੰ ਕਹਿੰਦਾ ਇਹ ਤਾਂ ਮੇਰਾ ਬਾਜ ਤਾਂ ਜਿੱਤਿਆ ਹੀ ਪਿਆ ਏ, ਇਹ ਪਤਾ ਨੀ ਕਿਹੜੀ ਨਸਲ ਦਾ ਬਾਜ ਲੈ ਕੇ ਆਏ ਆ। ਲਓ ਜੀ ਮੈਂ ਗੱਲ ਛੇਤੀ ਮੁਕਾਵਾਂ, ਤੇ ਮੁਕਾਬਲਾ ਹੋ ਰਿਹਾ ਹੈ। ਰਹਿਮਾਨ ਖਾਂ ਕਾਜੀ ਉਹਦੇ ਚੇਲੇ ਆ ਗਏ ਹੈ, ਆਸੇ ਪਾਸੇ ਦੇ ਲੋਕ ਆ ਗਏ ਹੈ, ਕਈ ਤਮਾਸ਼ਾ ਦੇਖਣ ਵਾਸਤੇ ਆ ਗਏ ਹੈ, ਕਈ ਖੇਡ ਦੇਖਣ ਵਾਸਤੇ ਆਏ ਹੈ। ਤੇ ਬਾਜਾਂ ਵਾਲੇ ਗੁਰੂ ਤਾਂ ਕਹਿੰਦੇ ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਉਹਦਾ ਦੇਖਣੀ ਚਾਹੁੰਦਾ ਤਮਾਸ਼ਾ ਦੇਖਣ ਆਏ ਸੀਗੇ ਵੀ ਕਿੰਨੀ ਕੁ ਬੁੱਧੀ ਦੇ ਲੋਕ ਹਨ, ਕਿੰਨੀ ਕਿਹਨਾਂ ਦੀ ਬਿਰਤੀ ਉੱਚੀ ਤੇ ਸੁੱਚੀ ਹੈ। ਜਦ ਰਹਿਮਾਨ ਖਾਂ ਕਾਜੀ ਆਪਦਾ ਬਾਜ ਲਿਆਇਆ ਨਾ, ਤੇ ਬਾਲਾ ਪ੍ਰੀਤਮ ਆਪਣੇ ਮਾਮੇ ਨਾਲ ਪਹੁੰਚੇ, ਮਾਮੇ ਜੇਠੇ ਦੇ ਨਾਲ। ਰਹਿਮਾਨ ਕਾਜੀ ਕਹਿੰਦਾ ਵੀ ਜੇਠੇ ਨੂੰ ਕਹਿੰਦਾ ਹਾਂ ਜੇਠੇ ਕਹੇ ਆਪਦੇ ਭਾਣੇ ਨੂੰ ਮੇਰਾ ਬਾਜ ਤਾਂ ਆ ਗਿਆ, ਲਿਆਵੇ ਆਪਦਾ ਬਾਜ ਲਿਆਵੇ, ਕਿੱਥੇ ਆ ਬਾਜ। ਬਾਲਾ ਪ੍ਰੀਤਮ ਕਹਿੰਦਾ ਬੰਦਿਆਂ ਨਾਲ ਬੰਦੇ ਲੜਦੇ ਆ, ਸ਼ੇਰ ਨਾਲ ਸ਼ੇਰ ਲੜਦੇ ਆ, ਬਾਜ ਨਾਲ ਬਾਜ ਲੜਦੇ, ਅੱਜ ਅਨੋਖੀ ਕਾਰ ਕਰਾਂਗੇ। ਸਾਡੀ ਚਿੜੀ ਤੇਰਾ ਬਾਜ, ਉਹ ਮਹਾਰਾਜ ਚਿੜੀ ਤੇ ਨਜ਼ਰ ਪਾਤੀ, ਕਹਿੰਦੇ ਸਾਡੀ ਆਹ ਚਿੜੀ ਤੇਰੇ ਬਾਜ ਨਾਲ ਲੜੂਗੀ। ਉਹ ਕਹਿੰਦਾ ਕਰਤੀ ਨਾ ਉਹੀ ਬੱਚਿਆਂ ਵਾਲੀ ਗੱਲ, ਕਿੱਥੇ ਗੱਲ ਕਿਹੜੀ ਹੋ ਰਹੀ ਹੈ, ਬਾਜੀ ਸਿਰ ਧੜਦੀ ਲੱਗੀ ਹੋਈ ਹੈ। ਤੇ ਇਹ ਮਾਮੇ ਜੇਠੇ ਦੇ ਭਾਣਜੇ ਨੇ ਉਹੀ ਬੱਚਿਆਂ ਵਾਲੀ ਗੱਲ ਕਰਤੀ ਹੈ, 5-6 ਸਾਲ ਦੀ ਉਮਰ ਹੈ, ਕਹਿੰਦਾ ਮੇਰੀ ਚਿੜੀ ਹੈ। ਉਹ ਕਹਿੰਦਾ ਮੈਂ ਤਾਂ ਜਿੱਤਿਆ ਪਿਆ, ਮੇਰੇ ਬਾਜ ਨੇ ਚਿੜੀ ਦੀ ਧੌਣ ਮਰੋੜ ਦੇਣੀ ਹੈ, ਤੇ ਮੇਰਾ ਤਖੱਲਸ਼ ਜਿਹੜਾ ਇਹਨਾਂ ਨੇ ਚੋਰੀ ਕੀਤਾ, ਇਹ ਕਹਿੰਦਾ ਮੈਂ ਬਾਜਾਂ ਵਾਲਾ ਏ। ਅੱਜ ਦੁੱਧੋਂ ਪਾਣੀ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਬਾਜਾਂ ਵਾਲਾ ਸਰੀ ਕੌਣ ਹੈ। ਰਹਿਮਾਨ ਖਾਂ ਕਾਜੀ ਦਾ ਬਾਜ, ਬਾਜ ਤੇ ਇਧਰੋਂ ਚਿੜੀ ਹੈ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਚਿੜੀ ਤੇ ਕਿਰਪਾ ਕਰਤੀ ਹੈ, ਜਦੋਂ ਕਿਰਪਾ ਕਰਦਾ ਹੈ ਪਿੰਗਲਾ ਪਹਾੜ ਚੜ੍ਹ ਸਕਦਾ ਹੈ। ਗੂੰਗੇ ਬੋਲਣ ਲਾਤੇ ਮਹਾਰਾਜ ਨੇ, ਗੂੰਗੇ ਬੋਲਣ ਲਾਤੇ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਗੁਰੂ ਸਾਹਿਬ ਨੇ ਚਿੜੀ ਤੇ ਨਜ਼ਰ ਪਾਈ ਹੈ। ਗੁਰੂ ਸਾਹਿਬ ਦੀ ਚਿੜੀ ਨੇ ਰਹਿਮਾਨ ਖਾਂ ਕਾਜੀ ਦੇ ਬਾਜ ਨੂੰ ਢਾਲਿਆ, ਧੌਣ ਮਰੋੜਤੀ ਆ ਉਹਦੀ, ਸਹਿਕਦਾ ਪਿਆ ਉੱਥੇ, ਸਿੱਟ ਲਿਆ ਉੱਥੇ। ਮਹਾਰਾਜ ਦੀ ਜੈ ਜੈਕਾਰ ਹੋ ਗਈ ਹੈ, ਸਾਰੇ ਹੈਰਾਨ ਹੋ ਗਏ ਹੈ ਵੀ ਇਹਨੂੰ ਤਾਂ ਇੰਨਾ ਹੀ ਹੰਕਾਰ ਸੀ ਕਿ ਬਾਜਾਂ ਵਾਲਾ ਮੈਂ ਆ, ਹਜੇ ਤਾਂ ਮਾਮੇ ਜੇਠੇ ਦੇ ਭਾਣਜੇ ਬਾਲਾ ਪ੍ਰੀਤਮ ਗੋਬਿੰਦ ਰਾਏ ਦਾ ਬਾਜ ਨਹੀਂ ਆਇਆ, ਚਿੜੀ ਨਾਲ ਮੁਕਾਬਲਾ ਕਰਾਤਾ, ਚਿੜੀਆਂ ਨਾਲ ਮੁਕਾਬਲੇ ਕਰਾਤੇ ਗੁਰੂ ਸਾਹਿਬ ਨੇ। ਹੁਣ ਜਦੋਂ ਉਹ ਹਾਰ ਗਿਆ, ਉਹ ਹੁਣ ਆਉਂਦਾ ਢਿੱਲਾ ਜਿਹਾ ਮੂੰਹ ਲਈ, ਜਾਂ ਢਿੱਲਾ ਜਿਹਾ ਮੂੰਹ ਲਈ ਆਉਂਦਾ ਨਾ, ਉਹ ਐ ਨੀਵੀਂ ਪਾ ਲੈਂਦਾ ਨੀਵੀਂ, ਕਹਿੰਦਾ ਜੀ ਬਾਜੀ ਲੱਗੀ ਸੀ ਸਿਰ ਧੜਦੀ, ਮੇਰਾ ਸਿਰ ਹਾਜ਼ਰ ਹੈ। ਮਹਾਰਾਜ ਕਹਿੰਦੇ ਜੇ ਨਿਭ ਗਿਆ ਨਾ, ਬਸ ਸਾਰਾ ਕੁਝ ਲੈ ਗਿਆ, ਨਿਵੇਂ ਸਗੌਰਾ ਹੋਏ, ਤੂੰ ਨਿਭ ਗਿਆ ਏ, ਤੇਰਾ ਇਹ ਅੱਖਾਂ ਹੀ ਖੋਲਣਾ ਸੀਗੀਆਂ ਵੀ ਅਸੀਂ ਨੀ ਆਪਦੇ ਆਪ ਨੂੰ ਤਖੱਲਸ਼ ਲਾਇਆ ਵੀ ਅਸੀਂ ਬਾਜਾਂ ਵਾਲੇ, ਲੋਕ ਕਹਿੰਦੇ ਹੈ ਤੂੰ ਤਾਂ ਚਲਾਇਆ ਸੀ ਨਾ ਚੈਂਪੀਅਨ ਬਣੇ, ਧੋਖੇ ਨਾਲ ਬਣਿਆ ਸੀਗਾ, ਹੁਣ ਲਿਆ ਤੇਰਾ ਕਿੱਥੇ ਆ ਬਾਜ, ਉਹ ਸੱਟਿਆ ਪਿਆ ਹੈ। ਇਸ ਕਰਕੇ ਕਦੇ ਵੀ ਪੁਰਸ਼ ਨੂੰ ਬੰਦੇ ਨੂੰ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ, ਜੇ ਉਹਨੇ ਉਹਦੇ ਬਖਸ਼ੇ ਹੈ, ਜੇ ਤਖਤ ਬਖਸ਼ੇ ਹੈ ਨਾ, ਉਹ ਥੱਲੇ ਵੀ ਲਾ ਸਕਦਾ। ਕਿਸੇ ਸ਼ਹਿਰ ਨੇ ਕਿਹਾ, ਕਹਿੰਦਾ ਇੱਕ ਦਰ ਝੁੱਗੀਆਂ ਤੇ ਇੱਕ ਦਰ ਬੰਗਲੇ, ਦੇ ਤੇ ਰੂਪ ਕਈਆਂ ਨੂੰ ਰੰਗਲੇ, ਇੱਕ ਹੈ ਰਾਜੇ ਇੱਕ ਹੈ ਕੰਗਲੇ, ਬਣ ਗਏ ਸੁਰਗ ਤੇ ਨਰਕ ਕਿਵੇਂ, ਇੱਕ ਦਾਨੀ ਇੱਕ ਮੰਗਤੇ, ਤੂੰ ਇੰਨਾ ਪਾਤਾ ਫਰਕ ਕਿਵੇਂ। ਦੇਖੋ ਤਖਤ ਵੀ ਉਹੀ ਬਖਸ਼ਿਸ਼ ਕਰਦਾ ਹੈ, ਜੇ ਤਖਤ ਬਖਸ਼ੇ ਹੈ ਤੇ ਥੱਲੇ ਵੀ ਲਾ ਸਕਦੇ ਹੈ। ਜੇ ਕੋਈ ਭਿਖਾਰੀ ਹੈ ਉਹ ਠੂਠਾ ਫੜ ਕੇ ਮੰਗਦਾ ਫਿਰਦਾ, ਜੇ ਗੁਰੂ ਸਾਹਿਬ ਉਹਤੇ ਮਿਹਰ ਦੀ ਨਜ਼ਰ ਕਰਦੇ ਹਨ, ਉਹਨੂੰ ਤਖਤਾ ਤਾਜਣਾ ਬਾਦਸ਼ਾਹ ਬਣਾ ਸਕਦੇ। ਸਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ, ਪਰ ਜਿਹੜੀ ਇਹ ਮਾਣ ਹੈ, ਵਡਿਆਈ ਹੈ, ਇੱਜ਼ਤ ਹੈ, ਸ਼ੌਹਰਤ ਹੈ, ਇਹਨੇ ਕੋਈ ਪਾਰ ਨਹੀਂ ਲੰਘਾਇਆ। ਜੇ ਗੁਰੂ ਘਰੋਂ ਸਨਮਾਨ ਮਿਲਦਾ ਹੈ ਨਾ, ਇਹਦੇ ਨਾਲ ਕਈ ਵਾਰੀ ਕਈ ਨਾ ਕਈ ਥਾਂ ਤੇ ਹੋਮੇ ਦਾ ਬੀਜ ਉਤਪੰਨ ਹੋ ਜਾਂਦਾ ਵੀ ਮੇਰੇ, ਮੈਨੂੰ ਤਾਂ ਗੁਰੂ ਸਾਹਿਬ ਨੇ ਇੰਨਾ ਮਾਣ ਬਖਸ਼ਿਸ਼ ਕਰਤਾ ਹੈ, ਮੈਨੂੰ ਤਾਂ ਐਂ ਕੀਤਾ, ਮੈਨੂੰ ਬੜਾ ਪਿਆਰ ਕਰਦੇ ਆ, ਬੜਾ ਪਿਆਰ ਕਰਦੇ ਹੈ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰੇ ਆਪਦੇ ਪੁੱਤ ਸਨ, ਚਾਰ ਸਾਹਿਬਜ਼ਾਦੇ, ਪਰ ਉਹਨਾਂ ਨੇ ਜਿਹੜੀਆਂ ਬਗਾਨੀਆਂ ਮਾਮਾ ਨੇ ਆਪਣੇ ਜਿਗਰ ਦੇ ਟੋਟੇ ਗੁਰੂ ਸਾਹਿਬ ਨੂੰ ਅਰਪਣ ਕੀਤੇ ਨਾ, ਬਗਾਨੀਆਂ ਮਾਮਾ ਨੇ ਪੁੱਤ ਭੇਟਾ ਕੀਤੇ ਆ ਮਹਾਰਾਜ ਨੂੰ, ਗੁਰੂ ਸਾਹਿਬ ਨੇ ਵੱਧ ਪਿਆਰ ਕੀਤਾ ਉਹਨਾਂ ਨੂੰ, ਵੱਧ ਪਿਆਰ ਕੀਤਾ ਵੀ ਲੋਕ ਇਹ ਨਾ ਕਹਿਣ ਵੀ ਗੁਰੂ ਸਾਹਿਬ ਤਾਂ ਆਪਣੇ ਪੁੱਤਰਾਂ ਨੂੰ ਪਿਆਰ ਕਰੀ ਗਏ, ਬਗਾਨੀਆਂ ਮਾਮਾ ਨੇ ਪੁੱਤਰ ਦਿੱਤੇ ਹੈ ਤੇ ਗੁਰੂ ਸਾਹਿਬ ਨੇ ਸਾਡੇ ਪੁੱਤਰ ਵਸਾਰ ਤੇ ਹੈ, ਪਿਆਰ ਕੀਤਾ ਨਹੀਂ ਹੈ, ਇਹਦੀ ਜਿਉਂਦੀ ਜਾਗਦੀ ਮਿਸਾਲ ਹੈ, ਚਮਕੌਰ ਦੀ ਗੜੀ। ਚਮਕੌਰ ਦੀ ਗੜੀ ਵਿੱਚ ਸਾਰੇ ਸਿੰਘ ਸ਼ਹੀਦੀ ਦਾ ਜਾਮਾ ਪੀ ਕੇ ਰਾਤ ਦਾ ਸਮਾਂ ਵੱਡੇ ਸਾਹਿਬ ਜਦ ਵੀ ਸ਼ਹੀਦ ਹੋ ਗਏ ਹੈ ਔਰ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡ ਕੇ ਜਾ ਰਹੇ ਹੈ। ਜਦ ਆ ਜੰਗ ਦੇ ਮੈਦਾਨ ਵਿੱਚ ਜਾਂਦੇ ਆ ਨਾ ਤੇ ਚੰਦ ਚਮਕਿਆ ਏ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਉਹਦੀ ਲਾਸ਼ ਪਈ ਹੈ, ਗੁਰੂ ਸਾਹਿਬ ਦਾ ਮੁਬਾਰਕ ਚੰਨ ਖਿਆ ਹੈ ਨਾਲ। ਤੇ ਪਿਆਰੇ ਦਿਆ ਸਿੰਘ ਜੀ ਕਹਿੰਦੇ ਸਤਿਗੁਰੂ ਆਹ ਤੁਹਾਡੇ ਪੁੱਤ ਦੀ ਲਾਸ਼ ਪਈ ਹੈ। ਭਾਈ ਦਿਆ ਸਿੰਘ ਨੇ ਕਮਰ ਕਸਾ ਖੋਲਿਆ, ਕਹਿੰਦੇ ਜੀ ਆਹ ਕੱਪੜਾ ਪਾ ਦਿਓ, ਪੁੱਤ ਦੀ ਲਾਸ਼ ਦੇ ਕੱਪੜਾ ਪਾ ਦਿਓ। ਮਹਾਰਾਜ ਕਹਿੰਦੇ ਉਹ ਸਿੱਖਾ ਆ ਜਿੰਨੇ ਵੀ ਇੱਥੇ ਸ਼ਹਾਦਤਾਂ ਜਿਹਨਾਂ ਸ਼ਹੀਦੀਆਂ ਪਾਈਆਂ ਸਾਰੇ ਮੇਰੇ ਪੁੱਤ ਹੈ, ਜੇ ਮੈਂ ਅੱਜ ਆਪਣੇ ਪੁੱਤ ਦੇ ਲਾਸ਼ ਦੇ ਉੱਪਰ ਕੱਪੜਾ ਪਾਤਾ ਖੱਫਣ ਪਾਤਾ ਲੋਕ ਕੀ ਕਹਿਣਗੇ। ਬਾਜਾਂ ਵਾਲੇ ਆਪਦੇ ਪੁੱਤਰਾਂ ਨੂੰ ਪਿਆਰ ਕਰੀ ਗਿਆ, ਦੂਜਾ ਦੇ ਪੁੱਤਰ ਵਸਾਰ ਤੇ ਕਹਿੰਦੇ ਨਹੀਂ ਜਿੰਨੇ ਸ਼ਹੀਦ ਹੋਏ ਆ ਜੇ ਸਾਰਿਆਂ ਵਾਸਤੇ ਤੇਰੇ ਕੋਲ ਕੱਪੜਾ ਹੈਗਾ ਤਾਂ ਮੈਂ ਪਾ ਦਿੰਦਾ, ਮੈਂ ਆਪਣੇ ਪੁੱਤਾਂ ਤੇ ਨਹੀਂ ਪਾਉਣਾ ਗਿਆ ਹੈ, ਮੇਰੇ ਵਾਸਤੇ ਸਾਰੇ ਬਰਾਬਰ ਹੈ, ਗੁਰੂ ਵਾਸਤੇ ਸਾਰੇ ਸਿੱਖ ਬਰਾਬਰ ਹੈ। ਦੇਖੋ ਗੁਰੂ ਦੇ ਸਿੱਖ ਚਾਹੇ ਸੈਂਕੜੇ ਚਾਹੇ ਹਜ਼ਾਰਾਂ ਚਾਹੇ ਲੱਖਾਂ ਦੀ ਤਾਦਾਦ ਵਿੱਚ ਹੋਣ, ਪਰ ਜਿਹੜਾ ਨਜ਼ਰ ਥੱਲੇ ਆਉਂਦਾ ਜੇ ਤਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛਾ ਕਿ ਆਪਾਂ ਹੁਣ ਨਜ਼ਰ ਥੱਲੇ ਹਾਂ, ਗੁਰੂ ਦੇ ਦਰਬਾਰ 'ਚ ਬੈਠੇ ਹਾਂ, ਗੁਰੂ ਸਾਹਿਬ ਸਾਡੇ 'ਤੇ ਅਪਾਰ ਬਖਸ਼ ਕਿਰਪਾ ਕਰ ਰਹੇ ਹੈ। ਲਓ ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਦਾ ਪਿਆਰਾ ਸਿੱਖ ਬਾਜਾ ਅਮਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪਿਆਰਾ ਸਿੱਖ ਭਾਈ ਤਾਰੂ ਸਿੰਘ ਜਿਹਨੇ ਗੁਰੂ ਦੇ ਦਰਸ਼ਨ ਸਨਮੁਖ ਨਹੀਂ ਕੀਤੇ, ਹਿਰਦੇ 'ਚੋਂ ਕੀਤੇ ਹੋਣਗੇ, ਦਸਵੇਂ ਦੁਆਰ 'ਚੋਂ ਕੀਤੇ ਹੋਣਗੇ, ਬੰਦਗੀ ਵਾਲੀਆਂ ਰੂਹਾਂ ਜਿਹਨਾਂ 'ਤੇ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ ਸਤਿਗੁਰਾਂ ਦੀ, ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਨੂੰ ਹਿਰਦੇ ਵਿੱਚੋਂ ਦਰਸ਼ਨ ਹੁੰਦੇ ਆ ਦਸਵੇਂ ਦੁਆਰ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਭਾਈ ਤਾਰੂ ਸਿੰਘ ਨੇ ਪਰਉਪਕਾਰ ਕੀਤਾ, ਗਰੀਬ ਦੀ ਕੰਨਿਆ ਬਚਾਈ ਹੈ, ਉਹਦਾ ਇਹਨਾਂ ਜਗਰੀ ਖਾਨ ਵਰਗਿਆਂ ਨੇ ਹਊਆ ਬਣਾ ਲਿਆ, ਹਊਆ ਵੀ ਇਹ ਤਾਂ ਬਾਗੀ ਹੈ ਸਰਕਾਰ ਦਾ, ਬਾਗੀਆਂ ਨੂੰ ਪਨਾਹ ਦਿੰਦਾ ਹੈ, ਮਾੜੀ ਮੋਟੀ ਰਹਿੰਦੀ ਕਸਰ ਉਹ ਹਰ ਭਗਤ ਨਾਲ ਰੰਜਨੀਆਂ ਮਹੰਤ ਉਹਨੇ ਜਾ ਕੇ ਚੁਗਲੀ ਕਰਤੀ ਹੈ। ਹੁਣ ਸਰਦਾਰ ਨੂੰ ਫੜਨ ਵਾਸਤੇ ਪੂਲੇ ਪਿੰਡ ਆ ਗਏ ਆ, ਪੂਲੇ ਪਿੰਡ ਘੇਰਾ ਪਾ ਲਿਆ, ਤੇ ਸਰਦਾਰ ਤਾਂ ਗਿਆ ਖੇਤ, ਖੇਤੋਂ ਵਾਪਸ ਆ ਰਿਹਾ ਹੈ, ਕਹੀ ਕੋਲੇ ਹੈ ਤੇ ਉਹਨੂੰ ਨਾ ਪਕੜ ਲਿਆ ਹੈ, ਸਿਪਾਹੀਆਂ ਨੇ ਘੇਰਾ ਪਾ ਕੇ ਫੜ ਲਿਆ ਉਹਨੂੰ, ਹੱਥਾਂ ਨੂੰ ਹੱਥ ਖੜੀਆਂ, ਪੈਰਾਂ ਨੂੰ ਬੇੜੀਆਂ ਲਾ ਲਈਆਂ। ਇਹ ਇਤਿਹਾਸ ਅੱਜ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਪਿਆਰੇ ਖਾਲਸਾ ਜੀ, ਭੈਣ ਆ ਗਈ ਹੈ ਤੇ ਮਾਂ ਆ ਗਈਆਂ, ਦੋਨੇ ਜਾਣੀਆਂ ਆ ਗਈਆਂ, ਦੋਨੇ ਵਿਧਵਾ ਹਨ, ਭੈਣ ਵੀ ਵਿਧਵਾ ਹੈ ਮਾਂ ਵੀ ਵਿਧਵਾ ਹੈ। ਭੈਣ ਨੇ ਪਿਆਰ ਕੀਤਾ, ਵੀਰਾ ਕਿੱਥੇ ਜਾ ਰਿਹਾ, ਉਹ ਕਹਿੰਦਾ ਭੈਣੇ ਲਾੜੀ ਮੌਤ ਨਾਲ ਲਾਵਾਂ ਲੈਣ ਵਾਸਤੇ ਜਾ ਰਿਹਾ, ਜਿੱਦਾਂ ਅਜੀਤ ਦੇ ਜੁਝਾਰ ਗਏ ਆ ਉੱਧਰ ਜਾ ਰਿਹਾ, ਬਾਜਾਂ ਵਾਲੇ ਗੁਰੂ ਨੂੰ ਮਿਲੂੰਗਾ ਜੇ ਇੱਥੇ ਨਾ ਮਿਲ ਸਕਿਆ, ਦਰਗਾਹ ਵਿੱਚ ਮਿਲੂ ਉੱਥੇ ਮੇਲੇ ਹੋਣਗੇ, ਮੈਂ ਜਾ ਰਿਹਾ। ਭੈਣ ਤੇ ਭਰਾ ਨੇ ਗਲਵਕੜੀ ਪਾਈ, ਪਿਆਰ ਕੀਤਾ। ਮਾਂ ਕਹਿੰਦੀ ਆ ਤਾਰੂ ਸਿਆਂ ਤੈਨੂੰ ਆਪਣੇ ਕੁੱਖੋਂ ਜਨਮ ਦਿੱਤਾ ਪੁੱਤ, ਤੈਨੂੰ ਆ ਪੱਟੀ ਇਹੀ ਪੜ੍ਹਾਈ ਵੀ ਗੁਰੂ ਦਾ ਹੋਣਾ ਹੈ, ਅੰਤਮ ਸਵਾਸਾਂ ਤੱਕ ਗੁਰੂ ਨਾਲ ਨਿਭਾਉਣੀ ਹੈ, ਨਿਭਾਉਣੀ ਗੁਰੂ ਨੇ, ਆਪਾਂ ਤਾਂ ਦੱਸ ਸਕਦੇ ਮਹਾਰਾਜ ਤੇਰੇ ਸਿੱਖਾਂ ਦਾ ਮਨ ਨੀਵਾਂ ਤੇ ਮਨ ਉੱਚੀ ਹੋ, ਮਤ ਉੱਚੀ ਹੋਵੇ ਤੇ ਗੁਰੂ ਨਾਲ ਬਣ ਆਵੇ, ਗੁਰੂ ਨੇ ਕਿਰਪਾ ਕਰਨੀ ਹੈ ਬੇਟਾ, ਦੇਖੀ ਕਿਤੇ ਡੋਲ ਨਾ ਜਾਈ, ਉੱਥੇ ਜਾ ਕੇ ਜਕਾਰੇ ਛੱਡਣੇ ਹੈ। ਜਿਵੇਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀਆਂ ਉਮਰਾਂ ਖੇਡਣ ਦੀਆਂ ਉਮਰਾਂ ਸੀ, ਉਹਨਾਂ ਨੇ ਜੁੱਤੀ ਦੀ ਨੋਕ ਤੇ ਠਕਰਾ ਤੇ ਡੋਲੇ, ਜਗੀਰਾਂ ਠਕਰਾ ਤੀਆਂ, ਤੂੰ ਉੱਥੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਲਾਉਣੇ ਹੈ। ਮਾਂ ਬਹੁਤ ਸਮਝਾਉਂਦੀ, ਮਾਂ ਦੀ ਬਹੁਤ ਵੱਡੀ ਦੇਣ ਹੈ, ਮਾਂ ਆਪਣੇ ਪੁੱਤ ਨੂੰ ਰਾਜਾ ਬਣਾ ਸਕਦੀ ਹੈ, ਭਜਨੀਕ ਪੁਰਸ਼ ਬਣਾ ਸਕਦੀ ਹੈ, ਤਖਤਾਂ ਤਾਜਾ ਨਾਲ ਬਾਦਸ਼ਾਹ ਬਣਾ ਸਕਦੀ ਹੈ ਮਾਂ, ਕਿਉਂਕਿ ਜਿੰਨੇ ਵੀ ਚਾਹੇ 4 ਯੁੱਗਾਂ ਦੇ ਪੈਗੰਬਰ ਹੈ, ਔਲੀਏ ਹੈ, ਸੰਤ ਹੈ, ਪੀਰ ਹੈ, ਫਕੀਰ ਹੈ, ਸਾਡੀਆਂ 10 ਪਾਤਸ਼ਾਹੀਆਂ ਜੋ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚਾ ਉਹ ਹਨ, ਸਾਰਿਆਂ ਨੇ ਮਾਂ ਦੇ ਪੇਟੋਂ ਜਨਮ ਲਿਆ, ਕੋਈ ਆਕਾਸ਼ੋਂ ਨਹੀਂ ਉਤਰਿਆ ਹੈ। ਲੈ ਮਹਿੰਗੀ ਜੀ ਕਵਿਤਾ ਸੁਣਿਆ ਮਾਵਾਂ ਦੇ ਪਰਥਿਆਏ, ਆਈਆਂ ਪੁੱਤ ਜਨਮ ਦੀਆਂ ਦਾਤੇ ਭਗਤ ਸੂਰਮੇ, ਮਾਵਾਂ ਮੇਰੇ ਸਾਥੀ ਬਿਆਨ।

ਆਇਆ ਇੱਕ ਸਧਾਰਨ ਮਾਂ ਦੇ ਪੇਟੋਂ, ਸ਼ਾਹ ਸਿਕੰਦਰ। ਇਹਨੇ ਚਾਰੇ ਦਿਸ਼ਾਵਾਂ ਸਰ ਕਰੀਆਂ ਹਨ ਸਿਕੰਦਰ ਨੇ। ਇੱਕ ਦਿਨ ਸਿਕੰਦਰ ਆਪਦੀ ਮਾਂ ਦੇ ਕੋਲੇ ਜਾਂਦਾ, ਕਹਿੰਦਾ ਮਾਂ ਮੈਂ ਜੇਤੂ ਬਾਦਸ਼ਾਹ ਹਾਂ, ਦੁਨੀਆਂ ਦਾ ਸਾਰਾ ਜਿੱਤੀ ਬੈਠਾ ਹੈ, ਤੈਨੂੰ ਪੂਰੀ ਸੁੱਖ ਸਹੂਲਤ ਹੈ, ਮੈਂ ਤੇਰੇ ਦੁੱਧ ਦਾ ਕੱਜ ਮੋੜਤਾ। ਉਹ ਕਹਿੰਦੀ ਬੇਟਾ ਇਉਂ ਕਰੀ, ਤੂੰ ਨਾ ਮੇਰੇ ਨਾਲ ਭੈਣਾ ਆ ਕੇ ਮੇਰੇ ਪਲੰਘ ਤੇ ਇੱਕ ਹਫਤਾ ਭੈਣਾ ਤੂੰ ਮੇਰੇ ਨਾਲ। ਉਹ ਕਹਿੰਦਾ ਤੂੰ ਮੇਰੀ ਮਾਂ, ਮੈਂ ਪੈ ਜਾ ਕਰੂੰਗਾ। ਹੁਣ ਜਿਸ ਪਾਸੇ ਸਿਕੰਦਰ ਨੇ ਪੈਣਾ ਸੀ ਮਾਂ ਦੇ ਨਾਲ, ਉਧਰ ਉਹਨੇ ਪਾਣੀ ਡੋਲ ਦੇਣਾ। ਹੁਣ ਬਿਸਤਰਾ ਗਿੱਲਾ ਹੋਵੇ, ਨੀਂਦ ਆਜੂ, ਨਹੀਂ ਆਉਂਦੀ ਹੈ। ਆਏ ਹਫਤਾ ਚੱਲਿਆ, ਮਾਂ ਨੇ ਪਾਣੀ ਡੋਲਣਾ, ਉਹਨੇ ਆਏ ਕਿਤੇ ਉਹ ਪਾਸੇ ਇੱਧਰ ਲੈਣਾ, ਕਿਤੇ ਇੱਧਰ, ਨੀਂਦ ਨੀ ਆਈ 7 ਦਿਨ ਉਹਨੂੰ। ਉਦੋਂ ਬਾਅਦ ਕਹਿੰਦਾ ਮਾਂ ਹੁਣ ਦੱਸ, ਮੈਂ ਤੇਰੇ ਦੁੱਧ ਦਾ ਕਰਜ਼ ਮੋੜਤਾ। ਉਹ ਕਹਿੰਦੀ ਪੁੱਤ ਭਲਾ ਤੂੰ ਮੈਨੂੰ ਉਹ ਦੱਸ ਵੀ ਆ, ਤੂੰ ਇੱਕ ਹਫਤਾ ਮੇਰੇ ਨਾਲ ਪਿਆ ਏ, ਕੱਪੜੇ ਆਪਣਾ ਪਾਣੀ ਡੁੱਲਿਆ ਸੀਗਾ, ਗਿੱਲਾ ਸੀਗਾ, ਤੈਨੂੰ ਨੀਂਦ ਆ ਗਈ ਸੀ। ਉਹ ਕਹਿੰਦਾ ਨਮਾ ਭੋਲੀਆਂ ਗੱਲਾਂ ਕਰਦੀਆਂ, ਗਿੱਲਾ ਬਿਸਤਰਾ ਹੋਵੇ ਕਿ ਹੁਣ ਨੀਂਦ ਆਜੂ। ਉਹ ਕਹਿੰਦੀ ਪੁੱਤ 9 ਮਹੀਨੇ ਮੈਂ ਤੈਨੂੰ ਪੇਟ ਚ ਰੱਖਿਆ, ਫਿਰ ਤੈਨੂੰ ਦੁੱਧ ਚੰਘਾਇਆ, ਔਰ ਮੈਂ ਗਿੱਲੀ ਥਾਂ ਤੇ ਪੈਂਦੀ ਰਹੀ ਹਾਂ, ਤੈਨੂੰ ਸੁੱਕੀ ਥਾਂ ਤੇ ਪਾਉਂਦੀ ਰਹੀ ਹੈ। ਮੈਨੂੰ ਚਾਹੇ ਟੁੱਕ ਨਾ ਮਿਲੇ, ਮੈਂ ਤੈਨੂੰ ਆਪਦੇ ਪੁੱਤ ਨੂੰ ਵਧੀਆ ਛਕਾਉਂਦੀ ਰਹੀ ਹੈ। ਜਿਹੜਾ ਤੂੰ ਅੱਜ ਤੇਰੇ ਸਿਰ ਤਾਜ ਆ ਨਾ, ਤਾਜ ਇਹ ਮੇਰੀ ਦੇਣ ਹੈ। ਮੈਂ ਲੱਖਾਂ ਕਸ਼ਟ ਸਹਾਰੇ ਆਪਦੇ ਤਨ ਤੇ, ਫਿਰ ਤੈਨੂੰ ਪਦਵੀਆਂ ਮਿਲੀਆਂ ਹੈ। ਮਾਂ ਕਹਿੰਦੀ ਤੂੰ ਤਾਂ ਕੀ, ਕੋਈ ਵੀ ਚਾਹੇ ਪੀਰ ਪੈਗੰਬਰ ਔਲੀਆ ਹੋਵੇ, ਮਾਂ ਦੇ ਦੁੱਧ ਦਾ ਕਰਜ਼ ਨਹੀਂ ਮੋੜ ਸਕਦਾ, ਮਾਂ ਦੇ ਪੇਟੋਂ ਹੀ ਜਨਮ ਲਿਆ। ਅਗਲੀਆਂ ਲੈਣਾ ਜੋੜੀ ਬਿਆਨ।

ਸਿੰਘ ਦੀ ਮਾਂ ਆਪਣੇ ਪੁੱਤਰ ਨੂੰ ਪਰਪੱਕ ਕਰ ਰਹੀ ਹੈ ਸਿੱਖੀ ਦੇ ਵਿੱਚ, ਪੁੱਤ ਡੋਲ ਨਾ ਜਾਈ, ਤਸੀਹੇ ਝੱਲਣੀ ਔਰ ਬਾਣੀ ਚੱਲੇ ਤੇਰੇ ਮੁੱਖ ਚੋਂ, ਫਿਰ ਤੈਨੂੰ ਕੋਈ ਅਸਰ ਨਹੀਂ ਹੁੰਦਾ ਗਿਆ। ਭਾਈ ਮਣੀ ਸਿੰਘ ਕਿਵੇਂ ਸ਼ਹੀਦੀ ਪਾਈ ਹੈ, ਕਿੰਨੇ ਟੁਕੜੇ ਕੀਤੇ ਸਰੀਰ ਦੇ, ਕਿੰਨੇ ਟੁਕੜੇ, 90 ਸਾਲ ਤੋਂ ਉੱਪਰ ਉਮਰ ਉਸ ਯੋਧੇ ਦੀ। ਔਰ ਜਿਹੜੇ ਸਾਡੇ ਸਤਿਗੁਰੂ ਖੁਦ ਇਹਨਾਂ ਨੇ ਭਾਣਾ ਮੰਨਿਆ ਤੇ ਸਾਨੂੰ ਸਿੱਖਾਂ ਨੂੰ ਭਾਣਾ ਮੰਨਣਾ ਦੱਸ ਕੇ ਗਏ, ਤੱਤੀਆਂ ਤਵੀਆਂ ਤੇ ਬੈਠੇ 9ਵੇਂ ਪਾਤਸ਼ਾਹ, ਉਹਨਾਂ ਨੇ ਸੀਸ ਕਟਾਤਾ ਹੈ, ਪਿਆਰੇ ਸਿੱਖ ਸ਼ਹੀਦ ਹੋ ਗਏ ਉਹਨਾਂ ਦੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਗੁਰੂ ਨੇ ਪਰਿਵਾਰ ਹੀ ਵਾਰਤਾ, ਕੋਈ ਬੱਚਾ ਨਹੀਂ ਬਚਿਆ, ਤੁਸੀਂ ਹੀ ਬੱਚੇ ਹੋ, ਮਾਂ ਕਹਿੰਦੀ ਹੈ। ਔਰ ਤੂੰ ਸ਼ਹੀਦ ਹੋ ਕੇ ਬਾਜਾਂ ਵਾਲੇ ਗੁਰੂ ਨੂੰ ਮਿਲੇਗਾ। ਉਹ ਕਹਿੰਦਾ ਮਾਂ ਘਬਰਾ ਨਾ, ਗਮ ਨਾ ਕਰ, ਮੈਂ ਆਪਣੇ ਪਿਆਰੇ ਸਿੱਖਾਂ ਦੀ, ਪਿਆਰੇ ਭਾਈਆਂ ਦੀ ਮਦਦ ਕੀਤੀ ਹੈ। ਇਹ ਉਹਨਾਂ ਨੂੰ ਬਾਗੀ ਕਹਿੰਦੇ, ਮੈਨੂੰ ਵੀ ਬਾਗੀ ਬਣਾਤਾ, ਕਿਸੇ ਨੂੰ ਲੰਗਰ ਛਕਾਉਣਾ, ਭੋਜਨ ਪ੍ਰਸ਼ਾਦਾ ਛਕਾਉਣਾ, ਪਿਆਸੇ ਨੂੰ ਪਾਣੀ ਪਿਆਉਣਾ, ਇਹ ਤਾਂ ਆਪਣੇ ਗੁਰੂ ਨਾਨਕ ਮਹਾਰਾਜ ਦੱਸਿਆ ਹੋਇਆ ਹੈ। ਉਹਨੇ ਖੁਦ ਆਪਾਂ ਲੰਗਰ ਲਾਏ ਮਹਾਰਾਜ ਨੇ, ਅਸੀਂ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਮੰਨ ਰਹੇ ਹਾਂ, ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਉਹ ਸਿਧਾਂਤ ਨੂੰ ਮੰਨ ਰਹੇ ਔਰ ਮੰਨਦੇ ਰਹਿਣਾ ਹੈ। ਚਾਹੇ ਅਸੀਂ ਸੱਪਾਂ ਨੂੰ ਦੁੱਧ ਪਿਆ ਦਈਏ, ਸੱਪਾਂ ਨੂੰ ਦੁੱਧ ਪਿਆਇਆ ਸਿੱਖਾਂ ਨੇ, ਪਰ ਸੱਪਾਂ ਦਾ ਕੰਮ ਡੰਗ ਮਾਰਨਾ, ਸੱਪ ਨਹੀਂ ਬਣੇ ਆਪਣੇ, ਦੁਸ਼ਮਣ ਨਹੀਂ ਕਦੇ ਹੋਇਆ ਆਪਣਾ, ਸਿੱਖਾਂ ਨੇ ਫਿਰ ਵੀ ਦਿਆ ਕੀਤੀ ਹੈ। ਜੇ ਕੋਈ ਚੜ੍ਹ ਕੇ ਆਇਆ ਨਾ ਤੇ ਉਹ ਨਿਹੱਥਾ ਹੋ ਗਿਆ, ਉਹ ਤੇ ਵਾਰ ਜਦੋਂ ਮਾਫੀ ਮੰਗਦਾ ਵੀ ਮਾਫੀ ਕਰੋ, ਮੈਂ ਤਾਂ ਗਲਤੀ ਹੋ ਗਈ, ਉਹ ਸਿੱਖਾਂ ਨੇ ਮਾਫੀ ਵੀ ਕੀਤਾ, ਗੁਰੂਆਂ ਨੇ ਵੀ ਮਾਫੀ ਬਖਸ਼ੀ ਹੈ। ਪਰ ਜਦੋਂ ਹੱਦੋਂ ਪਾਰ ਕਰ ਜਾਣ, ਜੋ ਪੈਂਦੇ ਖਾਂ ਵਰਗੇ ਕਹਿੰਦੇ ਹਮ ਹੀ ਹਮ ਹੈ, ਮੈਂ ਹੀ ਮੈਂ ਹੈ, ਜੇ ਮੈਂ ਹਾਂ ਤਾਂ ਗੁਰੂ ਦੀ ਜਿੱਤ ਹੋਈ ਨੀ, ਗੁਰੂ ਦਾ ਹਾਰ ਜਾਣਾ ਸੀਗਾ। ਪੁੱਤ ਬਣਾ ਕੇ ਚੌਥੀ ਜੰਗ ਵਿੱਚ ਗੁਰੂ ਸਾਹਿਬ ਕਹਿੰਦੇ ਆ ਜਾ ਪੁੱਤ, ਤੈਨੂੰ ਵਾਰ ਕਰਨਾ ਸਿਖਾਈਏ, ਕਿਵੇਂ ਵਾਰ ਕਰਨਾ ਸਿਖਾਉਣਾ ਹੈ, ਸਾਡਾ ਹੀ ਤਾਂ ਚੜਾਇਆ ਸੀਗਾ, ਤੇ ਮਿੰਟਾਂ 'ਚ ਗੁਰੂ ਸਾਹਿਬ ਨੇ ਥੱਲੇ ਲਿਆ, ਤਾਂ ਆਪਦੇ ਹੱਥੀ ਉਹਦਾ ਉਹਨੂੰ ਖਤਮ ਕੀਤਾ। ਪੈਂਦੇ ਖਾਂ ਨੂੰ ਗੁਰੂ ਸਾਹਿਬ ਨਵਾਜਦਾ ਵੀ ਹੈ, ਕਿਰਪਾ ਵੀ ਕਰਦਾ ਹੈ, ਤੇ ਪਰ ਜਦੋਂ ਇਹ ਡੰਗ ਮਾਰਨ ਲੱਗ ਜਾਂਦੇ ਆ, ਈਰਖਾ ਕਰਦੇ ਆ, ਸਾੜਾ ਕਰਦੇ ਆ, ਗੁਰੂ ਨਾਲ ਵੈਰ ਵਿਰੋਧ ਕਰਦੇ, ਫਿਰ ਗੁਰੂ ਖਤਮ ਵੀ ਕਰਦਾ ਹੈ, ਕਿਉਂ ਖੁਦ ਰੱਬ ਹੈ। ਉਹ ਤਾਂ ਤਮਾਸ਼ੇ ਆ, ਗੁਰੂ ਸਾਹਿਬ ਦੇ ਚੋਜ ਹੈ, ਚੋਜ ਜੋ ਗੁਰੂ ਸਾਹਿਬ ਦੇ ਚੋਜ ਹਨ, ਬੇਅੰਤ ਹੈ, ਗੁਰੂ ਸਾਹਿਬ ਦੇ ਚੋਜਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁਰੂ ਜਿਨ੍ਹਾਂ ਦਾ ਅਣਖ ਦਾ ਮਹਾਂ ਚਾਨਣ, ਚੇਲੇ ਕਿੰਜਣਾ ਕਿਰਨਾਂ ਦਾ ਝੁੰਡ ਹੋਵਣ, ਬਾਪੂ ਜਿਨ੍ਹਾਂ ਦਾ ਸਾਗਰ ਕੁਰਬਾਨੀਆਂ ਦਾ, ਪੁੱਤਰ ਕਿਉਂ ਨਾ ਕੁਰਬਾਨੀ ਦੇ ਪੁੰਜ ਹੋਵਣ। ਉਹ ਸਾਡੇ ਬਾਪੂ ਨੇ ਕੁਰਬਾਨੀਆਂ ਕਰਤੀਆਂ ਸੀ, ਤਾਂ ਉਹਦੇ ਪੁੱਤਰ ਆ, ਕਹਿੰਦਾ ਮਾਂ ਘਬਰਾ ਨਾ, ਚਿੰਤਾ ਨਾ ਕਰ, ਇਹ ਆਵਾਜ਼ਾਂ ਨਹੀਂ ਆਉਂਦਾ ਕਿ ਤਾਰੂ ਸਿੰਘ ਡੋਲ ਗਿਆ, ਇਹ ਖਬਰਾਂ ਆਉਣਗੀਆਂ ਵੀ ਸ਼ਹਾਦਤ ਦਾ ਜਾਮ ਪੀ ਗਿਆ, ਮੈਨੂੰ ਜਾਣ ਦਿਓ। ਆਖਰੀ ਫਤਿਹ ਬੁਲਾਈ ਹੈ, ਮਾਂ ਤੇ ਭੈਣ ਨੂੰ ਮਿਲਿਆ, ਫਤਿਹ ਬੁਲਾਈ ਹੈ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬੇੜੀਆਂ ਪਾਈਆਂ, ਹੱਥਾਂ ਨੂੰ ਹੱਥ ਕੱਢੀਆਂ, ਪੈਰਾਂ ਨੂੰ ਬੇੜੀਆਂ, ਕੱਲਾ ਕਸ਼ਹਿਰਾ ਪਾਇਆ ਹੈ, ਉਵੇਂ ਸਰੀਰ ਹੈ, ਬਹੁਤ ਸੁੰਦਰ ਸੋਹਣਾ ਸੁਨੱਖਾ ਭਾਈ ਤਾਰੂ ਸਿੰਘ ਲੈ ਕੇ ਜਾ ਰਹੇ ਹੈ। ਥੋੜੀ ਹੀ ਦੂਰ ਗਏ ਸੀਗੇ, ਜਦ ਸਿੰਘਾਂ ਨੂੰ ਪਤਾ ਲੱਗਿਆ, ਘੋੜੇ ਤੇ ਸਵਾਰ ਹੋ ਗਏ, ਹਥਿਆਰ ਲੈ ਕੇ ਆ ਗਏ ਹੈ, ਭਾਈ ਤਾਰੂ ਸਿੰਘ ਨੂੰ ਕਹਿੰਦੇ, ਤਾਰੂ ਸਿਆ ਦੱਸ, ਆ ਵੈਰੀਆਂ ਨੂੰ ਖਤਮ ਕਰ ਦਈਏ, ਇੱਥੇ ਹੀ ਭਾਜਣਾ ਪਾ ਦਈਏ ਇਹਨਾਂ ਨੂੰ, ਇਹ ਜਿਹੜੇ ਤੂੰ ਸੇਵਾ ਕਰਦਾ ਸੀਗਾ, ਸਾਨੂੰ ਭੋਜਨ ਛਕਾਉਂਦਾ ਰਿਹਾ ਹੈ। ਸਾਰੇ ਸਿੱਖ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਆ ਗਏ, ਭਾਈ ਤਾਰੂ ਸਿੰਘ ਨੂੰ ਬੇਨਤੀ ਕਰਦੇ ਹੈ ਵੀ ਖਤਮ ਕਰ ਦਈਏ। ਭਾਈ ਤਾਰੂ ਸਿੰਘ ਨਾ ਨਹੀਂ, ਮੇਰੇ ਸਤਿਗੁਰੂ, ਮੇਰੇ ਬਾਜਾਂ ਵਾਲੇ ਗੁਰੂ ਇਸੇ ਵਿੱਚ ਹੀ ਰਾਜੀ ਹੈ, ਮੈਂ ਸ਼ਹਾਦਤ ਦਾ ਜਾਮ ਪੀਣਾ, ਮੈਂ ਆਪਣੇ ਪਿਆਰੇ ਸਿੱਖਾਂ ਦੀ ਸੇਵਾ ਕੀਤੀ ਹੈ, ਲੰਗਰ ਛਕਾਇਆ ਏ, ਇਹਨਾਂ ਨੂੰ ਗਲਤ ਦੱਸਦਾ ਏ, ਇਹ ਤੁਹਾਨੂੰ ਬਾਗੀ ਕਹਿੰਦੀ ਹੈ, ਇਹਨਾਂ ਨੇ ਮੈਨੂੰ ਬਾਗੀ ਬਣਾ ਲਿਆ, ਮੈਂ ਹੁਣ ਜਾਣਾ ਏ, ਪੱਕੇ ਦਰੜ ਇਰਾਦੇ ਹੈ, ਮੈਨੂੰ ਨਾ ਬਚਾਇਓ, ਮੈਂ ਜਾਣਾ, ਪਰ ਮੇਰੀ ਭੈਣ ਤੇ ਮੇਰੀ ਮਾਂ ਦਾ ਦੁੱਖ ਤੁਸੀਂ ਵਡਾਉਣਾ ਏ। ਹੁਣ ਜਾਂਦੀ ਹੋਏ ਦੋ ਸ਼ਬਦ ਖਾਲਸੇ ਨੂੰ, ਭਾਈ ਤਾਰੂ ਸਿੰਘ ਕਹਿੰਦੇ ਮੇਰੇ ਸਾਥੀ ਬਿਆਨ।

ਦਾ ਦੁੱਖ ਵਾਲਾ ਬਣਾਉਣਾ, ਇਹਨਾਂ ਤੇ ਦੁੱਖ ਨਾ ਆਉਣ ਦਿਓ, ਮੈਂ ਦੁੱਖ ਜਰ ਲੂੰ, ਸਾਡੇ ਗੁਰੂ ਨੇ ਦੁੱਖ ਜਰੇ ਹੈ। ਗੁਰੂ ਸਾਹਿਬ ਦੇ ਕਿੰਨੇ ਸਿੰਘਾਂ ਨੇ ਸ਼ਹੀਦੀਆਂ ਦੇ ਜਾਮ ਪੀਤੇ ਹੈ, ਹੱਸ ਹੱਸ ਕੇ ਉਹਨਾਂ ਨੇ ਟੋਟੇ ਟੋਟੇ ਕਰਾਏ ਆ। ਜੰਗ ਦੇ ਮੈਦਾਨ ਵਿੱਚ ਗੁਰੂ ਦੀਆਂ ਅੱਖਾਂ ਸਾਹਮਣੇ ਸ਼ਹਾਦਤਾਂ ਪਾਈਆਂ ਹਨ। ਦੇਖੋ ਖਾਲਸੇ ਦਾ ਚਾਹੇ ਇੱਕ ਸਿੱਖ ਹੈ, ਦੂਜਾ ਸਿੱਖ ਹੈ, ਚਾਹੇ ਕਿੰਨੇ ਵੀ ਸਿੱਖ ਹੋਣ, ਚਾਹੇ ਉਹਨਾਂ ਦੇ ਰਿਸ਼ਤੇਦਾਰੀ ਨਾਮ ਵੀ ਹੋਏ, ਸਭ ਤੋਂ ਪਿਓਰ ਤੇ ਪਾਕ ਪਵਿੱਤਰ ਰਿਸ਼ਤਾ ਹੈ ਗੁਰੂ ਤੇ ਸਿੱਖ ਦਾ, ਜੇ ਓੜ ਨਿਭ ਜਾਵੇ। ਦੇਖੋ ਆਪਾਂ ਰਿਸ਼ਤੇਦਾਰੀਆਂ ਸਾਰੀਆਂ ਨਿਭਾਉਣੇ ਆ, ਜਾਣੇ ਆ ਗਾਂ ਦੀਆਂ, ਦੂਰ ਦੀ ਰਿਸ਼ਤੇਦਾਰੀ ਵੀ ਜਾਣੇ, ਜੋ ਸੱਦਾ ਪੁੱਤਰ ਆਉਂਦਾ ਹੈ ਅਸੀਂ ਜਾਣੇ, ਪਰ ਜਿਹੜਾ ਪਾਕ ਪਵਿੱਤਰ ਰਿਸ਼ਤਾ ਹੈ ਗੁਰੂ ਤੇ ਸਿੱਖ ਵਾਲਾ, ਜੇ ਓੜ ਨਿਭ ਜਾਵੇ। ਹੁਣ ਕਈ ਤਾਂ ਇਹੋ ਜਿਹੇ ਵੀ ਭੱਦਰ ਪੁਰਸ਼ ਹੈ, ਇਹੋ ਜਿਹੇ ਵੀ ਉਹ ਹਨ, ਉਹ ਆਪਣਾ ਹਿੰਦੂ ਨਾਲ ਸਿੱਖ ਹੁੰਦੇ ਹੋਏ ਵੀ, ਮੁਸਲਮਾਨ ਹੁੰਦੇ ਹੋਏ ਵੀ, ਇੱਕ ਲੜਕੀ ਬੀਬੀ ਦਾ ਦੇਖੋ ਕਿੱਡਾ ਵੱਡਾ ਸਿਦਕਾ ਉਸ ਲੜਕੀ ਦਾ। ਬਾਜਾਂ ਵਾਲੇ ਸਤਿਗੁਰੂ ਜੀ ਆਨੰਦਪੁਰ ਦਾ ਕਿਲਾ ਛੱਡਿਆ ਨਾ ਘਮਾਸਾਨ ਦਾ, ਜੰਗ ਹੋਇਆ, ਭਾਈ ਬਚਿੱਤਰ ਸਿੰਘ ਬਹੁਤ ਫੱਟੜ ਹੋ ਗਿਆ, ਜ਼ਖਮੀ ਹੋ ਗਿਆ, ਕੋਟਲਾ ਨਿਹੰਗ ਖਾਂ ਉਹਦੇ ਗ੍ਰਹਿ ਵਿਖੇ ਆਏ ਆ। ਕੋਟਲਾ ਨਿਹੰਗ ਖਾਂ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਹਨਾਂ ਨੂੰ ਘੋੜੇ ਦਿੰਦਾ ਸੀਗਾ, ਇਹ ਵਪਾਰ ਸੀ ਉਹਦਾ। ਕੋਟਲਾ ਨਿਹੰਗ ਨੂੰ ਕਹਿੰਦੇ ਆ, ਨਿਹੰਗ ਖਾਂ ਨੂੰ ਕਹਿੰਦੇ ਆ, ਸਾਡਾ ਇਹ ਯੋਧਾ ਹੈ ਸੂਰਮਾ, ਇਹਦੇ ਮਲਮ ਪੱਟੀ ਕਰਿਓ, ਦਵਾਈ ਲਾਇਓ, ਕੋਈ ਬਾਹਰੋਂ ਨਾ ਸੱਦਿਓ, ਜੇ ਤਾਂ ਠੀਕ ਹੋ ਗਿਆ ਆਪੇ ਸਾਡੇ ਪਿੱਛੇ ਆ ਜੂ, ਜੇ ਸ਼ਹਾਦਤ ਦਾ ਜਾਮ ਪੀ ਗਿਆ ਇਹਦਾ ਅੰਤਮ ਸੰਸਕਾਰ ਕਰ ਦਿਓ। ਬਹੁਤ ਬਲੀ ਆ ਉਹ ਵੀਰ ਬਚਿੱਤਰ ਸਿੰਘ ਨੇ, ਕਿਤੇ ਹਾਥੀਆਂ ਦਾ ਮੁਕਾਬਲਾ ਕਰਿਆ। ਗੁਰੂ ਸਾਹਿਬ ਚਲੇ ਗਏ ਤੇ ਉਹ ਅੰਦਰ ਪਿਆ ਏ, ਅੰਦਰ ਜਦੋਂ ਪਿਆ ਨਾ, ਜਿਹੜੀ ਉਹਦੀ ਬੇਟੀ ਮਮਤਾਜ ਹੈ ਨਿਹੰਗ ਖਾਂ ਦੀ, ਕੋਟਲਾ ਨਿਹੰਗ ਖਾਂ ਦੀ ਬੇਟੀ ਮਮਤਾਜ ਹੈ, ਉਹ ਮੰਗੀ ਹੋਈ ਸੀ ਕਿਤੇ, ਉਹ ਕਹਿੰਦਾ ਬੇਟਾ, ਨਿਹੰਗ ਕੋਟਲਾ ਨਿਹੰਗ ਖਾਂ ਕਹਿੰਦਾ, ਇਹ ਕਹਿੰਦਾ ਬੇਟਾ ਉਹ ਆਉਂਦੇ ਹੋਣਗੇ ਲੱਭਦੇ, ਕਿਉਂਕਿ ਘੋੜੇ ਦੇ ਪੈੜਾਂ ਛਾਣਦੇ ਹੋਏ ਇੱਧਰ ਆਉਣਗੇ ਸਿਪਾਹੀ, ਤੇ ਤੂੰ ਅੰਦਰ ਬਹਿ ਜਾ, ਉਹ ਦਰਵਾਜ਼ਾ ਬੰਦ ਕਰ ਲਾ, ਇਹਦੀ ਬਲਮ ਪੱਟੀ ਕਰ, ਇਹਦੀ ਸੇਵਾ ਕਰ। ਗੁਰੂ ਸਾਹਿਬ ਸਾਨੂੰ ਸੇਵਾ ਲਾ ਕੇ ਗਏ ਆ। ਹੁਣ ਬੱਚੀ ਉਹ ਮਮਤਾਜ ਵੀਰ ਬਹਾਦਰ ਬਚਿੱਤਰ ਸਿੰਘ ਜੋ ਜ਼ਖਮੀ ਹੋਇਆ ਹੈ ਉਹਦੀ ਸੇਵਾ ਕਰ ਰਹੀ ਹੈ, ਜ਼ਖਮ ਸਾਫ਼ ਕਰ ਰਹੀ ਹੈ, ਪੱਟੀਆਂ ਕਰ ਰਹੀ ਹੈ ਵੀ ਠੀਕ ਹੋ ਜਾਵੇ। ਇਹਨਾਂ ਨੂੰ ਦਗੜ ਦਗੜ ਕਰਦੇ ਘੋੜਿਆਂ ਤੇ ਸਿਪਾਹੀ ਆ ਗਿਆ, ਉਹਨੂੰ ਕਹਿੰਦੇ ਆ, ਬਾਗੀ ਤੇਰੇ ਘਰੇ ਆਇਆ, ਸਿੱਖਾਂ ਦਾ ਗੁਰੂ ਆਇਆ ਏ। ਕਹਿੰਦਾ ਜੀ ਕਿਤੇ ਨਹੀਂ ਆ, ਦੇਖ ਲਓ ਸਾਰੀ ਹਵੇਲੀ ਛਾਣ ਮਾਰੀ, ਗੁਰੂ ਨਹੀਂ ਲੱਭੇ, ਪਰ ਜਿੱਥੇ ਉਹ ਬੇਟੀ ਮਮਤਾਜ ਬੈਠੀ ਹੈ ਤੇ ਜ਼ਖਮੀ ਵੀਰ ਬਹਾਦਰ ਬਚਿੱਤਰ ਸਿੰਘ ਹੈ, ਉੱਧਰ ਜਾਣ ਲੱਗੇ ਨਾ ਜਦੋਂ, ਉਹਨੇ ਰੋਕ ਲਿਆ। ਕੋਟਲਾ ਨਿਹੰਗ ਖਾਂ ਕਹਿੰਦਾ ਜੀ ਉੱਧਰ ਨਾ ਜਾਇਓ ਤੁਸੀਂ, ਉੱਧਰ ਮੇਰੀ ਧੀ ਤੇ ਜਮਾਈ ਪਏ ਹੈ, ਤੁਸੀਂ ਮੁਸਲਮਾਨ ਹੋ, ਮੈਂ ਵੀ ਮੁਸਲਮਾਨ ਹੈ, ਵੀ ਜਿਹੜੇ ਧੀ ਤੇ ਜਮਾਈ ਪਏ ਹੁਣ ਉੱਥੇ ਜਾਈਦਾ ਨਹੀਂ ਹੈ, ਐਂ ਕਹਿ ਕੇ ਮੋੜਤਾ। ਜਦੋਂ ਮੋੜਤਾ ਏ ਨਾ ਉਹ ਚਲੇ ਗਏ ਹੈ, ਅੰਦਰ ਆਉਂਦਾ ਏ, ਜਦੋਂ ਅੰਦਰ ਆਉਂਦਾ ਏ ਬੜੀ ਲਗਨ ਦੇ ਨਾਲ ਉਹ ਬੱਚੀ ਬੀਬੀ ਮਮਤਾਜ ਸੇਵਾ ਕਰ ਰਹੀ ਹੈ, ਪਰ ਉਹ ਜਿਹੜਾ ਯੋਧਾ ਏ ਬਚਿੱਤਰ ਸਿੰਘ ਸ਼ਹੀਦ ਹੋ ਜਾਂਦਾ। ਜਦੋਂ ਸ਼ਹੀਦ ਹੋ ਜਾਂਦਾ ਏ ਨਾ, ਹੁਣ ਨਿਹੰਗ ਖਾਂ ਕਹਿੰਦਾ ਏ, ਕਹਿੰਦਾ ਬੇਟੀ ਗੁਰੂ ਜੀ ਵੀ ਚਲੇ ਗਏ, ਇਹਦਾ ਕੋਈ ਨੇੜੇ ਦਾ ਰਿਸ਼ਤੇਦਾਰ ਹੁੰਦਾ, ਆਪਾਂ ਇਹਦਾ ਅੰਗੀਠਾ ਚੰਨਣਾ ਤੇ ਕੋਈ ਲਾਂਬੂ ਤਾਂ ਨੇੜੇ ਦਾ ਹੀ ਲਾਉਂਦਾ ਹੁੰਦਾ ਏ, ਕੌਣ ਕਿਹਨੂੰ ਲੱਭ ਕੇ ਲਿਆਈਏ। ਉਹ ਲੜਕੀ ਕਹਿੰਦੀ ਅੱਬਾ ਹਜ਼ੂਰ, ਆ ਜਦੋਂ ਬਾਹਰ ਸਿਪਾਹੀ ਆਏ ਸੀ ਤੂੰ ਕਿਹਾ ਕੀ ਕਿਹਾ ਸੀ, ਅੰਦਰ ਮੇਰੀ ਧੀ ਤੇ ਜਮਾਈ ਹੈ, ਧੀ ਤੇ ਦਮਾਦ ਪਏ ਹੈ, ਇਹ ਮੇਰੇ ਸਿਰ ਦਾ ਸਾਈ ਹੈ ਮੇਰਾ, ਇਹ ਮੈਂ ਇਹਨੂੰ ਆਪਣਾ ਸਿਰ ਦਾ ਸਾਈ ਮੰਨ ਕੇ, ਮੈਂ ਸ਼ਹੀਦ ਦੀ ਪਤਨੀ ਬਣ ਕੇ ਆਪਦੀ ਜ਼ਿੰਦਗੀ ਬਤੀਤ ਕਰੂੰਗੀ, ਮੈਂ ਇਹਦੀ ਚਿਖਾ ਨੂੰ ਲਾਂਬੂ ਮੈਂ ਲਾਊਂਗੀ। ਉਹ ਕਹਿੰਦਾ ਬੇਟੀ ਤੂੰ ਤਾਂ ਮੰਗੀ ਹੋਈ। ਕਹਿੰਦਾ ਕੋਈ ਗੱਲ ਨਹੀਂ, ਉਹ ਬਾਜਾਂ ਵਾਲੇ ਸਤਿਗੁਰੂ, ਉਹਦਾ ਇਹ ਮਹਾਨ ਸਿੱਖ, ਇਹਦੀ ਮਹਾਨ ਕੁਰਬਾਨੀ, ਮੈਂ ਸਾਰੀ ਜ਼ਿੰਦਗੀ ਇਸ ਸ਼ਹੀਦ ਦੀ ਵਿਧਵਾ ਪਤਨੀ ਬਣ ਕੇ ਆਪਦੀ ਜ਼ਿੰਦਗੀ ਬਤੀਤ, ਐਡੀ ਮਹਾਨ ਕੁਰਬਾਨੀ ਹੈ। ਤੇ ਫਿਰ ਉਹ ਲੜਕੀ ਨੇ ਅੰਮ੍ਰਿਤ ਵੀ ਛਕਿਆ ਹੈ, ਗੁਰੂ ਸਾਹਿਬ ਨੇ ਕਿਰਪਾ ਵੀ ਕੀਤੀ। ਦੇਖੋ ਕੋਈ ਰਿਸ਼ਤਾ ਵੀ ਨਹੀਂ ਹੈ, ਇਹ ਗੱਲ ਹੈ। ਭਾਈ ਤਾਰੂ ਸਿੰਘ ਕਹਿੰਦਾ ਤੁਸੀਂ ਮੇਰੇ ਚਾਹੇ ਸਕੇ ਭਰਾ ਨਹੀਂ ਹੋ, ਪਰ ਮੈਂ ਤੁਹਾਨੂੰ ਪਿਆਰ ਵੱਧ ਕਰਦਾ ਹੈ, ਮੈਂ ਤੁਹਾਡੀ ਉੱਥੇ ਸੇਵਾ ਕਰਦਾ ਰਿਹਾ ਹੈ, ਮੈਂ ਮੁੱਲ ਨਹੀਂ ਮੰਗਦਾ ਸੇਵਾ ਦਾ, ਪਰ ਮੇਰੀ ਭੈਣ ਤੇ ਮਾਂ ਨੂੰ ਕੋਈ ਆਚ ਨਾ ਆਵੇ, ਮੈਂ ਤਾਂ ਚਲੇ ਜਾਣਾ ਸੰਸਾਰ ਤੋਂ, ਚਲੇ ਹੀ ਜਾਣਾ ਹੈ। ਆਏ ਉਹਨਾਂ ਨੂੰ ਕਹਿਤਾ ਧਰਵਾਸ ਦਿੱਤਾ ਹੈ, ਉਹ ਵੀ ਕਹਿੰਦੇ ਠੀਕ ਹੈ ਖਾਲਸਾ ਜੀ, ਭਾਈ ਤਾਰੂ ਸਿਆਂ ਜਿਵੇਂ ਤੇਰੀ ਮਰਜ਼ੀ ਹੈ। ਉਹ ਕਹਿੰਦਾ ਮੇਰਾ ਬਾਜਾਂ ਵਾਲਾ ਸਤਿਗੁਰੂ ਇਸੇ ਚ ਰਾਜੀ ਹੈ,
ਤੇ ਮੈਂ ਸ਼ਹੀਦ ਹੋ ਕੇ ਆਪਣੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਰ ਕਰਨੇ ਆ, ਦਰਗਾਹ ਵਿੱਚ ਮਿਲੂੰਗਾ ਮੈਂ ਉਹਨਾਂ ਨੂੰ। ਐ ਜਾਂਦੀ ਵਾਰ ਦੀ ਫਤਿਹ ਬੁਲਾ ਕੇ ਜਾਂਦਾ, ਜ਼ਕਰੀਆ ਖਾਨ ਦੇ ਦਰਬਾਰ ਚ ਜਾਂਦਾ। ਜਦੋਂ ਦਰਬਾਰ ਦੇ ਵਿੱਚ ਜਾਂਦਾ ਨਾ, ਇਕੱਲਾ ਕਸ਼ਹਿਰਾ ਹੁੰਦਾ ਹੈ, ਤਨ ਤੇ ਹੋਰ ਕੱਪੜਾ ਨਹੀਂ ਹੁੰਦਾ ਹੈ, ਹੱਥਾਂ ਨੂੰ ਹੱਥ ਖੜੀਆਂ, ਪੈਰਾਂ ਨੂੰ ਬੇੜੀਆਂ ਲੱਗੀਆਂ ਹਨ, ਜ਼ਾਲਮ ਕਚਹਿਰੀ ਵਿੱਚ ਲੈ ਕੇ ਆਉਂਦੇ ਆ। ਤਖ਼ਤ ਤੇ ਬੈਠਾ ਹੈ ਜ਼ਕਰੀਆ ਖਾਨ, ਲਖਪਤ ਰਾਏ ਵਰਗੇ ਹੋਰ ਕਾਜ਼ੀ ਵਰਗੇ ਬੈਠੇ ਹੋਣੇ ਹਨ, ਮੁੱਲਾ ਕਾਜ਼ੀ ਸਾਰੇ ਬੈਠੇ ਆ, ਫਤਮੇ ਲਗਾਉਣ ਵਾਲੇ ਬੈਠੇ, ਕਚਹਿਰੀ ਭਰੀ ਆ। ਜਦੋਂ ਜਾਂਦਾ ਹੈ ਨਾ ਅੰਦਰ, ਭਾਈ ਤਾਰੂ ਸਿੰਘ ਫਤਿਹ ਬੁਲਾਉਂਦਾ ਹੈ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ ਜ਼ਕਰੀਆ ਖਾਨ ਜਿਹੜੇ ਅਹੁਦੇ ਮਿਲਦੇ ਆ, ਇਹ ਅਕਲਾਂ ਨਾਲ ਮਿਲਦੇ ਹੈ, ਨਕਲ ਵੀ ਅਕਲ ਨਾਲ ਵੱਜਦੀ ਹੈ। ਅਹੁਦੇ ਮਿਲਿਆ ਤਪੋ ਰਾਜ ਰਾਜੋ ਨਰਕ। ਹੁਣ ਨਾ ਸਭ ਤੋਂ ਪਹਿਲਾਂ ਸਿਫਤ ਕਰਦਾ, ਕੀ ਕਹਿੰਦਾ ਹੈ, ਕਹਿੰਦਾ ਸੁਬਹਾਨ ਅੱਲਾ, ਕਹਿੰਦਾ ਤੂੰ ਇੰਨਾ ਸੋਹਣਾ ਹੈ, ਇੰਦਰ ਇੰਨਾ ਤੇਰਾ ਸੋਹਣਾ ਸੁੰਦਰ ਸਰੂਪ ਹੈ, ਆ ਤੇਰੀ ਸੋਨੇ ਵਰਗੀ ਤੇਰੀ ਦੇਹੀ ਹੈ, ਆ ਤੇਰੇ ਮੱਥੇ ਤੋਂ ਚਮਕਾਰੇ ਪੈਂਦੇ ਹੈ। ਉਹਦੀ ਸਿਫਤ ਕਰ ਰਿਹਾ ਜ਼ਕਰੀਆ ਖਾਨ, ਸਿਫਤ ਕਰਕੇ ਉਹਨੂੰ ਐਂ ਸੀ ਮੈਂ ਆਪਦੇ ਵਾਲੇ ਪਾਸੇ ਲਿਆਊਂਗਾ। ਦੇਖੋ ਕਿਸੇ ਦੀ ਐਵੇਂ ਝੂਠੀ ਮੁੱਠੀ ਸਿਫਤ ਕਰੀ ਜਾਣੀ, ਪੰਪ ਦੇਈ ਜਾਣਾ ਪੰਪ, ਬਾਹਲੀ ਦੁਨੀਆਂ ਤਾਂ ਪੰਪਾਂ ਨੇ ਖਤਮ ਕੀਤੀ ਹੋਈ ਹੈ। ਕਿਸੇ ਨੂੰ ਕਹਿਣਾ ਸੀ ਤੇਰੇ ਮਗਰਾਂ ਤੂੰ ਖੜ੍ਹ ਜਾ ਵੋਟਾਂ ਦੇ ਵਿੱਚ, ਖੜ੍ਹ ਜਾ ਕੇਰਾ, ਤੂੰ ਪੰਚ ਖੜ੍ਹ ਜਾ, ਤੂੰ MC ਖੜ੍ਹ ਜਾ, ਤੂੰ ਪ੍ਰਧਾਨ ਦੀਆਂ ਵੋਟਾਂ 'ਚ ਖੜ੍ਹ ਜਾ, ਤੂੰ ਸਰਪੰਚ ਦੀਆਂ ਵੋਟਾਂ 'ਚ ਖੜ੍ਹ ਜਾ, ਅਸੀਂ ਤੇਰੇ ਨਾਲ ਤੇਰੀ ਮਦਦ ਕਰਾਂਗੇ। ਜਦ ਉਹ ਬਣ ਜਾਂਦਾ ਹੈ, ਉਹਦੇ 4-5 ਕਿੱਲੇ ਵਿਕ ਜਾਂਦੇ ਆ, ਮੁੜ ਕੇ ਕੋਈ ਨਹੀਂ ਬਾਤ ਪੁੱਛਦਾ, ਪੰਪ ਹੀ ਮਾਰਦਾ ਹੈ। ਵਡਿਆਈ ਝੂਠੀ ਮੁੱਠੀ ਐਵੇਂ ਵਡਿਆਈ ਕਰ ਦੇਣੀ। ਹੁਣ ਦੇਖੋ ਕੋਈ ਲੜਕਾ ਹੈ, ਸਿੱਖਾਂ ਦੇ ਘਰੇ ਜਨਮ ਹੋਇਆ, ਉਹ ਵੱਡਾ ਹੋਇਆ, ਬਚਪਨ ਲੰਘਿਆ, ਵੱਡਾ ਹੋਇਆ, ਜਵਾਨੀ 'ਚ ਪੈਰ ਧਰਿਆ, ਉਹਨੇ ਆਪਦੇ ਕੇਸ ਕਤਲ ਕਰਾਤੇ, ਕੇਸ ਕੱਟਤੇ, ਕੇਸ ਤਾਂ ਗੁਰੂ ਦੀ ਮੋਹਰ ਹੈ। ਮੈਂ ਅਰਜ ਕਰਦਾ ਜੇ ਕਿਸੇ ਦੇ ਕੇਸ ਕੱਟੇ ਹੈ, ਆਪਦੀ ਫਿਲਟਰ ਬਣਾ ਕੇ ਨਾ, ਫਿਲਟਰ ਲਾ ਕੇ ਵਧੇ ਜੀ, ਫੋਟੋ ਬਣਾ ਕੇ ਜਾਇਓ ਫੋਟੋਗ੍ਰਾਫਰ ਕੋਲ, ਘਰੇ ਲਾਇਓ, ਉਹ ਲਾ ਲਿਓ ਫੋਟੋ, ਉਦੋਂ ਬਾਅਦ ਤੁਸੀਂ ਕੇਸ ਰੱਖਣੇ ਸ਼ੁਰੂ ਕਰ ਦਿਓ। ਤੁਹਾਡੇ ਕੇਸ ਆ ਜਾਣਗੇ, 5 ਮਹੀਨੇ 6 ਮਹੀਨੇ ਸਾਲ ਬਾਅਦ ਕੇਸ ਆ ਗਏ, ਮੁੜ ਕੇ ਦਸਤਾਰ ਬੰਨ ਕੇ ਵਧੀਆ ਦਾੜਾ ਪ੍ਰਕਾਸ਼ ਕਰਕੇ ਫਿਰ ਫੋਟੋ ਉਹਦੇ ਬਰਾਬਰ ਲਾਇਓ, ਦੇਖੋ ਵੀ ਕਿਹੜੀ ਫੋਟੋ ਤੁਹਾਨੂੰ ਵਧੀਆ ਲੱਗੂਗੀ। ਉਹ ਪਿਆਰੇ ਖਾਲਸਾ ਜੀ, ਜਦੋਂ ਕੇਸ ਕਤਲ ਕਰਾਉਣੇ, ਕੇਸ ਤਾਂ ਗੁਰੂ ਦੀ ਮੋਹਰ ਹੈ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ, ਖਾਲਸਾ ਬਣਾਇਆ ਹੀ ਸੋਹਣਾ ਹੈ ਗੁਰੂ ਸਾਹਿਬ ਨੇ, ਗੁਰੂ ਸਾਹਿਬ ਆਪ ਵੀ ਸੋਹਣਾ, ਤੇ ਜਿਹੜਾ ਖਾਲਸਾ ਸਾਜਿਆ ਹੈ ਖੰਡੇ ਦੀ ਧਾਰ ਵਿੱਚੋਂ, ਕੱਲਾ ਕੱਲਾ ਸਿੱਖ, ਕੱਲਾ ਕੱਲਾ ਸੂਰਮਾ, ਕੱਲਾ ਕੱਲਾ ਯੋਧਾ, ਲੱਖਾਂ ਹਾਥੀਆਂ ਦਾ ਮੁਕਾਬਲਾ ਕਰ ਸਕਦਾ ਹੈ, ਚਿੜੀਆਂ ਨੂੰ ਬਾਜਾਂ ਨਾਲ ਲੜਾਤਾ ਜਿਵੇਂ ਪਹਿਲਾਂ ਅੱਜ ਕਰਕੇ ਹਟਿਆ ਹਾਂ। ਉਹ ਤਾਰੀਫ ਕਰਦਾ, ਪੰਪ ਦਿੰਦਾ ਪੰਪ, ਕਹਿੰਦਾ ਤੂੰ ਬਹੁਤ ਸੋਹਣਾ ਹੈ ਤਾਰੂ ਸਿਆ, ਆ ਤੇਰੀ ਸਾਰੀ ਜਵਾਨੀ ਪਈ ਹੈ, ਤੇਰੀ ਜ਼ਿੰਦਗੀ ਪਈ ਹੈ, ਤੂੰ ਸਾਡੇ ਵਾਲੇ ਪਾਸੇ ਆ ਜਾ, ਦੇਖ ਤੈਨੂੰ ਬੇਗਮਾਂ ਦੇ ਡੋਲੇ ਦੇਵਾਂਗੇ, ਤੂੰ ਮੁਸਲਮਾਨ ਹੋ ਜਾ, ਤੂੰ ਦੀਨ ਕਬੂਲ ਕਰ ਲੈ, ਤੈਨੂੰ ਵਜ਼ੀਰੀਆਂ ਦੇਊਂਗਾ। ਆ ਬੈਠਾ ਨਾ ਲਖਪਤ ਰਾਏ, ਇਹ ਵੀ ਹਿੰਦੂ ਆ, ਆ ਬੈਠਾ ਹੈ, ਦੋਵੇਂ ਭਰਾ ਅਧੀਨ ਹੋ ਗਏ ਸੀਗੇ ਮੁਸਲਮਾਨਾਂ ਦੇ, ਵੀ ਸਾਨੂੰ ਪਤਾ ਨੀ ਕਹਿੰਦੇ ਕੀ ਕੁਝ ਮਿਲੂਗਾ, ਆ ਬੈਠੇ ਆ ਕਿ ਨਹੀਂ, ਕਹਿੰਦਾ ਉਹ ਤੂੰ ਖੱਟਿਆ ਕੀ ਹੈ, ਤੇਰੀ ਮਾਂ ਵਿਧਵਾ, ਤੇਰੀ ਭੈਣ ਵਿਧਵਾ, ਦੋਵੇਂ ਜਾਣੇ ਚਲੇ ਗਏ, ਉਹ ਜੇ ਤੂੰ ਈਨ ਨਾ ਮੰਨੀ ਤੂੰ ਵੀ ਸੰਸਾਰ ਤੋਂ ਜਾਏਗਾ। ਉਹ ਜੁੱਤੀ ਅੱਗੇ ਕਰ ਲੈਂਦਾ ਹੈ, ਜੁੱਤੀ ਅੱਗੇ ਕਰਦਾ ਹੈ, ਕੀ ਕਹਿੰਦਾ ਹੈ ਜ਼ਕਰੀਆ ਖਾਨ, ਕਹਿੰਦਾ ਕੀ ਜੁੱਤੀ ਅੱਗੇ ਕੀਤੀ ਹੈ, ਉਹ ਕਹਿੰਦਾ ਮੇਰੀ ਮੈਂ ਜੁੱਤੀ ਦੀ ਨੋਕ ਤੇ ਠਕਰਾਉਣਾ ਤੇਰੀਆਂ ਨਵਾਬੀਆਂ, ਤੇਰੀਆਂ ਵਜ਼ੀਰੀਆਂ, ਆ ਤੇਰੇ ਧਨ ਦੌਲਤ ਮੈਨੂੰ ਨੀ ਉਹਦੇ ਚਾਹੀਦੇ। ਉਹ ਸਾਡਾ ਬਾਜਾਂ ਵਾਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਛੋਟੇ ਸਾਹਿਬਜ਼ਾਦੇ, 7 ਸਾਲ ਤੇ 9 ਸਾਲ ਦੀਆਂ ਉਮਰਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਨੇ ਭਰੀ ਕਚਹਿਰੀ ਵੀ ਫਤਿਹ ਬੁਲਾਈ ਹੈ। ਸਾਨੂੰ ਤਾਂ ਗੁਰੂ ਨੇ ਫਤਿਹ ਬੁਲਾਉਣਾ ਸਿਖਾਇਆ, ਅਸੀਂ ਨਾ ਸਲਾਮ ਕਬੂਲ ਕਰਦੇ ਹਾਂ, ਨਾ ਦੀਨ ਕਬੂਲ ਕਰਨ ਵਾਲਾ। ਹੁਣ ਦੋਨਾਂ ਦੇ ਸਵਾਲ ਜਵਾਬ ਹੈ। ਉਹ ਕਹਿੰਦਾ ਤੂੰ ਤਾਂ ਧਰਮ ਬਦਲ ਦੇ, ਕੀ ਦਿੱਤਾ ਤੈਨੂੰ ਸਿੱਖੀ ਨੇ, ਮਰ ਜਾਏਗਾ, ਮੰਦੀ ਮੌਤ ਮਰੇਗਾ। ਉਹ ਕਹਿੰਦਾ ਨਹੀਂ, ਮੇਰੇ ਸਤਿਗੁਰੂ ਇਸੇ ਵਿੱਚ ਹੀ ਰਾਜੀ ਹੈ, ਤੂੰ ਜ਼ੋਰ ਲਾ ਲਾ, ਜਿੰਨੀ ਮਰਜ਼ੀ ਵਾਹ ਲਾ ਲਾ, ਜੋ ਮਰਜ਼ੀ ਤਸੀਹੇ ਦੇ ਦੇ, ਜੋ ਮਰਜ਼ੀ ਫਤਵੇ ਲਾ ਦੇ, ਮੈਨੂੰ ਮੌਤ ਮਨਜ਼ੂਰ ਹੈ। ਜ਼ਕਰੀਆ ਖਾਨ ਤੇ ਭਾਈ ਤਾਰੂ ਸਿੰਘ ਦੇ ਸਵਾਲਾਂ ਜਵਾਨਾਂ ਨੂੰ ਜੋੜੀ ਇਉਂ ਬਿਆਨ ਕਰਦੀ ਹੈ।

0: ਜ਼ਕਰੀਆ ਖਾਨ ਕਹਿੰਦਾ ਤੈਨੂੰ ਸਿੱਖੀ ਨੇ ਦਿੱਤਾ ਕੀ ਹੈ, ਕੀ ਦਿੱਤਾ ਹੈ ਤੈਨੂੰ? ਤੂੰ ਬਾਗੀਆਂ ਨੂੰ ਲੰਗਰ ਛਕਾਉਣਾ ਛੱਡ ਦੇ ਉਹਨਾਂ ਦਾ ਖਹਿੜਾ, ਔਰ ਜਿਹੜਾ ਤੂੰ ਸਾਡਾ ਬੰਦਾ ਮਾਰਿਆ ਨਾ ਮੇਰਾ ਖਾਸਮ ਖਾਸ ਪੱਟੀ ਦਾ ਮਿਰਜ਼ਾ ਜਾਫਰ ਵੇ ਖਤਮ ਕੀਤਾ ਏ, ਉਹ ਅਸੀਂ ਭੁੱਲ ਜਾਵਾਂਗੇ, ਉਹਦੀ ਮਾਫ਼ੀ ਮੰਗ ਲਾ, ਔਰ ਤੂੰ ਸਾਡਾ ਦੀਨ ਕਬੂਲ ਕਰ ਲਾ, ਬਹੁਤ ਨਜ਼ਾਰੇ ਲਏਗਾ, ਆਨੰਦ ਮਾਣੇਗਾ ਆਨੰਦ, ਜੇ ਸਾਡੇ ਧਰਮ ਵਿੱਚ ਆ ਜਾਏਗਾ ਤੈਨੂੰ ਅਹੁਦੇ ਮਿਲ ਗਏ, ਤੈਨੂੰ ਵਜ਼ੀਰੀਆਂ ਮਿਲ ਗਈਆਂ, ਔਰ ਤੈਨੂੰ ਧਨ ਦੌਲਤ ਨਾਲ ਨਵਾਜਾਂਗੇ। ਉਹ ਕਹਿੰਦਾ ਮੈਨੂੰ ਸਿੱਖੀ ਦੀ ਰਹਿਤ ਜਾਣ ਤੋਂ ਪਿਆਰੀ ਹੈ, ਮੈਂ ਆਪਣਾ ਆਪਦੇ ਧਰਮ ਵਿੱਚ ਪਰਪੱਕ ਹਾਂ, ਜਿੰਨੇ ਚਾਹੇ ਮੈਨੂੰ ਤੁਸੀਂ ਸੈਂਕੜੇ ਲਾਲਚ ਦੇ ਦਿਓ, ਮੈਂ ਜੁੱਤੀ ਦੀ ਨੋਕ ਤੇ ਠਕਰਾਉਣਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੁਆਰਾ ਪੇਸ਼ ਕਰਾਂਗੇ। ਇਤਿਹਾਸ ਸੁੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਵਿੱਚ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਚਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਡ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਤਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤ

ਧੰਨ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਾਣਵਤ ਨਾਨਕ ਹੁਕਮ ਪਛਾਣੈ,

बिन सतगुर सेवे ठौर ना पावहि, मर जम्मै आवै जाहे। बिन सतगुर

ਸੰਗਤ ਨੂੰ

करतापुरख निर्भव निर्वैर अकाल मूरत अजूनी सैभंगुर प्रसाद वाहिगुरु साहब जी हमरी गणतन गणिया काई अपना बिरद पछाण हाथ दे राखे करे अपने सदा सदा रंग माण साचा साहिब सद मेहरवान बंद पाया मेर सतगुर पूरे होई सर्व कल्याण रहाओ जियो पाए पिंड जन साजिया दिता पैंदन खान अपने दास की आपैज राखी नानक सद कुरबान दर्शन देश जीवां गुर तेरा पूर्ण कर्म होए प्रभ मेरा ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਨ ਰਾਹ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ चरण कमल वसे मेरे चीता नानक एक करे अरदास फिसर नाही पूर्ण गुणतास तर्शन प्यासे दिन सरात ਚੇਤੋਂ ਨਿਰਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗੀਤ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸਬਾਇ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸਹਾਵੀ ਤਾਲ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਤਰਤ ਸਹਾਵੀ ਤਾਲ ਸਹਾਵਾ
ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਆ ਜਗ ਅੰਤਰ, ਲਾਥੇ ਸਗਲ ਵਸੂਰੇ। ਪੂਰਨ ਪੁਰਖ ਅਚੋਤੇ ਬਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਵ ਨਿਧ ਸਿਰ ਸਿੱਧ ਰਿਧ ਦੀਨੇ ਕਰਤੇ, ਤੋਟ ਨਵਿਆਵੇ ਕਾਈ ਰਾਮ। ਖਾਤ ਖਰਚਤ ਬਿਲਸ਼ ਸੋ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨੇ ਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ। ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੋਗ ਸਬਾਈ ਹੀ। ਨਾਨਕ ਗੁਣ ਗਾਵੇ ਸਵਾਮੀ ਕੇ, ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਨ ਹਰ ਕੇ ਗੁਣ ਗਾਵੈ, ਸਦਾ ਕਰੇ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੈ, ਸਾਧ ਸੰਗਤ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। ਆਸਾ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਧ ਸਵਾਮੀ, ਨਾਨਕ ਸ਼ਬਦ ਆਧਾਰਾ। ਗੁਣ ਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੈਨੰਤੀ ਸਵਾਮੀ, ਨਾਮ ਮਹਾਰਸ ਦੀਜੈ ਰਾਮ। ਨਾਮ ਦੀਜੈ ਦਾਨ ਕੀ ਜੈ, ਬਿਸਰਨ ਵਹੀਂ ਇੱਕ ਖਿਨਾ ਇੱਕ ਖਿਨਾ ਇੱਕ ਖਿਨੋ। ਨਾਮ ਦੀਜੈ ਦਾਨ ਕੀ ਜੈ, ਬਿਸਰਨਾ ਹੀ ਇੱਕ ਖਿਨੋ। ਗੁਣ ਗੋਪਾਲ ਉੱਚ ਰਸਨਾ, ਸਦਾ ਗਾਈਏ ਅੰਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਬਿਨਵੰਤ ਨਾਨਕ ਇਸ਼ ਪੁੰਨੀ, ਪੇਖ ਦਰਸ਼ਨ ਜੀਜੈ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ। ਬਿਨਵੰਤ ਨਾਨਕ ਇਸ਼ ਪੁੰਨੀ, ਪੇਖ ਦਰਸ਼ਨ ਜੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਸਾਹਿਬ ਜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵੇਖ ਨਾਸੈ ਹਰ ਚਰਨੀ ਚਿਤ ਲਾਏ ਉਸਤਿਤ ਕਰੋ ਸਦਾ ਪ੍ਰਵੈਪਣ ਜਿਨ ਪੂਰੀ ਕਲ ਰਾਖੀ ਜੀ ਜੰਦ ਸਪੈ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੜਾਇਆ ਕੋਈ ਪਾਪ ਪੈਸਾ ਪਾਵਨ ਜਨ ਨਾਨਕ ਸੁਖ ਕਰ ਆਇਆ। ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ ਤੀਜਾ ਜੋ ਤੇਰੀ ਸਰਣਾਈ ਹਰ ਜੀਉ ਤਿੰਨ ਤੂੰ ਰਾਖਣ ਜੋਗ ਤੁਧ ਜੇਵੜ ਮੈਂ ਅਵਰ ਨ ਸੂਜੈ ਨਾ ਕੋਆ ਨਾ ਹੋਗ। ਜੋ ਤੇਰੀ ਸਰਣਾਈ ਹਰ ਜੀਉ ਤਿੰਨ ਤੂੰ ਰਾਖਣ ਜੋਗ ਤੁਧ ਜੇਵੜ ਮੈਂ ਅਵਰ ਨ ਸੂਜੈ ਨਾ ਕੋ ਹੋਆ ਨਾ ਹੋਗ। ਹਰ ਜੀਉ ਸਦਾ ਤੇਰੀ ਸਰਣਾਈ ਜਿਉਂ ਪਾਵੈ ਤੂੰ ਰਾਖੋ ਮੇਰੇ ਸਵਾਮੀ ਇਹ ਤੇਰੀ ਵਡਿਆਈ ਰਹਾਉ। ਜੋ ਤੇਰੀ ਸਰਣਾਈ ਹਰ ਜੀਉ ਤਿੰਨ ਕੀ ਕਰੇ ਪ੍ਰਤਪਾਲ ਆਪ ਕਿਰਪਾ ਕਰ ਰਾਖੋ ਹਰ ਜੀਉ ਪੋ ਨਾ ਸਕੇ ਜਮ ਕਾਲ। ਤੇਰੀ ਸਰਣਾਈ ਸੱਚੀ ਹਰ ਜੀਉ ਨਾ ਉਹ ਘਟੇ ਨਾ ਜਾਏ ਜੋ ਹਰ ਛੋੜ ਦੂਜੇ ਪਾਏ ਲਾਗੇ ਉਹ ਜੰਮੇ ਤੈ ਮਰ ਜਾਏ। ਜੋ ਤੇਰੀ ਸਰਣਾਈ ਹਰ ਜੀਉ ਤਿੰਨਾ ਦੋ ਪੋ ਕਿਛ ਨਾਹੇ ਨਾਨਕ ਨਾਮ ਸਦਾ ਸਦਾ ਤੂੰ ਸੱਚੇ ਸ਼ਬਦ ਸਮਾਏ। ਪ੍ਰਭਾਤੀ ਮਹਲਾ ਤੀਜਾ ਗੁਰਮੁਖ ਹਰ ਜੀਉ ਸਦਾ ਧਿਆਵੋ ਜਬਲਾ ਜੀ ਪ੍ਰਾਣ ਗੁਰ ਸ਼ਬਦੀ ਮਨ ਨਿਰਮਲ ਹੋਵਾ ਚੁਕਾ ਮਨ ਅਮਾਨ ਸਫਲ ਜਨਮ ਤੇ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੋ ਸਾਤਾ ਸਹਿਜੇ ਹਰਸ ਪੀ ਜੈ ਰਹਾਉ। ਮੂਲ ਪਛਾਣ ਤਿੰਨ ਨਿਜ ਕਰ ਵਾਸਾ ਸਹਿਜ ਹੀ ਸੁਖੋਈ ਗੁਰ ਕੈ ਸ਼ਬਦ ਕੰਮ ਪ੍ਰਗਾਸਿਆ ਹਉਮੈ ਦੁਰਮਤ ਖੋਈ ਸਭਨਾ ਮੈਂ ਏਕੋ ਸਜ ਵਰਤੇ ਵਿਰਲਾ ਬੂਝੇ ਕੋਈ ਗੁਰਮਤੀ ਮਨ ਨਿਰਮਲ ਹੋਵਾ ਅੰਮ੍ਰਿਤ ਤਤ ਬਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਨ ਹੈ ਵਿੱਚ ਮਨ ਹੀ ਮਨ ਮਾਨੇ ਬਲਹਾਰੀ ਗੁਰੇ ਆਪਣੇ ਸਦ ਬਲਹਾਰੀ ਗੁਰੇ ਆਪਣੇ ਬਿਟੋਂ ਜੇ ਤੇ ਆਤਮ ਰਾਮ ਪਛਾਣ ਹੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੈ ਤਾਂ ਸਤਿਗੁਰ ਮੇਲੇ ਸਹਿਜੇ ਸਹਿ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਾਗ ਤੇ ਆਇਆ। ਪ੍ਰਭਾਤੀ ਮਹਲਾ ਤੀਜਾ ਆਪੇ ਭਾਂਤ ਬਣਾਏ ਬਹੁ ਰੰਗੀ ਸਿਟ ਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੇ ਕਰੇ ਕਰਾਏ ਸਰਬ ਜੀਆਂ ਨੂੰ ਰਿਜਕ ਦੀਆ ਕੱਲੀ ਕਾਲ ਮੈਂ ਰਵਿਆ ਰਾਮ ਕੜ ਕਰ ਪੂਰਿਆ ਪ੍ਰਭੇ ਕੋ ਪਰ ਗੁਰਮੁ ਪਲਟ ਹਰ ਹਰ ਨਾਮ ਰਹਾਓ। ਕੁਬਤਾ ਨਾ ਵਰਤੇ ਵਿੱਚ ਕਲ ਯੁਗ ਕੜ ਕੜ ਹਰ ਭਰਪੂਰਿਆ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰ ਸੁਣਾਈ ਭੱਜ ਪਿਆ। ਇੰਦਰੀ ਪੰਚ ਪੰਚੇ ਵਸਿਆਣੇ ਖੇਮਾ ਸੰਤੋਖ ਗੁਰਮਤ ਪਾਵੈ ਸੋ ਤਨ ਤਨ ਹਰ ਜਨ ਵਡ ਪੂਰਾ
जो भै बैराग हर गुण गावे, गुर ते मोह फेरे जे कोई, गुर का किहा न चेत तरे, कर अचार बहु संपो संचे, जो के रे सो नरक परे। एको शब्दे को प्रवर्तै, सब एक ते उत्पत पचलै, दान गुरम मेल मलाए, गुरम हर जाए रले प्रभाती मला तीजा। मेरे मन गुरे अपना सलाह, पूरा भाग होवे मस्तक सदार के गुण गा रहाओ। अमर ना भोजन हर दे, कोड़ मदे को विर लाले, जिसनू अपनी नजर करे गुर के चढ़ मन माए वसाए, धोखा नेरा अंदरों जाए, आपे सचा लय मलाए, गुर के बाणी सुन लाए प्यार, ऐते ओथे ए हदार, आपे देवे सजनहार, सचा मनाए अपना पाणा, सोई भगत सुर सजाणा, नान तिसके सतगुर बाणा, प्रभाती मला चौथा पे बास क्यों अंकार। सतगुर प्रसाद रसक रस गुण गावत, गुरमत लेवन उन मन नाम लगान, अमृत रस पिया गुर शब्दी, हम नाम बिटो कुरबान, हमरे जग जीवन हर प्राण, हर उत्तम रिद अंतर पायो, गुर मंत्र दियो हर काम रहाओ। आवो संत मिलो मेरे पाई, मिल हर हर नाम वखान, केद बेद क्यों पाईए प्रणाम, मोको करब दे सरदान, सात संगत मैं हर हर वसया, मिल संगत हर गुण जान, वडे पाग सत संगत पाई, गुर सत गुर परस भगवान, गुण गावो प्रभग मठागर के, गुण गाय रहे हरान, जा नान को गुर कृपा तारी, हर नाम दियो के नाम प्रभाती मल्ला चौथा। उगवे सूर गुरमुख हर बोले, सबरन संभाले हर गाल, हमरे प्रभम लोच लगाई, हम करो प्रभु हर पाल, मेरा मन साधु तूर वाल, हर नाम दड़ायो गुर मीठा, गुर पगचारे पर हम्बाल रहाओ। सागत को रह दिन रहन अंधारी, मोफाथे माया जाल, खिन पाल हर प्रभ हृदय न वस्यो, रिन बादे बो बिद बाल, सात संगत मेल मात बुद पाई, हों छूटे ममता जाल, हर नामा हर मीठ लगाना, गुर किए शब्द निहाल, हम बार गुर अम गसाई, गुर कर कृपा प्रतपाल, बिक पौजल डुब दे काट लियो, प्रभ गुर नानक बाल गोपाल, प्रभाती मल्ला चौथा, एक खेना हर प्रभ कृपा तारी, गुण गाए रस कर सीक गावत, सुनत दो पै मोतै, जिन्ना गुरमक के न हर पीका, मेरे मन हर हर राम नाम रस तीक, गुरम नाम सीतल जल पाया, हर हर नाम पिया रस चीक रहाओ। जिन हरदे प्रीत लगाने, तिन मस्तक उजल टीक, हर जन सोभा सब जग उपर, ज्यों विच उड़वा ससकीका, जिन हरदे नाम नवस्यो, तिन सब कारज पीक, जैसे शिंगार करे दे मानुख, नाम बिना नगटे नगीका, काट कर मैया रमत राम राय, सबर ते समय ईक, जा नानको हर कृपा तारी, गुरमन त्यो करमीक, प्रभाती मल्ला चौथा। अगम दयाल कृपा प्रभ तारी, मुख हर हर नाम हम कह, पद पावन हर नाम ते आयो, सब किलवे पाप लहे, जप मन राम नाम रव रहे, दीन दयाल दो पंजन पकायो, गुरमत नाम पदार्थ लहे रहाओ। काया नगर नगर हर बस्यो, मत गुरमत हर हर सहे, शरीर सरोवर नाम हर पट्यो, कर मंदर हर पव लय, जो नर परम परम ध्याने, ते सागत मूड मुवै, जो मिर्ग दाब बसे बास बसना, परम परम उचार गहे,
ਤੂੰ ਵਾਡਾ ਗਮ ਅਗਾਧ ਬੋਧ ਪ੍ਰਭ ਮਤ ਦੇਵ ਹਰ ਪ੍ਰਭ ਲੈ ਜਾ ਨਾਨਕ ਗੁਰ ਹਾਥ ਸਿਰ ਤਾਰੇ ਹੋ ਹਰ ਨਾਮ ਰਾਮ ਨਾਮ ਰਵ ਰਹੇ ਪ੍ਰਭਾਤੀ ਮੱਲਾ ਚੌਥਾ ਮਨ ਲਾਗੇ ਪ੍ਰੀਤ ਰਾਮ ਨਾਮ ਹਰ ਜਪਿਓ ਹਰ ਪ੍ਰਵਟ ਫਾ ਸਤਿਗੁਰ ਬਨ ਸੁਖਾਨੇ ਹੀਰੇ ਹਰ ਤਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਭਜ ਰਾਮ ਨਾਮ ਨਿਮਖਵਾ ਹਰ ਹਰ ਦਾਨ ਦਿਓ ਗੁਰਪੂਰੇ ਹਰ ਨਾਮਾ ਮਨ ਤਨ ਬਸਪਾ ਰਹਾਓ ਕਾਇਆ ਨਗਰ ਵਸਿਓ ਕਰ ਮੰਦਰ ਜਪ ਸੋਭਾ ਗੁਰਮੁਖ ਕਰਫਾ ਹਲਤ ਭਲਜਨ ਪੈ ਸੁਹੇਲੇ ਮੁਖ ਉੱਜਲ ਗੁਰਮੁਖ ਤਰਫਾ ਅਨੁਭਵ ਹਰ ਹਰ ਹਰ ਲਿਵ ਲਾਗੀ ਹਰ ਉਰਤਾਰਿਓ ਗੁਰ ਨਿਮਖਵਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀ ਹੈ ਇੱਕ ਪਲਫਾ ਤੁਮਰੇ ਜਨ ਤੁਮ ਹੀ ਤੇ ਜਾਣੇ ਪ੍ਰਭ ਜਾਣਿਓ ਜਨ ਤੇ ਮੁਫਗਾ ਹਰ ਹਰ ਆਪ ਤਰਿਓ ਹਰ ਜਨ ਮੈਂ ਜਾਨਾ ਇੱਕ ਪਾ ਪ੍ਰਭਾਤੀ ਮੱਲਾ ਚੌਥਾ ਗੁਰ ਸਤਿਗੁਰ ਨਾਮ ਦੜਾਇਓ ਹਰ ਹਰ ਹਮ ਹੋਏ ਜੀਵੇ ਹਰ ਜਪ ਵਾ ਧੰਨ ਧੰਨ ਗੁਰੂ ਗੁਰੂ ਸਤਿਗੁਰ ਪੂਰਾ ਬਿਖ ਡੁਬਦੇ ਬਾਂਦੇ ਕਰ ਬਲਾ ਜਪ ਮਨ ਰਾਮ ਨਾਮ ਰਧੰਬਾ ਉਪਜਪ ਪਾਏ ਨ ਪਾਈਏ ਕਤਹੂੰ ਗੁਰਪੂਰੇ ਹਰ ਪ੍ਰਭ ਲਾਂਭਾ ਰਹਾਓ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਪਾ ਲੋ ਮਨੂਰ ਕੰਚਨ ਮਿਲ ਸੰਗਤ ਹਰ ਉਰਤਾਰਿਓ ਗੁਰ ਹਰ ਪਾ ਓਮੇ ਵਿਖਿਆ ਨਿਤ ਲੋਭ ਲੱਭਾਂ ਨੈ ਪੁੱਤ ਗਰ ਮੋਲ ਬੁਧਾ ਤਿੰਨ ਪਗ ਸੰਦ ਨ ਸੇਵੇ ਕਬੂ ਤੇ ਮਨਮੋਹ ਪੁੰਬਲ ਪ੍ਰਭਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਬਾ ਜੋ ਜਾਨੋ ਤੂੰ ਰਾਖੋ ਸਵਾਮੀ ਜਨ ਨਾਨਕ ਦਾਸ ਤੁਨ ਭਾਉ ਪ੍ਰਭਾਤੀ ਵਿਭਾਸ ਪੜਤਾਲ ਮੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਦਾਨ ਹਰ ਦਰਗਹਿ ਪਾਵੇ ਮਾਨ ਜੇ ਜਪਿਆ ਤੇ ਪਾਰ ਪ੍ਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਕਾਰ ਹਰ ਕੀਰਤ ਅਰਸ ਮਜਾਨ ਸੁਨ ਮਨ ਹਰ ਕੀਰਤ ਅਰਸ ਮਜਾਨ ਸੁਨ ਮਨ ਗੁਰੂ ਪਾਵੇ ਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਕਿਨ ਹੋਵੇ ਪਾਪ ਕਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮੱਲਾ ਪੰਜਵਾਂ ਬੇਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਾਰਾ ਜੋ ਨਵਾਜਿਆ ਜੇਵਾ ਧਰਤ ਬਰਤਨ ਗੋ ਪਾਣੀ ਨਿਮਨ ਵਿਸਰੋ ਸੇਵੋ ਸਾਰ ਗੋ ਪਾਣੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹਰ ਗਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵੇਂ ਪ੍ਰਾਣ ਪਤੇ ਰਹਾਓ ਕਾਪੜ ਭੋਗ ਰਸ ਅਨਕ ਪਹੁੰਚਾਏ ਮਾਤ ਪਿਤਾ ਕੁਟਮ ਸਗਲ ਬਣਾਏ ਰਿਜ ਬਾਹੇ ਜਲ ਤਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਾਂ ਸਿਖਾਈ ਜੈ ਕੋਈ ਨ ਹੋਵੇ ਕੋਟ ਪਰਾਧ ਇੱਕ ਖਿਨ ਮੈਂ ਤੋਵੈ ਦਾਤ ਕਰੇ ਨਹੀਂ ਪਛੋਤਾਵੈ ਏਕਾ ਬਖਸ਼ ਫਿਰ ਬਹੁ ਨਾ ਬੁਲਾਵੈ ਕਿਸ ਜੋਗੀ ਪਾਇਆ ਪਾਲ ਸਾ ਸਮੇਂ ਬਸੇ ਗੋਪਾਲ ਗੁਰਮਿਲਾਏ ਤੁਮਚੇ ਦੁਆਰ ਜਾਂ ਨਾਨਕ ਦਰਸ਼ਨ ਦੇ ਮਰਾਰ ਪ੍ਰਭਾਤੀ ਮੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤੇ ਸਲੋਭਾ ਨਾਮ ਤੇਰਾ ਜਨ ਕੇ ਭੰਡਾਰ ਗੁਣ ਗਾਵੇ ਪ੍ਰਭ ਦਸ ਪਿਆਰ ਤੁਮਰੀ ਭਗਤ ਪ੍ਰਭ ਤੁਮੇ ਜਨਾਏ ਕਾਢ ਜੇਵਰੀ ਜਨ ਲੀਏ ਛਡਾਈ ਰਹਾਉ ਜੋ ਜਨ ਰਾਤਾ ਪ੍ਰਭ ਕੈ ਰੰਗ ਤਿੰਨ ਸੋ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੇ ਪੇਖ ਵੇਖ ਮਨ ਮਾਹ ਹਰਾਨੇ ਸੋ ਸੁਖੀਆ ਸਭ ਤੇ ਉੱਤਮ ਸੋਏ ਜਾ ਕੇ ਹਿਰਦੇ ਵਸਿਆ ਪ੍ਰਭ ਸੋਏ
ਸੋਈ ਨਿਚਲ ਆਵੇ ਨਾ ਜਾਏ, ਆਂਦਨ ਪਾ ਕੇ ਹਰ ਗੁਣ ਗਾਏ। ਤਾਕੋ ਕਰੋ ਸਗਲ ਨਮਸਕਾਰ, ਜਾ ਕੇ ਮਨ ਪੂਰਨ ਨਿਰੰਕਾਰ। ਕਰ ਕਿਰਪਾ ਮੋਠਾ ਕਰ ਦੇਵਾ, ਨਾਨਕ ਉਦਰੇ ਜਨ ਕੀ ਸੇਵਾ। ਪ੍ਰਭਾਤੀ ਮੱਲਾ ਪੰਜਵਾ। ਗੁਣ ਗਾਵਤ ਮਨ ਹੋਏ ਆਨੰਦ, ਆਠ ਪੈਰ ਸਿਮਰੋ ਭਗਵੰਤ। ਜਾ ਕੇ ਸਿਮਰਨ ਕਲ ਮਲ ਜਾਏ, ਤਿਸ ਗੁਰ ਕੀ ਹਮ ਚਰਨ ਹੀ ਪਾਏ। ਸੁਮਤ ਦੇਉ ਸੰਤ ਪਿਆਰੇ, ਸਿਮਰੋ ਨਾਮ ਮੋਹਿ ਨਿਸਤਾਰੇ ਰਹਾਉ। ਜਿਨ ਗੁਰ ਕਿਹਾ ਮਾਰਗ ਸੀਧਾ, ਸਗਲ ਤਿਆਗ ਨਾਮ ਰਸ ਗੀਤਾ। ਤੇ ਗੁਰ ਕਹਿ ਸਦਾ ਬਲ ਜਾਈ ਹੈ, ਹਰ ਸਿਮਰਨ ਜਿਸ ਗੁਰ ਤੇ ਪਾਈ ਹੈ। ਬੋਰਡ ਪ੍ਰਾਣੀ ਜਿਨ ਗੁਰੇ ਤਰਾਇਆ, ਜਿਸ ਪ੍ਰਸਾਦ ਮੋਹੇ ਨੇ ਮਾਇਆ। ਹਲਤ ਬਾਲੇ ਗੁਰੇ ਸਵਾਰਿਆ, ਤਿਸ ਗੁਰ ਉੱਪਰ ਸਦਾ ਹੋਂ ਵਾਰਿਆ। ਮਹਾਂਮੋਹ ਤੇ ਕਿਆ ਗਿਆਨੀ, ਮਹਾਂਮੋਹ ਤੇ ਕੀਆ ਗਿਆਨੀ, ਗੁਰਪੂਰੇ ਕੀ ਕਤ ਖਾਣੀ। ਪਾਰ ਬ੍ਰਹਮ ਨਾਨਕ ਗੁਰਦੇਵ, ਵੱਡੇ ਭਾਗ ਪਾਈਏ ਹਰ ਸੇਵ। ਪ੍ਰਭਾਤੀ ਮੱਲਾ ਪੰਜਵਾਂ। ਸਗਲੇ ਦੁੱਖ ਮਿਟੇ ਸੁਖ ਦੀਏ, ਆਪਣਾ ਨਾਮ ਜਪਾਇਆ। ਕਰ ਕਿਰਪਾ ਆਪਣੀ ਸੇਵਾ ਲਾਏ, ਸਗਲਾ ਦੁਰਤ ਮਿਟਾਇਆ। ਹਮ ਬਾਰਕ ਸਰਨ ਪ੍ਰਭ ਦਿਆਲ, ਅਵਗਣ ਕਾਟ ਕੀਏ ਪ੍ਰਭ ਆਪਣੇ, ਰਾਖ ਲੀਏ ਮੇਰੇ ਗੁਰ ਗੋਪਾਲ ਰਹਾਉ। ਤਾਪ ਪਾਪ ਬਿਨ ਸੇ ਖਿਨ ਭੀਤਰ, ਪੈ ਕਿਰਪਾਲ ਗੁਸਾਈ। ਸਾ ਸਾ ਪਾਰ ਬ੍ਰਹਮ ਰਾਧੇ, ਆਪਣੇ ਸਤਿਗੁਰ ਕੇ ਬਲ ਜਾਈ। ਅਗਮੈ ਅਗੋਚਰ ਬੇਅੰਤ ਸਵਾਮੀ, ਤਾ ਕਾ ਅੰਤ ਨ ਪਾਈਐ, ਲਾਹਾ ਖਾਟ ਹੋਈਏ ਧਨਵੰਤਾ। ਆਪਣਾ ਪ੍ਰਭੂ ਤੇ ਆਈਐ, ਆਠ ਪੈਰ ਪ੍ਰਭ ਬ੍ਰਹਮ ਤੇ ਆਈ, ਆਠ ਪੈਰ ਪਾਰ ਬ੍ਰਹਮ ਤੇ ਆਈ। ਸਦਾ ਹਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਪਾਰ ਬ੍ਰਹਮ ਗੁਰ ਪਾਇਆ। ਪ੍ਰਭਾਤੀ ਮੱਲਾ ਪੰਜਵਾਂ। ਸਿਮਰਤ ਨਾਮ ਕਿਲ ਵਿਖ ਸਭ ਨਾਸੈ, ਸੱਚ ਨਾਮ ਗੁਰ ਦੀਨੀ ਰਾਸੈ। ਪ੍ਰਭ ਕੀ ਦਰਗਹਿ ਸੋਭਾਵੰਤੇ, ਸੇਵਕ ਸੇਵ ਸਦਾ ਸੁਹੰਤੇ। ਹਰ ਹਰ ਨਾਮ ਜਪੋ ਮੇਰੇ ਭਾਈ, ਸਗਲੇ ਰੋਗ ਦੋਖ ਸਭ ਇਨਸੈ, ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ। ਜਨਮ ਮਰਨ ਕੁਰ ਰਾਖੇ ਮੀਤ, ਹਰ ਕੇ ਨਾਮ ਸੁਲਾਗੀ ਪ੍ਰੀਤ। ਤੋੜ ਜਨਮ ਕਹਿ ਗਏ ਕਲੇਸ਼, ਜੋ ਤਿਸ ਪਾਵੇ ਸੋ ਫਲ ਹੋ ਸ। ਤਿਸ ਗੁਰ ਕਹੋ

ਸਦ ਬਲ ਜਾਈ ਜਿਸ ਪ੍ਰਸਾਦ ਔਰ ਨਾਮ ਤੇ ਆਈ, ਐਸਾ ਗੁਰ ਪਾਈਏ ਵੱਡ ਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ। ਕਰ ਕਿਰਪਾ ਪਾਰ ਬ੍ਰਹਮ ਸਵਾਮੀ ਸਗਲ ਡਾਕੇ ਅੰਤਰ ਜਾਮੀ, ਆੜ ਪੈਰ ਆਪਣੀ ਲਿਵ ਲਾਏ ਜਾ ਨਾਨਕ ਪ੍ਰਭ ਕੀ ਸਰਨ ਆਏ। ਪ੍ਰਭਾਤੀ ਮੱਲਾ ਪੰਜਵਾਂ। ਕਰ ਕਿਰਪਾ ਆਪਣੇ ਪ੍ਰਭ ਕੀ ਹੈ, ਹਰ ਕਾ ਨਾਮ ਜਪਨ ਕੋ ਦੀਐ, ਆਠ ਪੈਰ ਗੁਣ ਗਾਏ ਗੋਬਿੰਦ, ਪੈ ਬਿਨਸੇ ਉਤਰੀ ਸਭ ਚਿੰਦ, ਉਭਰੇ ਸਤਿਗੁਰ ਚਰਣੀ ਲਾਗ, ਜੋ ਗੁਰ ਕਹੇ ਸੋਈ ਪਲ ਮੀਠਾ, ਮਨ ਕੀ ਮਤ ਤਿਆਗ ਰਹਾਓ। ਮਨ ਤਨ ਵਸਿਆ ਹਰ ਪ੍ਰਭ ਸੋਈ, ਮਨ ਤਨ ਵਸਿਆ ਹਰ ਪ੍ਰਭ ਸੋਈ, ਕੱਲ ਕਲੇਸ਼ ਕਿਸ ਬਿਗੜ ਨਾ ਹੋਈ, ਸਦਾ ਦਾ ਪ੍ਰਭ ਜੀ ਕੈ ਸੰਗ, ਉਤਰੀ ਮਹਿਲ ਨਾਮ ਖੇ ਰੰਗ। ਚਰਨ ਕਮ ਸੁਨ ਲਾਗੋ ਪਿਆਰ, ਬਿਨਸੇ ਕਾਮ ਕ੍ਰੋਧ ਹੰਕਾਰ, ਪ੍ਰਭ ਮਿਲ ਕਾ ਮਾਰੀ ਜਾਨਾ, ਪਾਏ ਭਗਤ ਹਰ ਸਿਉ ਮਨ ਮਾਨਾ। ਸੁਣ ਸੱਜਣ ਸੰਤ ਬੀਤ ਸੇਲੈ, ਨਾਮ ਰਤਨ ਹਰ ਅਗੈ ਅਤੋਲੈ, ਸਦਾ ਸਦਾ ਪ੍ਰਭ ਗੁਣ ਨਿਧ ਗਾਈਐ, ਕਉ ਨਾਨਕ ਵਡ ਭਾਗੀ ਪਾਈਐ। ਪ੍ਰਭਾਤੀ ਮੱਲਾ ਪੰਜਵਾਂ। ਸੇ ਤਰਵੰਤ ਸੇ ਸਾ ਸਾਹਾ, ਹਰ ਕੀ ਦਰਗੇ ਨਾਮ ਵਸਾਹਾ, ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਏ ਵਡ ਭਾਗੀ, ਨਿਰਮਲ ਪੂਰਨ ਦੀ ਰਹਾਓ। ਪਾਇਆ ਲਾਭ ਜੀ ਵਧਾਈ, ਸੰਤ ਪਸਾਰ ਕੇ ਗੁਣ ਗਾਈ, ਸਫਲ ਜਨ ਜੀਵਨ ਪ੍ਰਵਾਨ, ਗੁਰ ਪ੍ਰਸ਼ਾਦੀ ਹਰ ਰੰਗ ਮਾਣ, ਬਿਨਸੇ ਕਾਮ ਕ੍ਰੋਧ ਹੰਕਾਰ, ਨਾਨਕ ਗੁਰਮੁਖ ਉਤਰੇ ਪਾਰ। ਪ੍ਰਭਾਤੀ ਮੱਲਾ ਪੰਜਵਾਂ। ਗੁਰਪੂਰਾ ਪੂਰੀ ਤਾ ਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟਲਾ, ਗੁਰ ਕੀ ਬਾਣੀ ਜਿਸ ਮਨ ਵਸੈ, ਦੋ ਦਾ ਸਭ ਤਾ ਕਰ ਨਸੈ, ਹਰ ਰੰਗ ਰਾਤਾ ਮਨ ਰਾਮ ਗੁਣ ਗਾਵੈ, ਮੁਗਤੋਂ ਸਾਧੂ ਤੂਰੀ ਨਾਵੈ ਰਹਾਉ। ਗੁਰ ਪ੍ਰਸ਼ਾਦੀ ਉਤਰੇ ਪਾਰ, ਪਉ ਪਰਮ ਬਿਨਸੇ ਬੇਕਾਰ, ਮਨ ਤਨ ਅੰਤਰ ਬਸੇ ਗੁਰ ਚਰਨਾ, ਨਿਰਭੈ ਸਾਧ ਪਰੇ ਹਰ ਸਰਨਾ, ਆਨੰਦ ਸਹਿਜ ਰਸ ਸੂਖ ਕਨੇਰੇ, ਦੁਸ਼ਮਣ ਦੁਖ ਨਾ ਆਵੇ ਨੇਰੇ। ਗੁਰ ਆਪਣੇ ਗੁਰ ਪੂਰੇ ਆਪਣੇ ਘਰ ਰਾਖੈ, ਹਰ ਨਾਮ ਜਪਤ ਕਿਲਵੇ ਸਭ ਲਾਥੈ, ਸੰਤ ਸਾਜਨ ਸਿੱਖ ਪਏ ਸੁਹਿਲੈ, ਗੁਰਪੂਰੈ ਪ੍ਰਭ ਸਿਉ ਲੈ ਮੇਲੇ, ਜਨਮਨ ਦੁਖ ਫਾਹ ਕਟਿਆ, ਕਉ ਨਾਨਕ ਗੁਰ ਪਰਦਾ ਢਾਕਿਆ। ਪ੍ਰਭਾਤੀ ਮੱਲਾ ਪੰਜਵਾਂ। ਸਤਿਗੁਰ ਪੂਰੇ ਨਾਮ ਦੀਆ, ਆਨੰਦ ਮੰਗ ਕਲਿਆਣ ਸਦਾ ਸੋ, ਕਾਰ ਰਸਲਾ ਸਾਕਾਰ ਸਗਲਾ ਰਾਸਤੀਆ ਰਹਾਓ। ਚਰਨ ਕਮਲ ਗੁਰ ਕੇ ਮਨ ਬੂਠੈ, ਦੋ ਦਾ ਪ੍ਰਭ ਬਿਨਸੈ ਝੂਠੈ, ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪੈਰ ਹਰ ਸਿਮਰੋ ਪ੍ਰਾਣੀ, ਘਰ ਬਾਰ ਪ੍ਰਸਭ ਨੀ ਥਾਈ, ਸੰਗ ਸਾਹੀ ਜੈ ਹੋ ਜਾਈ, ਦੋਇ ਕਰ ਜੋੜ ਕਰੀ ਅਰਦਾਸ, ਸਦਾ ਜਪੈ ਨਾਨਕ ਗੁਣ ਉਤਾਸ। ਪ੍ਰਭਾਤੀ ਮੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਸੁ ਸਜਾਣ, ਗੁਰਪੂਰਾ ਪਾਈਏ ਵਡ ਪਾਗੀ, ਦਰਸ਼ਨ ਕੋ ਜਾਈਏ ਕੁਰਬਾਨ ਰਹਾਉ। ਕਿਲਬੇ ਬੇਟੇ ਸ਼ਬਦ ਸੰਤੋਖ, ਨਾਮ ਰਾਧਣ ਹੋਆ ਜੋ, ਸਾਧ ਸੰਗ ਹੋਆ ਪ੍ਰਗਾਸ, ਚਰਨ ਕਰਮੈ ਮਾਇਨ ਵਾਸ, ਜਿਨ ਕੀਆ ਤੇ ਲੀਆ ਰਾਖ, ਪ੍ਰਭ ਪੂਰਾ ਅਨਾਥ ਕਾ ਨਾਦ, ਜਿਸ ਨਵਾਜੇ ਕਿਰਪਾ ਧਾਰ, ਪੂਰਨ ਕਰਤਾ ਕੇ ਆਚਾਰ। ਗੁਣ ਗਾਵੈ ਨਿਤ ਨਿਤ ਨਿਤ ਨਵੈ, ਲਖ ਚੁਰਾਸੀ ਜੋਣ ਨਾ ਪਵੈ, ਇਆਂ ਉਹਾਂ ਚਰਨ ਪੁਜਾਰੇ, ਮੋਖੋ ਜਲ ਸਾਚੇ ਦਰਬਾਰੇ, ਜਿਸ ਮਗਤ ਗੁਰ ਤਰਿਆ ਹਾਥ, ਕੋਟ ਮਰੇ ਕੋ ਵਿਰਲਾ ਦਾਸ, ਜਲ ਥਰਮੀਅਰ ਪੇਖੇ ਭਰਪੂਰ, ਨਾਨਕ ਕੁਦਰਤ ਜਨ ਕੀ ਧੂਰ। ਪ੍ਰਭਾਤੀ ਮੱਲਾ ਪੰਜਵਾਂ। ਕੁਰਬਾਨ ਜਾਈ ਗੁਰੇ ਪੂਰੇ ਆਪਣੇ, ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਹਾਉ।
ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਬਿਖਾਲ।

ਪਾਇਆ, ਸਾਚ ਸ਼ਬਦ ਤੁਝ ਮਾਹੀਂ ਸਮਾਇਆ, ਆਵਾ ਗੁਣ ਤੁਧਾਵ ਰਚਾਇਆ, ਸੇ ਭਜਨ ਸੱਚ ਚਿਤ ਲਾਇਆ, ਗਿਆਨ ਧਿਆਨ ਨਰ ਹਰ ਨਿਰਬਾਣੀ, ਬਿਨ ਸਤਿਗੁਰ ਭੇਟੈ ਕੋਇ ਨਾ ਜਾਣੀ, ਸਗਲ ਸਰੋਵਰ ਜੋਤ ਸਮਾਣੀ, ਅਨੁਵਿਟੋਂ ਕੁਰਬਾਣੀ, ਪਾਉ ਪਦ ਗੁਰਮਤੀ ਪਾਏ ਹਉਮੈ ਵਿੱਚੋਂ ਸ਼ਬਦ ਲਾਏ, ਤਾਵਤ ਰਾਖੇ ਠਾਕਰ ਹਾਏ, ਸੱਚਾ ਨਾਮ ਮਨ ਵਸਾਏ, ਬਿਸਮ ਬਿਨੋਦ ਰਹੇ ਪ੍ਰਮਾਦੀ, ਗੁਰਮਤ ਮਾਨਿਆ ਏਕ ਲਿਵ ਲਾਗੀ, ਦੇਹ ਨਵਾਰਿਆ ਜਲ ਮਹਿਆ ਗਈ, ਸੋ ਬੁਝੇ ਹੋਵੇ ਵਡਪਾਗੀ, ਸਤਿਗੁਰ ਸੇਵੈ ਪਰਮ ਚਕਾਏ, ਅੰਦਿਨ ਜਾਗੇ ਸੱਚ ਲਿਵ ਲਾਏ, ਕੋ ਜਾਣੇ ਹੋਰ ਨਾ ਕੋਹੇ, ਸੋ ਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰ ਸ਼ਬ ਵਿਚਾਰ, ਜਪ ਤਪ ਸਮਹੁ ਮੈਂ ਮਾਰ, ਜੀਵਨ ਮੁਖ ਜਸ਼ਬ ਸੜਾਏ, ਸੱਚੀ ਰਹਿ ਸੱਚਾ ਸੁਖ ਪਾਏ, ਸੁਖ ਦਾਤਾ ਦੁਖ ਮੇਟਣ ਹਾਰਾ, ਅਵਰਨ ਸੂਜਸ ਬੀਜੀ ਕਾਰਾ, ਤਨ ਮਨ ਧਨ ਹਰਾ ਗੇ ਰਾਖਿਆ, ਨਾਨਕੇ ਮਹਾਰਾਜ ਚਾਖਿਆ, ਪ੍ਰਭਾਤੀ ਮੱਲਾ ਪਹਿਲਾ, ਨਿਓਲੀ ਕਰਮ ਪਿਅੰਗ ਪਾਠੀ ਦੇ ਚਿਕ ਪੂੰਜ ਪੂਰਕ ਕੁੰਭ ਕਰੈ, ਬਿਨ ਸਤਿਗੁਰ ਕੇ ਸੋਜੀ ਨਾਹੀ, ਪਰਮੇ ਪੂਲਾ ਬੂਡ ਮਰੈ, ਅੰਧਾ ਭਰਿਆ ਪਰ ਪਰ ਧੋਵੇ, ਅੰਤਰ ਕੀ ਮਲ ਕਦੇ ਨਾ ਲਹੇ, ਨਾ ਬਿਨਾ ਫੋਕੜ ਸਭ ਕਰਮਾ ਜਿਉ ਬਾਜੀ ਕਰ ਪਰਮ ਪੁਲੈ, ਖਾਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਔਗਣ ਮੋਈ ਰਹਾਓ, ਮਾਇਆ ਤੰਦਾ ਤਾਵਣੀ ਦੁਰਮਤਿਕਾਰ ਵਿੱਚ ਅਭਿਕਾਰ, ਮੂਰਖ ਆਪ ਗਣਾਇਆ ਬੋਲ ਨ ਸਕੇ ਕਾਰ, ਮਨਸਾ ਮਾਇਆ ਮੋਹਣੀ ਮਨਮੋ ਬੋਲ ਅਖਵਾਰ, ਮਜਨ ਝੂਠਾ ਚੰਡਾਲਕਾ ਫੋਕੜ ਚਾਰ ਸ਼ਿੰਗਾਰ, ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ, ਝੂਠੇ ਵਿੱਚ ਅਕਰਨ ਹੈ ਖਸਮ ਨਾ ਪਾਵੇ ਸਾਧ, ਬਿਨ ਨਾਵੇਂ ਹੋਰ ਕਮਾਵਣਾ ਫਿਕਾ ਆਵੇ ਸਾਧ, ਦੁਸ਼ਟੀ ਸਦਾ ਬੇਗੁੱਚੀ ਹੈ ਬੇਵਾਤੀ ਜੀਵਨ ਬਾਦ, ਇਹ ਪਰਮ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖੋਈ, ਬਿਨ ਸਤਿਗੁਰ ਮੌਤ ਕੇ ਨੈਣ ਨਾ ਪਾਈ, ਆਵੇ ਜਾਏ ਮਰੇ ਮਰ ਜਾਈ, ਇਹ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੇ ਸੋ ਸੰਤਾ, ਸੋ ਸੇਵੇ ਜਸਮਾਈ ਨ ਬਾਪ, ਵਿੱਚੋਂ ਚੁੱਕੇ ਤਿਸ਼ਨੋਂ ਰਿਆਪ, ਜੈ ਜੈ ਦੇਖਾਂ ਤੈ ਤੈ ਸੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਹਿਰਦੇ ਸਾਚੇ ਕਰਨੇ ਸਾਰ, ਹੋਰ ਸਭ ਪਾਖੰਡ ਪੂਜ ਗਵਾਰ, ਦੁਬਦਾ ਚੁੱਕੈ ਤਾਂ ਸ਼ਬਦ ਪਛਾਣ, ਕਰ ਬਾਰੇ ਕੋ ਕਰ ਜਾਣ, ਇਹਾ ਮਤ ਸ਼ਬਦ ਹੈ ਸਾਰ, ਵਿੱਚ ਦੁਬਦਾ ਮਾਥੇ ਪਾਵੇ ਸ਼ਾਰ, ਕਰਨੀ ਕੀਰਤ ਗੁਰਮਸਾਰ, ਸੰਸਵਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ, ਪ੍ਰਭਾਤੀ ਮੱਲਾ ਪਹਿਲਾ, ਦੱਖਣੀ ਗੌਤਮ ਤਪਾ ਅਹਿਲਿਆ, ਇਸਤਰੀ ਤਿਸ ਦੇਹ ਨਿਰਲਭਾਇਆ, ਸੈਸ ਸਰੀਰ ਚੇਨ ਪਗ ਹੋਵਾ, ਤਾਂ ਮਨ ਪਛੋਤਾਇਆ, ਕੋਈ ਜਾਣ ਭੁੱਲੇ ਪਾਈ, ਸੋ ਭੁੱਲੇ ਜੇ ਆਪ ਲਾਹੇ ਬੁਝੇ ਜਿਸੇ ਬਜਾਈ ਰਹਾਓ, ਤਿੰਨ ਹਰੀ ਚੰਦ ਪ੍ਰਿਥੀ ਪਤ ਰਾਜੇ, ਕਾਗਜ਼ ਕੀਮ ਨਾ ਜਾਣੀ, ਔਗਣ ਜਾਣੇ ਤਾਂ ਪੁੰਨ ਕਰੇ ਕਿਉਂਕਿ ਖਾਸ ਵਿਕਾਏ, ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੇ, ਕਾਗਜ਼ ਕੀਮ ਨਾ ਪਾਈ, ਔਗਣ ਜਾਣੇ ਤਾਂ ਪੁੰਨ ਕਰੇ ਕਿਉਂਕਿ ਨਿਖਾਸ ਬਕਾਈ, ਕਰੋ ਡਾਈ ਧਰਤੀ ਮੰਗੈ ਬਾਵਨ ਰੂਪ ਹਨ, ਕਿਉਂ ਪਿਆਲ ਜੇ ਕਿਉਂ ਛਲੀਐ ਜੇ ਬਰ ਰੂਪ ਛਾਨੈ, ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪਛਾੜਾ ਪੜਾਇਆ, ਤਿੰਨ ਕਾਰ ਜਗ ਅਠਾਰਾਂ ਕਾਏ ਕਿਤਨ ਚਲੇ ਚਲਾਇਆ, ਗੰਤਨ ਗਣੀ ਹੁਕਮ ਪਛਾਣਾ ਬੋਲੀ ਭਾਏ ਸਬਾਈ, ਜੋਗੇ ਵਰਤੇ ਤੁਰੇ ਸਲਾਹੀ ਸਭ ਤੇਰੀ ਵਡਿਆਈ, ਗੁਰਮੁਖ ਅਲਿਪਤ ਲੇਵ ਕਦੇ ਨਾ ਲਾਗੈ ਸਦਾ ਰਹੇ ਸਰਣਾਈ, ਮਨਮੋਹ ਮੁਦਾ ਗੇ ਚੇਤੇ ਨਾਹੀ ਦੂ ਲਾਗੇ ਪਹਿਤਾਈ, ਆਪੇ ਕਰੇ ਕਰਾਏ ਕਰਤਾ ਜਿਨੇ ਰਚਨਾ ਰਚੀਐ, ਹਰ ਬਮਾਨ ਜਾਏ ਜੀਓ ਅਭਮਾਨੇ ਪੈ ਪਚੀਐ, ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨ ਭੁੱਲੈ।

ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੂਲੇ। ਪ੍ਰਭਾਤੀ ਮਹੱਲਾ ਪਹਿਲਾ, ਆਖਣਾ ਸੁਣਨਾ ਨਾਮ ਹਦਾਰ, ਤੰਦਾ ਛੁੱਟ ਗਿਆ ਬੇਕਾਰ, ਜੋ ਮਨ ਮੁ ਦੂਜੇ ਪਦ ਖੋਈ, ਬਿਨਾਂ ਵੇ ਮੈਂ ਅਵਰ ਨਾ ਕੋਈ, ਸੁਣ ਮਨ ਅੰਦਰ ਮੂਰ ਗਵਾਰ, ਆਵਤ ਜਾਤ ਲਾਜ ਨੀ ਲਾਗੇ, ਬਿਨ ਗੁਰ ਬੂਢੇ ਬਾਰੋ ਬਾਰ ਰਹਾਓ, ਇਸ ਮਨ ਮਾਇਆ ਮੋਹ ਬਨਾਸ, ਤੁਰ ਹੁਕਮ ਲਿਖਿਆ ਤਾਂ ਕਹੀਏ ਕਾਸ, ਗੁਰਮੁਖ ਵਿਲਾ ਚੀਨੇ ਕੋਈ, ਨਾ ਬਿਹੂ ਨਾ ਮੁਕਤ ਨਾ ਹੋਈ, ਪਰ ਪਰਮ ਡੋਲੇ ਲੱਕ ਚੁਰਾਸੀ, ਬਿਨ ਗੁਰ ਬੂਜੈ ਜਮ ਕੀ ਫਾਸੀ, ਇਹ ਮਨੁਆ ਖਿਨ ਖਿਨ ਉਬ ਪਿਆਲ, ਗੁਰਮੁਖ ਛੂਟੈ ਨਾਮ ਸੰਭਾਲ, ਆਪੈ ਸਦੇ ਢਿਲ ਨਾ ਹੋਏ, ਸ਼ਬਦ ਮਰੇ ਸਹਿਲਾ ਜੀਵੈ ਸੋਏ, ਬਿਨ ਗੁਸੋ ਜੀ ਕਹੇ ਨਾ ਹੋਏ, ਆਪੇ ਕਰੇ ਕਰਾਵੇ ਸੋਏ, ਚੜ ਜਗਾਵੇ ਹਰ ਗੁਣ ਗਾਵੇ, ਪੂਰਾ ਸਗੁਰ ਸਹਿ ਸੰਭਾਵੇ, ਇਹ ਮਨ ਡੋਲਤ ਤੋ ਠਹਿਰਾਵੈ, ਸਾਹਿਕਰਣੀ ਕਰਕਾਰ ਕਮਾਵੇ, ਅੰਤਰ ਜੂਠਾ ਕਿਉਂ ਸੁਚ ਹੋਏ, ਸ਼ਬਦੀ ਧੋਵੇ ਬਿਰਲਾ ਕੋਏ, ਗੁਰਮੁਖ ਕੋਈ ਸੱਚ ਕਮਾਵੈ, ਆਉਣ ਜਾਣਾ ਠਾਕ ਰਹਾਵੈ, ਪੋ ਖਾਣਾ ਪੀਣਾ ਸੁਸਾਰ, ਹਰ ਜਨ ਸੰਗਤ ਪਾਵੇ ਪਾਰ, ਸੱਚ ਬੋਲੇ ਬਲਾਵੇ ਪਿਆਰ, ਗੁਰ ਕਾ ਸ਼ਬਦ ਕਰਨੀ ਐ ਸਾਰ, ਹਰ ਜਸ ਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮੈਂ ਪੂੰਜਾ, ਹਾਰਾ ਚਾਖਿਆ ਤਉ ਮਨ ਪੀਜਾ, ਪ੍ਰਭ ਨਾਨਕ ਕਵਰ ਨਾ ਦੂਜਾ। ਪ੍ਰਭਾਤੀ ਮਹਲਾ ਪਹਿਲਾ, ਰਾਮ ਰਾਮ ਰਾਮ ਨਾਮ ਜਪ ਅੰਤਰ ਪੂਜਾ, ਗੁਰ ਸ਼ਬਦ ਵਿਚਾਰ ਵਰਨੇ ਦੂਜਾ, ਏਕ ਰਾਵਰਿਆ ਸਭ ਠਾਈ, ਅਵਨ ਦਿਸੇ ਕਿਸੇ ਪੂ ਚੜਾਈ, ਰਹਾਓ ਮਨ ਤਨ ਆਗੈ ਜੀੜਾ ਤੁਝ ਪਾਸ, ਜੋ ਪਾਵੇ ਤੋਂ ਰੱਖੋ ਅਰਦਾਸ, ਸੱਚ ਜੇ ਵਾਰ ਰਸਾਈ, ਗੁਰਮੈ ਛੂੜ ਪ੍ਰਸਰਨਾਈ, ਕਰਮ ਤਰਪ ਮੇਰੇ ਕੀ ਹੈ, ਨਾ ਵਡੇ ਹਸਰ ਕਰਮਾ ਕੀ ਹੈ, ਸਤਿਗੁਰ ਕਹਿ ਵਸ ਚਾਰ ਪਦਾਰ, ਤੀਨ ਸਮਾਏ ਕਰਤਾਰ, ਸਤਿਗੁਰ ਦੀ ਹੈ ਮੁਕਤ ਧਿਆਨਾ, ਹਰ ਪਾਚੀਨ ਪਏ ਪ੍ਰਧਾਨਾ, ਮਨ ਤਨ ਸੀਤਲ ਗੁਰ ਬੂਝ ਬਜਾਈ, ਪ੍ਰਭ ਨਵਾਜੇ ਕਿਨ ਕੀਮਤ ਪਾਈ, ਕਉ ਨਾਨਕ ਗੁਰ ਬੂਝ ਬਜਾਈ, ਨਾ ਬਿਨਾ ਕਰ ਕਿਨ ਨਾ ਪਾਈ। ਪ੍ਰਭਾਤੀ ਮਹਲਾ ਪਹਿਲਾ, ਇੱਕ ਤੁਰ ਬਖਸ਼ ਲੈ ਗੁਰ ਪੂਰੇ, ਪੂਰੀ ਬਣਤ ਬਣਾਈ, ਹਰ ਰਾਤੇ ਸਦਾ ਰੰਗ ਸਾਚਾ, ਦੋ ਬਿਸਰੇ ਪਤ ਪਾਈ, ਝੂਠੀ ਦੁਰਮੁਖ ਕੀ ਚਦਰਾਈ, ਬਿਨਸਰ ਬਾਨ ਲਾਗੇ ਖਾਈ, ਰਹਾਓ ਮਨ ਮੋਹ ਦੁਖ ਵਿਆਪ, ਮਨ ਮੋਹ ਕੋ ਦੁਖ ਦਰਦ ਵਿਆਪਸ, ਮਨ ਮੋਹ ਦੋ ਨਾ ਜਾਈ, ਸੁਖ ਦੋ ਦਾਤਾ ਗੁਰਮੁਖ ਜਾਤਾ, ਮੇਲੈ ਸਰਣਾਈ, ਮਨ ਮੋਹ ਤੇ ਆਪ ਭਗਤ ਨਾ ਹੋਵਲ, ਹਉਮੈ ਭਜੇ ਦੀਵਾਨੇ, ਇਹ ਮਨੁਆ ਖਿਨ ਉਹ ਪਿਆਲੇ, ਜਬ ਲਗ ਸੱਚ ਨਾ ਜਾਣੇ, ਭੋਗ ਪਿਆ ਸਾ ਜਗ ਪਿਆ, ਤਿਵਤ ਨਹੀਂ ਬਿਨ ਸਤਿਗੁਰ ਪਾਏ, ਸਹਿਜੇ ਸਹਿਜ ਮਿਲੇ ਸੋ ਪਾਈਐ, ਦਰਗਹਿ ਪੈਂਦਾ ਜਾਏ, ਦਰਗਹਿ ਦਾਨਾ ਬੀਨਾ ਇੱਕ ਆਪੈ, ਨਿਰਮਲ ਗੁਰ ਕੀ ਬਾਣੀ, ਆਪੇ ਸੁਰਤਾ ਸੱਚ ਵਿਸਾਰਜ, ਆਪੇ ਬੂਜੇ ਪਾਨਰ ਬਾਣੀ, ਜਲ ਤਰੰਗ ਅਗਨੀ ਪਵਨੇ ਫੁਨ, ਤ੍ਰੈਮਲ ਜਗ ਤੋਂ ਪਾਇਆ, ਜਲ ਤਰੰਗ ਅਗਨੀ ਪਵਨੇ ਫੁਨ, ਤ੍ਰੈ ਮਿਲ ਜਗ ਤੋਂ ਪਾਇਆ, ਐਸਾ ਬਲ ਛਲ ਤਿੰਨ ਕੋ ਦੀਆ, ਹੁਕਮੀ ਠਾਕ ਰਹਾਇਆ, ਐਸੇ ਜਨ ਵਿਲੇ ਜਗ ਅੰਤਰ ਪੁਰਖ ਜਾਨੇ ਪਾਇਆ, ਜਾਤ ਵੰਤ ਪੈ ਤੀਤਾ, ਮਮਤਾ ਲੋਭ ਚੁਕਾਇਆ, ਨਾਮ ਰਤੀ ਰਸੇ ਨਿਰਮਲ, ਦੁਖੋਂ ਮੈਂ ਮਹਿਲ ਚੁਕਾਇਆ, ਨਾਨਕ ਤਿਰਕੇ ਚਰਨ ਪਖਾਲੇ, ਜਿਨ ਗੁਰਮੁਖ ਸੱਚਾ ਪਾਇਆ। ਪ੍ਰਭਾਤੀ ਮਹਲਾ ਤੀਜਾ, ਬੇਬਾਸ ਇਕ ਓਅੰਕਾਰ, ਸਤਿਗੁਰ ਪ੍ਰਸਾਦ, ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸ਼ਬਦੇ ਖੋਜੀਐ, ਹਰ ਨਾਮੋ ਲੇ ਸੰਭਾਲ, ਮਨ ਮੇਰੇ ਸ਼ਬਦ ਕੇ ਰੰਗ ਹੋਏ, ਸੱਚੀ ਵਸ ਜਾ ਹਰ ਮੰਦਰ, ਪਾਟੀ ਸੱਚੀ ਸੋਏ ਰਹਾਓ, ਹਰ ਮੰਦਰੇ ਸਰੀਰ ਹੈ, ਗਿਆਨ ਰਤ ਪ੍ਰਗਟ ਹੋਏ, ਮਨਮੂਲ ਨਾ ਜਾਣੀ, ਮਾਣ ਸਰ ਮੰਦਰ ਨਾ ਹੋਏ, ਹਰ ਮੰਦਰ ਹਰ ਜੀਉ ਸਾਜਿਆ, ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕਮਾਵਣਾ, ਕੋਏ ਨਾ ਮੇਟਣ ਵਾਰ, ਸ਼ਬਦ ਚੀਨ ਸੋ ਪਾਇਆ, ਸੱਚੇ ਨਾਮ ਪਿਆਰ, ਹਰ ਮੰਦਰ ਸ਼ਬਦੇ ਸੋਹਣਾ, ਕੰਜਣ ਕੋਟਾ ਪਾਰ, ਹਰ ਮੰਦਰ ਇਹ ਜਗਤ ਹੈ, ਗੁਰਬਿਨ ਕੋਰ ਅੰਧਾਰ, ਦੂਜਾ ਪਾਉ ਕਰ ਪੂਜਦੇ ਮਨਮੋਹ।

ਆਨੰਦ ਗਵਾਰ। ਜਿੱਥੇ ਲੇਖਾ ਮੰਗੀਐ ਤਿੱਥੇ ਦੇ ਜਾਤ ਨਾ ਜਾਏ, ਸਾਰ ਸੇ ਉਭਰੇ ਦੁਖੀਆ ਦੂਜੇ ਪਾਏ। ਹਰ ਮੰਦਰ ਮੈਂ ਨਾਮ ਦਾਨ ਹੈ, ਨਾ ਬੂਝੋ ਮੂਦ ਗਵਾਰ। ਗੁਰ ਪ੍ਰਸ਼ਾਦੀ ਚੀਨਿਆ ਹਰ ਆਖਿਆ ਉਰਤਾਰ, ਗੁਰ ਕੀ ਬਾਣੀ ਗੁਰ ਤੇ ਜਾਤੀ, ਯੇ ਸ਼ਬਰ ਤੇ ਰੰਗ ਲਾਏ। ਪਵੇ ਤਪਾਵਨ ਸੇ ਜਨ ਨਿਰਮਲ, ਹਰ ਕੇ ਨਾਮ ਸੰਭਾਏ। ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਵੇ ਸੌਦਾ ਏਕ ਨਾਮ, ਗੁਰਮੁਖ ਲੈਣ ਸਵਾਰ। ਹਰ ਮੰਦਰ ਮੈਂ ਮਨ ਲੋਟ ਹੈ, ਮੋਇਆ ਦੂਜੇ ਪਾਏ। ਪਾਰਸ ਪੇਟਿਆ ਕੰਜਣ ਪਿਆ, ਕੀਮਤ ਕਹੀ ਨਾ ਜਾਏ। ਹਰ ਮੰਦਰ ਮੈਂ ਹਰ ਰਸ ਹਰ ਵਸੈ, ਹਰ ਮੰਦਰ ਮੈਂ ਹਰ ਵਸੈ, ਸਰਮਨੰਤਰ ਸੋਏ, ਨਾਨਕ ਗੁਣ ਬਣ ਜੀਐ, ਸੱਚਾ ਸੌਦਾ ਹੋਏ। ਪ੍ਰਭਾਤੀ ਮੱਲਾ ਤੇਜਾ, ਪੈ ਪਾਏ ਜਾਗੇ ਸੇ ਜਨ ਜਾਗਰਣ ਕਰੈ, ਹੋਮੇ ਮਹਿਲ ਉਤਾਰ। ਸਦਾ ਜਾਗੇ ਕਰ ਆਪਣਾ ਰਾਖੇ, ਪੰਜ ਤਸਲੇ ਕਾਢੇ ਮਾਰ। ਮਨ ਮੇਰੇ ਗੁਰਮੁਖ ਨਾਮ ਤਿਆਰ, ਜਿਤ ਮਾਰ ਘਰ ਪਾਈਐ ਮਨ ਸਹੀ ਕਰਮ ਕਮਾਏ ਰਹਾਓ। ਗੁਰਮੁਖ ਸਹਿਤ ਨੂੰ ਉਪਜੈ, ਦੋਹੋਮੇ ਵਿੱਚ ਹੋਣ ਜਾਏ। ਹਰ ਨਾਮ ਹਰ ਮਨ ਵਸੈ, ਸਹਿਜੇ ਹਰ ਗੁਣ ਗਾਏ। ਗੁਰਮਤੀ ਮੋਹ ਸੋਹਣੇ, ਹਰ ਆਖਿਆ ਉਰਤਾਰ, ਐਥੇ ਉਥੇ ਸੋਕਣਾ ਜਪ ਹਰ ਹਰਿ ਉਤਰੇ ਪਾਰ। ਹੋਮੇ ਵੇ ਜਾਣਾ ਹੋਵੀ, ਹਰ ਪਰ ਨ ਪਵੀ ਥਾਏ, ਮਨ ਮਤਾ ਟੋਈ ਨਾ ਲਾਏ, ਪੈ ਦੂਜੇ ਕਰਮ ਗੁਮਾਏ।

ਵੱਡਾ ਹੋ ਅਗੁਣੀ ਦਾਰ ਗਣ ਸੰਗਲ ਕਰ ਚਲਾਇਆ ਅੱਗੇ ਕਰਨੀ ਕਿਤ ਵੱਜ ਗਿਆ ਮੈਂ ਲਿਖਾ ਕਰ ਸਮਝਾਇਆ ਥਾਉ ਨਾ ਹੋ।

Okay.

ਹੋਂ ਵਿੱਚ ਸਚਾਰ ਕੁੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ।

ਸਤਿਆਇਆ ਮੁੰਡੀ ਮੰਦੇ ਪੈਰ ਰੱਖਿਓ ਕਰ ਸੁਕਰੀ ਧਰਮ ਕਮਾਇਆ।

ਲਖ ਸੁਰਤੀ ਲੱਗ ਗਿਆ ਧਿਆਨ ਪੜੀਆ ਪਾਠ ਪੁਰਾਨ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਭੋੜੀ।

ਪਾਈਏ ਜੇ ਹੋਵੇ ਪ੍ਰੀਖਿਆ ਦਾ ਧੂੜ ਕਿਨ੍ਹਾਂ ਦੀ ਪਾਈਏ ਮਤ

Sila Masila, Kalinis Mo, Komanaisi.

ਲੱਗੇ ਜਾਏ। ਜੰਮਨ ਮਰਨਾ ਹੁਕਮੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹੇ। ਨਾਨਕ ਜਿਨੀ ਗੁਰਮੁਖ ਬੁਝਿਆ, ਤਿੰਨਾ ਸੁਤ ਕੰਨਾ ਏ ਪੌੜੀ ਸਤਿਗੁਰ ਵੱਡਾ।

Tuh.

Italien.

다시 멘트리 했더라. 그림 쓸게.

sagen, die Feder.

ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ।

ਉਚਾਪ ਸਗਲ ਸਮਗਰ ਹੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰਕਾ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿ ਡਿਠੈ ਸਭ ਤੁਰ ਜਾਏ ਤੇ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਲਠ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੋਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਣੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਜੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔੜ ਨੇ ਆਸਰਨ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਦੇ ਕੀਰਤਨ ਦੀ ਸੇਵਾ ਹੋਈ ਹੈ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਰਜ਼ੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ਾਓ ਭਾਈ ਮਨਜੀਤ ਸਿੰਘ ਅਤੇ ਬੀਬੀ ਅਮਨਦੀਪ ਕੌਰ ਦਾਦਾ ਜੀ ਸਾਦੀ ਦੀ ਸਾਲਗਿਰਾ ਹੈ ਮਿਹਰ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਚੜ੍ਹਦੀਆਂ ਗੱਲਾਂ ਪ੍ਰੇਮ ਪਿਆਰ ਇਤਫਾਕ ਦਾ ਜੀਵਨ ਪਰਿਵਾਰ ਵਿੱਚ ਸੁੱਖ ਵਰਤਾਉਣਾ ਮਿਹਰ ਕਰੋ ਦਾਤਾ ਜੀ ਆਓ
ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮਾ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਾ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕਹਿ ਦਾਤੇ, ਮੇਰਾ ਗੁਣ ਉਗਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਾਤੇ ਹੀ ਸੁਕਾਹੋ ਟਲ ਗੁਰ ਸੇਵੀ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵਤ ਕਸਮ ਦੀ, ਨੋਰੇ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹੰਦ ਸ਼ਾਹ, ਜਿਸ ਪਾਸ ਬੈਠਿਆ ਸੋਹੀਐ,

तू समरथ कथ अगोचर जी।

जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहिब सच्चे पातशाह, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। जिंदगी दीआं इन्हां घड़ियां श्वासां नूं सफलियां करन दा उद्यम सतगुर की पावन बाणी दे द्वारा कर रहे हो। मेरे तों पहलां गुरु घर के रागी सिंघां ने आप जी नूं आसा की वार दे पावन कीर्तन श्रवण कराए। उपरंत सत्कारयोग भाई साहब जी ने गुरु चरणां विच सरबत दे भले दी अरदास करके अज दा जो पावन पवित्र मुखवाक है वो आप संगत दे नाल सांझा कीता है। तो आओ साध संगत, समा है इस पावन पवित्र मुखवाक दी विचार दा। विचारां नूं आरंभण तों पहलां जिन्ने शरीर आप सतगुरां दे हजूर बैठे हो आपस विच फतेह दी सांझ पाईए जी। वाहिगुरु जी का खालसा, वाहिगुरु जी की फतेह। सोई राग विच ए शंत महला पंजवां दे सिरलेख हेठ दर्ज है, जानी कि धन गुरु अर्जन साहिब महाराज दा ए पावन पवित्र वाक है। इस वाक दे बारे इतिहासकार ए बोल कहिंदे हन कि जिस वक्त महाराज ने दरबार साहिब दे विच आदि बीड़ दा प्रकाश कीता ते बाबा बुढ़ा जी ने जदों वाक लिया ते उस वक्त ए वाक आया कि संतां के कारज आप खलोया, हर काम करावन आया राम। तो सतगुरु गुरु अर्जन साहिब महाराज इस पावन पवित्र बचन विच कहिंदे ने कि सत संगी जना दे सेवकां दे कारज विच अकाल पुरख वाहिगुरु आप आके खलो गया। हुण नाल सानू इस गल नू समझण विचारण दी लोड़ है भी सेवकां दे कारज हुंदे किहड़े ने, क्योंकि जे इस गल दा सानू अंदाजा होवेगा फिर शब्द नू समझणा सौखा हो जांदा है भी सेवकां दे कारज किहड़े ने। तो इस बचन नू समझण लई धन गुरु अर्जन साहिब महाराज दा एक बोल है, उत्थे उह कहिंदे ने थिर कर बैसो अर्जन प्यारे, सतगुरु तुमरे कार सवारे। हुण किहड़े कारजां नूं सवारना है, अगली पंक्ति विच गल स्पष्ट हुंदी है। गुरदेव फरमाउंदे ने दुष्ट दूत परमेश्वर मारे, जिहड़े दुष्ट ने जिहड़े दूत ने पंज विकार ने, जिन्ने मेरे दोखी सी इन्हां सारिआं नूं परमेश्वर ने मार दित्ता। हुण काम क्रोध लोभ मोह अहंकार जिन्ने दोखी सन ना मेरे, जिंदगी दा कारज ये सी भी मेरा जीवन उच्चा बने सुचा बने, मेरे अंदर टिका आ जावे। इदों वड्डा होर केड़ा कारज हो सकदा है, जदों बंदे दा अंदर टिक जावे, अंदर दी भड़काहट मुक जावे, भड़कना मुक जावे, इदों उत्तम दुनिया दा कोई कारज नहीं है, इस तों वड्डा कोई कारज नहीं है। हालांकि ठीक है भी साडे दुनिया भी कारज भी हुंदे ने ते असीं उहदे लई भी वाहिगुरु दे अगे अकाल पुरख दे अगे अरदास करदे हां, पर तुसीं वेखो दुनियावी कारजां दी फरिश्त इन्नी लम्मी हुंदी है भी सारी जिंदगी इह लिस्ट मुकदी नहीं कदी भी। अज एक कारज है, कल नूं दूजा है, परसों तीजा है,
ਈਵਨ ਮਰਦੇ ਦਮ ਤੱਕ ਵੀ ਜਿਹੜੀ ਹੈ ਦੁਨੀਆਂ ਦੇ ਕਾਰਜਾਂ ਦੀ ਜਿਹੜੀ ਲਿਸਟ ਹੈ ਉਹ ਸਾਡੀ ਸ਼ਾਰਟ ਨਹੀਂ ਹੁੰਦੀ, ਘਟਦੀ ਨਹੀਂ ਹੈ, ਵੱਧਦੀ ਰਹਿੰਦੀ ਹੈ। ਉਹ ਜਿਹੜੀ ਲਿਸਟ ਹੈ ਨਾ, ਉਹ ਸਾਡੇ ਅੰਦਰ ਨੂੰ ਥਿਰ ਨਹੀਂ ਰਹਿਣ ਦਿੰਦੀ, ਟਿਕਾਅ ਵਿੱਚ ਨਹੀਂ ਰਹਿਣ ਦਿੰਦੀ। ਬੰਦਾ ਮੋਹ ਦਾ ਵੱਧਾ ਹੋਇਆ ਹੈ, ਤੂੰ ਮੋਹ ਦਾ ਵੱਧਾ ਹੋਇਆ ਬੰਦਾ ਦੁਖੀ ਹੁੰਦਾ ਰਹਿੰਦਾ। ਕਦੀ ਆਪਣੇ ਲਈ ਮੰਗਿਆ, ਕਦੀ ਧੀਆਂ ਲਈ ਮੰਗਿਆ, ਕਦੀ ਪੁੱਤਰਾਂ ਲਈ ਮੰਗਿਆ, ਕਦੀ ਪੋਤਰਿਆਂ ਲਈ ਮੰਗਿਆ, ਕਦੀ ਪੜਪੋਤਰਿਆਂ ਲਈ ਮੰਗਿਆ, ਕਦੀ ਕਿਸੇ ਨੂੰ ਦੁੱਖ ਚਿੰਬੜਿਆ ਤੇ ਉਸ ਦੁੱਖ ਦਾ ਹੱਲ ਲੱਭਦਾ ਰਿਹਾ, ਕਦੀ ਕਿਸੇ ਨੂੰ ਦੁੱਖ ਚਿੰਬੜਿਆ ਤੇ ਉਹਦਾ ਹੱਲ ਲੱਭਦਾ ਰਿਹਾ। ਤੂੰ ਸਾਰੀ ਜ਼ਿੰਦਗੀ ਬੰਦਾ ਜਿਹੜਾ ਹੈ ਉਹ ਭਟਕਣਾ ਵਿੱਚ ਹੀ ਪਿਆ ਰਹਿੰਦਾ। ਤੋ ਉਹ ਜਿਹੜੇ ਕਾਰਜ ਨੇ ਉਹ ਸਾਨੂੰ ਆਤਮਕ ਸੁੱਖ ਨਹੀਂ ਦੇ ਸਕਦੇ, ਅੰਦਰ ਦਾ ਟਿਕਾਅ ਨਹੀਂ ਦੇ ਸਕਦੇ। ਤਾਂ ਹੀ ਸਤਿਗੁਰ ਦੀ ਬਾਣੀ ਨੇ ਇੱਕ ਬੜਾ ਪਿਆਰਾ ਖਿਆਲ ਦਿੱਤਾ, ਆਖਿਆ ਕਿਆ ਮੰਗੂ ਕਿਸ ਥਿਰ ਨਾ ਰਹਾਈ। ਵੀ ਮੈਂ ਜੋ ਮੰਗ ਰਿਹਾ ਸੀ ਕੋਈ ਵੀ ਸਦੀਵੀ ਤੇ ਨਹੀਂ, ਉਹ ਚੀਜ਼ ਕੋਈ ਟਿਕੀ ਰਹਿਣ ਵਾਲੀ ਤੇ ਨਹੀਂ ਹੈ। ਕਿਆ ਮੰਗੂ ਕਿਸ ਥਿਰ ਨਾ ਰਹਾਈ, ਵੀ ਮੈਂ ਜੋ ਮੰਗਦਾ ਹਾਂ ਅੱਜ ਉਹ ਚੀਜ਼ ਸੁੱਖ ਦਿੰਦੀ ਹੈ, ਕੱਲ ਨੂੰ ਉਹ ਦੁੱਖ ਵੀ ਦਿੰਦੀ ਹੈ, ਅੱਜ ਉਹ ਹੈ ਕੱਲ ਨੂੰ ਨਹੀਂ ਹੋਵੇਗੀ। ਇਸ ਕਰਕੇ ਮੈਂ ਤੇਰੇ ਦਰ ਤੋਂ ਉਹ ਮੰਗਦਾ ਹਾਂ ਜਿਹਦੇ ਨਾਲ ਮੇਰਾ ਅੰਦਰ ਟਿਕਾਅ ਵਿੱਚ ਆ ਜਾਵੇ, ਮੈਨੂੰ ਅੰਦਰੋਂ ਸੁੱਖ ਲੱਭ ਜਾਣ, ਜਿਹਦੇ ਨਾਲ ਮੇਰੇ ਅੰਦਰ ਦੀਆਂ ਭੁੱਖਾਂ ਤ੍ਰਿਹਾਂ ਤ੍ਰਿਸ਼ਨਾ ਜਿਹੜੀ ਹੈ ਉਹ ਗਵਾਚ ਜਾਵੇ, ਜੀਵਨ ਦਾ ਹੰਕਾਰ ਗਵਾਚ ਜਾਵੇ। ਤੋ ਮੈਂ ਐਸੀ ਚੀਜ਼, ਐਸੀ ਪ੍ਰਾਰਥਨਾ ਤੇਰੇ ਅੱਗੇ ਕਰਦਾ ਹਾਂ। ਹਾਂ, ਜ਼ਿੰਦਗੀ ਦੇ ਗੁਜ਼ਰਾਨ ਲਈ ਕਿਰਤ ਕਰਨੀ ਜ਼ਰੂਰੀ ਹੈ, ਪਰ ਸਤਿਗੁਰ ਨੇ ਬਾਣੀ ਵਿੱਚ ਇਹ ਵੀ ਬਚਨ ਰੱਖੇ ਨੇ ਕਿ ਭਾਈ ਜਿਹੜੀਆਂ ਵਸਤੂਆਂ ਦੇ ਸਹਾਰੇ ਉੱਤੇ, ਜਿਹੜੀਆਂ ਮਟੀਰੀਅਲਿਸਟਿਕ ਪਦਾਰਥਾਂ ਦੇ ਸਹਾਰੇ ਉੱਤੇ ਤੂੰ ਅੰਦਰ ਦਾ ਸੁੱਖ ਚਾਹੁੰਦਾ ਹੈ ਉਹ ਨਹੀਂ ਮਿਲੇਗਾ, ਉਹ ਕੇਵਲ ਗੁਰੂ ਦੇ ਸ਼ਬਦ ਵਿੱਚ ਹੈ, ਗੁਰੂ ਦੇ ਉਪਦੇਸ਼ ਵਿੱਚ ਹੈ। ਜੇ ਗੁਰੂ ਬਖਸ਼ਿਸ਼ ਕਰਕੇ ਤੇਰੇ ਅੰਦਰ ਨੂੰ ਟਿਕਾ ਦੇਵੇ ਤੇ ਇਹੋ ਹੀ ਉੱਤਮ ਸੁੱਖ ਹੈ, ਇਹੋ ਹੀ ਵੱਡਾ ਸੁੱਖ ਹੈ। ਸਰਬ ਸੁਖਾਂ ਮੈਂ ਭਾਲਿਆ, ਸਾਰੇ ਸੁੱਖ ਮੈਂ ਭਾਲਦਾ ਫਿਰਦਾ, ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਪਰ ਵਾਹਿਗੁਰੂ ਤੇਰੇ ਵਰਗਾ ਸੁੱਖ ਹੋਰ ਕੋਈ ਨਹੀਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਚੀਜ਼ਾਂ ਸਪਸ਼ਟ ਕੀਤੀਆਂ। ਤੋ ਕਾਰਜ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਕਾਰਜ ਦਾ ਅਰਥ ਹੈ ਜਿਹੜੇ ਸੰਤ ਜਨ ਨੇ, ਜਿਹੜੇ ਭਗਤ ਜਨ ਨੇ, ਉਹਨਾਂ ਦਾ ਕਾਰਜ ਸਾਡੇ ਕਾਰਜ ਨਾਲੋਂ ਵੱਖਰਾ ਹੈ। ਸਾਡੇ ਕਾਰਜ ਕੁਝ ਹੋਰ ਨੇ, ਅਸੀਂ ਗੁਆਂਢੀ ਦਾ ਨੁਕਸਾਨ ਵੀ ਕਰਨਾ ਹੋਵੇ ਤੇ ਉਹਨੂੰ ਵੀ ਕਾਰਜ ਮੰਨ ਕੇ ਚੱਲਦੇ ਹਾਂ ਨਾ, ਵੀ ਮਹਾਰਾਜ ਮੇਰਾ ਇੱਕ ਕੰਮ ਹੀ ਕਰ, ਫਲਾਨੇ ਨੇ ਬੜਾ ਦੁਖੀ ਕੀਤਾ, ਇਹ ਵੀ ਇੱਕ ਕਾਰਜ ਹੀ ਹੈ, ਇਹ ਵੀ ਕਾਰਜ ਹੀ ਹੈ ਸਾਡੇ ਲਈ। ਤੇ ਤੋ ਅਸੀਂ ਜੇ ਚੋਰੀ ਵੀ ਕੀਤੀ ਹੋਵੇ, ਜੇ ਉਹ ਤੋਂ ਬਚਣਾ ਹੋਵੇ ਤੇ ਉਹ ਵੀ ਇੱਕ ਸਾਡੇ ਲਈ ਕੀ ਹੈ, ਕਾਰਜ ਹੀ ਹੈ। ਸਾਡੇ ਤੇ ਕਾਰਜ ਕਈ ਪ੍ਰਕਾਰ ਦੇ ਨੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਸੇਵਕਾਂ ਦਾ ਕਾਰਜ ਹੈ ਟਿਕਾ, ਅੰਦਰ ਦੀ ਸ਼ਾਂਤੀ, ਅੰਦਰ ਦਾ ਸੁੱਖ, ਜਿਹੜਾ ਬਾਹਰ ਦੇ ਸੁੱਖ ਤੇ ਦੁੱਖ ਨੂੰ ਪ੍ਰਤੀਤ ਨਾ ਹੋਣ ਦੇਵੇ। ਉਹ ਅਵਸਥਾ, ਉਹ ਸ਼ੁੰਨ ਅਵਸਥਾ ਹੈ, ਉਹ ਸਹਿਜ ਦੀ ਅਵਸਥਾ ਹੈ। ਤੋ ਸੇਵਕ ਉਸ ਅਵਸਥਾ ਦੇ ਮਾਲਕ ਹੁੰਦੇ ਨੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਫਿਰ ਘਰ ਬੈਸੋ ਹਰਜਨ ਪਿਆਰੇ, ਇਸ ਕਾਰਜ ਨੂੰ ਸਵਾਰਨ ਦੇ ਲਈ ਤੈਨੂੰ ਗੁਰੂ ਦੇ ਘਰ ਵਿੱਚ ਬਹਿਣਾ ਪੈਣਾ, ਟੇਕ ਕੇ ਬਹਿਣਾ ਪੈਣਾ ਅੰਦਰ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਿਹੜੇ ਦੁਸ਼ਟ ਤੇਰੇ ਐਬ ਸਨ ਉਹ ਪਰਮੇਸ਼ਰ ਨੇ ਮਾਰ ਦਿੱਤੇ, ਖਤਮ ਕਰ ਦਿੱਤੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਕਰਤਾਰ ਨੇ ਸੇਵਕ ਦੀ ਪੈਜ ਰੱਖ ਲਈ। ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਤੋ ਬੜੀ ਪ੍ਰਚਲਿਤ ਗਾਥਾ ਹੈ ਵੀ ਹਰਨਾਕਸ਼ ਨੂੰ ਮਾਰ ਕੇ ਪ੍ਰਹਲਾਦ ਨੂੰ ਬਚਾ ਲਿਆ, ਹੁਣ ਇੱਕ ਹਰਨਾਕਸ਼ ਹੈ ਜਿਹੜਾ ਮੇਰੇ ਅੰਦਰ ਬੈਠਾ ਹੈ, ਪ੍ਰਹਲਾਦ ਵੀ ਮੇਰੇ ਅੰਦਰ ਹੀ ਹੈ। ਹੁਣ ਜੇ ਉਹ ਸਟੋਰੀ ਦਾ ਅੱਜ ਦੇ ਸਮੇਂ ਵਿੱਚ ਤੇ ਉਹਦੀ ਕੋਈ ਇੰਪੋਰਟੈਂਸ ਨਹੀਂ ਹੈ, ਹਾਂ ਸਬਕ ਆਪਾਂ ਲੈ ਸਕਦੇ ਹਾਂ, ਪਰ ਉਹ ਹਰਨਾਕਸ਼ ਕਿੱਥੇ ਹੈ? ਉਹ ਹਰਨਾਕਸ਼ ਹੈ ਮੇਰੇ ਅੰਦਰ, ਮੇਰੇ ਅੰਦਰ ਬੈਠਾ ਹੈ। ਉਹ ਹਰਨਾਕਸ਼ ਬੜਾ ਤਾਕਤਵਰ ਹੈ, ਉਹ ਨਾ ਦਿਨੇ ਮਰਦਾ ਹੈ ਨਾ ਰਾਤ ਨੂੰ ਮਰਦਾ ਹੈ, ਮਰਦਾ ਹੀ ਨਹੀਂ। ਉਹ ਨਾ ਸਵੇਰੇ ਮਰੇ ਨਾ ਸ਼ਾਮ ਨੂੰ ਮਰੇ,
ਨਾ ਉਹ ਧੁੱਪ ਵਿੱਚ ਮਰੇ, ਨਾ ਉਹ ਠੰਡ ਵਿੱਚ ਮਰੇ, ਨਾ ਉਹ ਅਸਮਾਨ ਵਿੱਚ ਮਰੇ ਤੇ ਨਾ ਉਹ ਧਰਤੀ ਤੇ ਮਰੇ, ਨਾ ਪਤਾਲ ਵਿੱਚ ਮਰੇ। ਉਹ ਹਰਨਾਕਸ਼ ਹੈ ਮੇਰੀ ਹਉਮੈ, ਉਹ ਹਰਨਾਕਸ਼ ਹੈ ਮੇਰਾ ਅੰਦਰ ਦਾ ਸੁਭਾਅ, ਕਿਤੇ ਵੀ ਨਹੀਂ ਮਰਦਾ, ਨਾ ਸਤ ਸੰਗਤ ਵਿੱਚ ਜਾ ਕੇ ਮਰਦਾ ਏ ਤੇ ਕੁਸੰਗਤ ਵਿੱਚ ਤੇ ਉਹਨੇ ਮਰਨਾ ਹੀ ਕੀ ਹੈ। ਤੋ ਜਦੋਂ ਵਾਹਿਗੁਰੂ ਆਪਣੇ ਭਗਤ ਦੀ ਪੱਤ ਰੱਖਦਾ ਹੈ ਉਸ ਵਕਤ ਅੰਦਰ ਦਾ ਹਰਨਾਕਸ਼ ਮਰਦਾ ਹੈ, ਅੰਦਰ ਦਾ ਹਰਨਾਕਸ਼। ਅੰਦਰ ਰਾਵਣ ਦਾ, ਰਾਵਣ ਵੀ ਅੰਦਰ ਦਾ ਹੀ ਹੈ, ਠੀਕ ਹੈ। ਬਾਹਰੀ ਤੌਰ ਉੱਤੇ ਕਹਾਣੀਆਂ ਸਾਖੀਆਂ ਹੈਗੀਆਂ ਹੀ ਨੇ, ਉੱਤੇ ਤੁਸੀਂ ਸੁਣੀਆਂ ਹੀ ਨੇ ਵੀ ਉਹ ਕਮਜ਼ੋਰੀ ਲੱਗਣੀ ਲੱਭਣੀ ਪਵੇਗੀ ਜਿਹਦੇ ਨਾਲ ਰਾਵਣ ਮਰੇ। ਜਿਵੇਂ ਰਾਵਣ ਦੇ ਭਰਾ ਨੇ ਕਮਜ਼ੋਰੀ ਦੱਸੀ ਸੀ ਰਾਮ ਨੂੰ, ਵੀ ਇਹਨੂੰ ਮਾਰਨ ਦਾ ਇੱਕੋ ਹੀ ਤਰੀਕਾ ਹੈ ਵੀ ਇਹਦੀ ਨਾਭੀ ਦੇ ਵਿੱਚ, ਇਹਦੀ ਧੁਨੀ ਦੇ ਵਿੱਚ ਤੁਸੀਂ ਤੀਰ ਮਾਰੋ ਤੇ ਮਰ ਜਾਵੇਗਾ, ਨਹੀਂ ਤਾਂ ਨਹੀਂ ਮਰਨਾ। ਇੱਦਾਂ ਹੀ ਮੈਨੂੰ ਮੇਰੇ ਅੰਦਰ ਦੀ ਕਮਜ਼ੋਰੀ ਗੁਰੂ ਦੱਸੇਗਾ ਤੇ ਫਿਰ ਉਹ ਅੰਦਰ ਦਾ ਹਰਨਾਕਸ਼, ਅੰਦਰ ਦਾ ਰਾਵਣ ਜਿਹੜਾ ਹੈ ਉਹ ਮਰ ਜਾਵੇਗਾ। ਗੁਰ ਦਿਖਲਾਈ ਮੋਰੀ ਜਿੱਤ ਮਿਰਗ ਪਰਤ ਹੈ ਚੋਰੀ, ਮਿਰਗ ਪੜਤ ਹੈ ਚੋਰੀ। ਮੋਰੀ ਦਾ ਅਰਥ ਕਮਜ਼ੋਰੀ ਹੁੰਦਾ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਭਗਤਾਂ ਦੀ ਉਹ ਹਮੇਸ਼ਾ ਹੀ ਰੱਖਦਾ ਆਇਆ ਹੈ, ਪੈਜ ਰੱਖਦਾ ਆਇਆ ਹੈ ਆਪਣੇ ਗਿਆਨ ਦੁਆਰਾ। ਤੋ ਗੁਰੂ ਅਰਜਨ ਸਾਹਿਬ ਨੇ ਅੱਜ ਵੀ ਇਹੋ ਵਚਨ ਰੱਖਿਆ, ਕਿਹਾ ਸੰਤਾਂ ਕੇ ਕਾਰਜ ਆਪ ਖਲੋਇਆ। ਸੰਤ ਜਨਾਂ ਦੇ ਕਾਰਜ, ਉਹਨਾਂ ਦੇ ਕੰਮ ਦੀ ਸਫਲਤਾ ਵਿੱਚ ਵਾਹਿਗੁਰੂ ਆਪ ਸਹਾਈ ਬਣਿਆ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਟੂਆ ਆਪ ਸਹਾਈ ਬਣ ਗਿਆ। ਹਰ ਬਿਨ ਕੌਣ ਸਹਾਈ ਮਨ ਕਾ, ਸਮਝ ਲੱਗੀ ਕਾਹਦਾ ਸਹਾਈ ਬਣਨਾ, ਮਨ ਦਾ ਸਹਾਈ ਬਣਨਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਕਰਮ ਕਰਨ ਆਇਆ, ਰਾਮ ਆਪ ਹੀ ਆ ਗਿਆ, ਰੱਬ ਆਪ ਹੀ ਆ ਗਿਆ, ਕਿਉਂਕਿ ਉਹਦਾ ਸੁਭਾਅ ਹੀ ਇਹ ਹੈ ਵੀ ਮੁੱਢ ਕਦੀਮਾ ਤੋਂ ਉਹ ਸਿਰੇ ਚੜਾਉਂਦਾ, ਕੰਮ ਕਾਰਜ ਸਿਰੇ ਚੜਾਉਂਦਾ। ਹੁਣ ਕੰਮ ਕਿਹੜਾ ਕੀਤਾ, ਅਗਲੀ ਪੰਕਤੀ ਵਿੱਚ ਮਹਾਰਾਜ ਸਪਸ਼ਟ ਕਰ ਦਿੰਦੇ, ਆਖਿਆ ਧਰਤ ਸੁਹਾਵੀ, ਧਰਤੀ ਸੋਹਣੀ ਹੋ ਗਈ। ਕਿਹੜੀ ਧਰਤੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਸੋਹਣਾ ਹੋ ਜਾਂਦਾ। ਆਹ ਧਰਤੀ ਹੈ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਆਹ ਧਰਤੀ ਹੈ ਹਿਰਦੇ ਦੀ ਧਰਤੀ, ਇਹ ਧਰਤੀ ਖੂਬਸੂਰਤ ਹੋ ਗਈ। ਪਹਿਲਾਂ ਇਹ ਧਰਤੀ ਬੰਜਰ ਹੋਈ ਫਿਰਦੀ ਸੀ, ਪਹਿਲਾਂ ਇਹ ਧਰਤੀ ਵੀਰਾਨ ਉਜਾੜ ਬਣੀ ਫਿਰਦੀ ਸੀ, ਹੁਣ ਇਹ ਸੋਹਣੀ ਹੋ ਗਈ। ਹੁਣ ਅੰਦਰ ਦੀ ਧਰਤੀ ਸੋਹਣੀ ਹੋ ਗਈ ਤੇ ਇਹਦੇ ਵਿੱਚ ਨਾਮ ਅੰਮ੍ਰਿਤ ਦਾ ਇੱਕ ਤਾਲ ਬਣ ਗਿਆ, ਬੜਾ ਸੋਹਣਾ ਤਾਲ, ਬੜਾ ਸੋਹਣਾ ਤਲਾਬ ਬਣ ਗਿਆ। ਧਰਤ ਸੁਹਾਵੀ, ਤਾਲ ਸੁਹਾਵਾ, ਤਾਲ ਦਾ ਮਤਲਬ ਕੀ ਹੁੰਦਾ, ਤਲਾਬ, ਅੰਦਰ ਹੀ ਤਲਾਬ ਬਣ ਗਿਆ ਨਹਾਉਣ ਵਾਸਤੇ। ਮਨ ਮੰਦਰ ਤਨ ਵੇਸ਼ ਕਲੰਦਰ, ਘੱਟ ਹੀ ਤੀਰਥ ਨਾਵਾ। ਤੀਰਥ ਤਲਾਬ ਅੰਦਰ ਹੀ ਬਣ ਗਿਆ ਨਾ, ਘੱਟ ਵਿੱਚ ਹਿਰਦੇ ਵਿੱਚ ਹੀ, ਤੋ ਇੱਥੇ ਹੀ ਨਹਾਉਣਾ ਸੀ, ਉਹ ਤਾਲ ਅੰਦਰ ਹੀ ਸੋਹਣਾ ਬਣ ਗਿਆ। ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਹਿਰਦੇ ਰੂਪੀ ਤਾਲ ਦੇ ਵਿੱਚ ਅੰਮ੍ਰਿਤ ਜਲ ਪੈ ਗਿਆ, ਨਾਮ ਅੰਮ੍ਰਿਤ ਦਾ ਜਲ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੀਵਨ ਦੇ ਸਾਰੇ ਮਨੋਰਥ ਹੀ ਪੂਰੇ ਹੋ ਗਏ। ਹੁਣ ਜਿਹਦੇ ਅੰਦਰ ਦੀ ਧਰਤੀ

ਉਹਦੀ ਜੈ ਜੈਕਾਰ ਹੋ ਰਹੀ ਹੈ, ਉਹਦੀ ਸ਼ੋਭਾ ਆਉਣ ਲੱਗ ਪਈ ਤੇ ਮਨੁੱਖ ਦੀ ਵੀ ਸ਼ੋਭਾ ਆਉਣ ਲੱਗ ਪਈ। ਜਿਹਨੇ ਅਕਾਲ ਪੁਰਖ ਦੀ ਸ਼ੋਭਾ ਕੀਤੀ ਉਹਦੀ ਵੀ ਸ਼ੋਭਾ ਆਉਣ ਲੱਗ ਪਈ। ਜੈ ਜੈਕਾਰ ਭਇਆ ਜਾਗੇ ਅੰਤਰ ਲਾਥੇ ਸਗਲ ਵਸੂਰੇ। ਜਦੋਂ ਅੰਦਰ ਦੀ ਧਰਤੀ ਤੇ ਅੰਦਰ ਦਾ ਤਾਲ ਸੋਹਣਾ ਬਣਿਆ, ਮਹਾਰਾਜ ਕਹਿੰਦੇ ਅੰਦਰ ਦੀ ਚਿੰਤਾ, ਵਸੂਰੇ ਦਾ ਅਰਥ ਹੁੰਦਾ ਹੈ ਸਾਧ ਸੰਗਤ, ਚਿੰਤਾ ਝੋਰੇ ਉਹ ਅੰਦਰੋਂ ਹੀ ਦੂਰ ਹੋ ਗਏ, ਸਾਰੀ ਖੇਡ ਅੰਦਰ ਦੀ ਬਣ ਗਈ ਨਾ। ਚਿੰਤਾ ਕਿੱਥੇ ਹੁੰਦੀ ਹੈ? ਅੰਦਰ ਹੀ ਹੈ। ਝੋਰੇ ਕਿੱਥੇ ਨੇ? ਅੰਦਰ ਹੀ ਹੈ। ਸਹਿਮ ਕਿੱਥੇ ਹੈ? ਅੰਦਰ ਹੀ ਹੈ, ਸਾਰਾ ਕੁਝ ਅੰਦਰ ਹੀ ਹੈ ਨਾ। ਤੋ ਅੰਦਰ ਜਿਹੜਾ ਹੈ ਉਹ ਛੱਪੜ ਵਰਗਾ ਵੀ ਹੋ ਸਕਦਾ, ਬਦਬੂਦਾਰ ਵੀ ਹੋ ਸਕਦਾ ਤੇ ਉਹ ਅੰਮ੍ਰਿਤ ਜਲ ਦਾ ਵੀ ਹੋ ਸਕਦਾ। ਜਦੋਂ ਅੰਮ੍ਰਿਤ ਜਲ ਦਾ ਬਣਿਆ ਫਿਰ ਚਿੰਤਾ ਤੇ ਝੋਰੇ ਦੂਰ ਹੋ ਗਏ। ਮਹਾਰਾਜ ਨੇ ਅਗਲੇ ਬਚਨ ਵਿੱਚ ਆਖਿਆ, ਪੂਰਨ ਪੁਰਖ ਚੁਤਮ ਨਾਸ਼ੀ ਜਸ ਵੇਦ ਪੁਰਾਣੀ ਗਾਇਆ। ਉਹ ਪੂਰਨ ਪੁਰਖ ਅਚੁੱਤ ਕਹਿੰਦੇ ਨੇ ਜਿਹੜਾ ਕਦੀ ਨਾਸ਼ ਨਾ ਹੋਣ ਵਾਲਾ ਹੋਵੇ। ਅਵਿਨਾਸ਼ੀ ਦਾ ਅਰਥ ਵੀ ਇਹੋ ਹੈ ਜਿਹੜਾ ਨਾਸ਼ ਨਾ ਹੋਣ ਵਾਲਾ ਹੋਵੇ। ਜਸ ਵੇਦ ਪੁਰਾਣੀ ਗਾਇਆ, ਜਿਹਦਾ ਜਸ ਵੇਦਾਂ ਪੁਰਾਣਾ ਨੇ ਵੀ ਗਾਇਆ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ। ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਬਿਰਧ ਦਾ ਅਰਥ ਹੁੰਦਾ ਹੈ ਸਾਧ ਸੰਗਤ ਸੁਭਾਅ, ਜਿਹੜਾ ਮੁੱਢ ਕਦੀਮਾ ਤੋਂ ਹੈ। ਉਹ ਸੁਭਾਅ ਕਿਹੜਾ ਹੈ? ਪਤਤ ਪਾਵਨ ਮਾਧੋ ਬਿਰਧ ਤੇਰਾ। ਪਤਤਾਂ ਨੂੰ ਪਵਿੱਤਰ ਕਰਨ ਦਾ ਤੇਰਾ ਸੁਭਾਅ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ। ਬਿਰਧ ਮਤਲਬ ਸੁਭਾਅ, ਜਿਹੜਾ ਮੁੱਢ ਕਦੀਮਾ ਤੋਂ ਹੈ। ਆਖਿਆ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਤੂੰ ਔਖੀ ਘੜੀ ਨਹੀਂ ਵੇਖਣ ਦਿੰਦਾ, ਇਹ ਤੇਰਾ ਸੁਭਾਅ ਹੀ ਹੈ। ਅਗਲਾ ਬਚਨ ਹੈ, ਨਵ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਹੇ ਭਾਈ, ਜਿਹਦੇ ਉੱਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋ ਗਈ, ਉਸ ਵਾਹਿਗੁਰੂ ਨੇ ਉਹਨੂੰ ਇੰਨੇ ਗੁਣ ਦਿੱਤੇ ਜਿਨ੍ਹਾਂ ਦੀ ਤੋਟ ਹੀ ਕੋਈ ਨਹੀਂ। ਇੰਨੇ ਗੁਣ, ਇੰਨੀਆਂ ਬਖਸ਼ਾਂ ਉਹਦੇ ਉੱਤੇ ਕੀਤੀਆਂ। ਉਹ ਹੀ ਉਹਦੇ ਲਈ ਨਵ ਨਿਧੀਆਂ ਨੇ, ਉਹ ਹੀ ਉਹਦੇ ਲਈ ਸਿੱਧੀਆਂ ਨੇ, ਉਹ ਹੀ ਰਿੱਧੀਆਂ ਨੇ, ਸਾਰਾ ਕੁਝ। ਰੱਬੀ ਗੁਣਾਂ ਦੇ ਜਿਹੜੇ ਭੰਡਾਰ ਨੇ ਉਸ ਮਨੁੱਖ ਦੇ ਜੀਵਨ ਵਿੱਚ ਇੰਨੇ ਆ ਗਏ ਵੀ ਹੁਣ ਤੋੜ ਕੋਈ ਨਹੀਂ ਹੈ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਲਸ਼ਤ ਸੁਖ ਪਾਇਆ। ਉਹਨਾਂ ਗੁਣਾਂ ਨੂੰ ਖਾਂਦਿਆਂ, ਉਹਨਾਂ ਗੁਣਾਂ ਨੂੰ ਖਰਚਦਿਆਂ, ਖਰਚਣ ਜਿਵੇਂ ਬੰਦਾ ਪੈਸੇ ਨੂੰ ਖਾਂਦਾ ਵੀ ਹੈ ਤੇ ਪੈਸੇ ਨੂੰ ਖਰਚਦਾ ਵੀ ਹੈ। ਜਿਹੜੇ ਗੁਣ ਮੈਨੂੰ ਵਾਹਿਗੁਰੂ ਪਾਸੋਂ ਪ੍ਰਾਪਤ ਹੋਏ, ਗੁਰੂ ਪਾਸੋਂ ਪ੍ਰਾਪਤ ਹੋਏ, ਉਹਨਾਂ ਗੁਣਾਂ ਨੂੰ ਮੈਂ ਛਕਦਾ ਵੀ ਹਾਂ ਤੇ ਅੱਗੇ ਵੰਡਦਾ ਵੀ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਜੇ ਕੋਈ ਖਾ ਲਵੇ ਤੇ ਪਚਾ ਲਵੇ। ਹੁਣ ਗੁਰੂ ਸਾਨੂੰ ਇਹ ਵੀ ਤੇ ਚੀਜ਼ਾਂ ਦਿੰਦਾ ਹੈ ਨਾ। ਸਾਨੂੰ ਏਦਾਂ ਲੱਗਦਾ ਹੈ ਵੀ ਇਕੱਲੇ ਦੁਨੀਆਂ ਦੇ ਪਦਾਰਥ ਗੁਰੂ ਦਿੰਦਾ ਹੈ, ਅਸੀਂ ਉਹ ਖਾਂਦੇ ਹਾਂ। ਉਹਨਾਂ ਨੂੰ ਜਦੋਂ ਭੋਗਦੇ ਉਦੋਂ ਬਿਮਾਰੀਆਂ ਲੱਗਦੀਆਂ, ਦੁੱਖ ਲੱਗਦੇ ਨੇ। ਦੁਨੀਆਂ ਦੇ ਪਦਾਰਥ ਜਿਹੜੇ ਨੇ ਉਹ ਦੁੱਖ ਦਿੰਦੇ ਨੇ, ਪਰ ਗੁਰੂ ਗੁਣਾਂ ਰੂਪੀ ਜਿਹੜੇ ਗੁਰੂ ਦੇ ਵਰਚਿਉ ਨੇ, ਗੁਣ ਨੇ, ਜਦੋਂ ਅਸੀਂ ਉਹਨੂੰ ਜੀਵਨ ਵਿੱਚ ਲਿਆਵਾਂਗੇ, ਉਹਨਾਂ ਨੂੰ ਖਾਵਾਂਗੇ, ਉਹਨਾਂ ਨੂੰ ਖਰਚਾਂਗੇ ਤੇ ਫਿਰ ਸੁੱਖ ਮਿਲੇਗਾ। ਗੁਣੀ ਬੰਦਾ ਜਿਹੜਾ ਹੈ ਉਹ ਸੁੱਖ ਭੋਗਦਾ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਖਾਤ ਖਰਚਤ ਬਿਲਸ਼ਤ ਸੁੱਖ ਪਾਇਆ। ਬਿਲਸ਼ਤ ਦਾ ਅਰਥ ਹੁੰਦਾ ਹੈ ਸਾਧ ਸੰਗਤ ਮਾਣਦਿਆਂ। ਇਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨਾਂ ਵਿੱਚ ਤੁਸੀਂ ਇੱਦਾਂ ਪੜ੍ਹਦੇ ਹੋ, ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਹੋ ਜਾਈ। ਵੀ ਤੁਸੀਂ ਭਾਈ ਗੁਰੂ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਵੀ ਖਾਇਆ ਕਰੋ, ਉਹਨੂੰ ਵੀ ਖਰਚਿਆ ਕਰੋ, ਇਹਨਾਂ ਦੀ ਕਦੀ ਤੋਟ ਨਹੀਂ ਆਉਂਦੀ। ਖਾਤ ਖਰਚਤ ਬਿਲਸ਼ਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਜਿਹੜੀ ਕਰਤੇ ਦੀ ਬਖਸ਼ਿਸ਼ ਹੈ ਉਹ ਫਿਰ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਜਦੋਂ ਬੰਦਾ ਗੁਣਾਂ ਨੂੰ ਜੀਵਨ ਵਿੱਚ ਕਮਾਉਂਦਾ ਹੈ, ਗੁਣਾਂ ਨੂੰ ਜੀਵਨ ਵਿੱਚ ਮਾਣਦਾ ਹੈ, ਗੁਣਾਂ ਨੂੰ ਹੀ ਖਰਚਦਾ ਹੈ, ਤੇ ਕਰਤੇ ਦੀ ਬਖਸ਼ਿਸ਼ ਦਿਨ ਬਰ ਦਿਨ ਕੀ ਹੁੰਦੀ ਹੈ? ਵੱਧਦੀ ਜਾਂਦੀ ਹੈ, ਸਵਾਈ ਹੁੰਦੀ ਜਾਂਦੀ। ਦਾਤ ਸਵਾਈ

0: ਸਵਾਈ ਮਤਲਬ ਵੱਧਦੀ ਜਾਣੀ। ਨਿਖੁੱਟ ਨਾ ਜਾਈ ਇਹ ਕਦੀ ਮੁੱਕਦੀ ਨਹੀਂ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਇਹ ਧਨ ਮੁੱਕਣ ਵਾਲਾ ਨਹੀਂ। ਗੁਣਾਂ ਦਾ ਧਨ ਕਦੀ ਨਹੀਂ ਮੁੱਕਦਾ। ਜਿਹਦੇ ਜੀਵਨ ਵਿੱਚ ਗੁਣ ਆ ਗਏ, ਵਰਚਿਊ ਆ ਗਏ, ਇਹ ਧਨ ਕਦੀ ਮੁੱਕੇਗਾ? ਉਹ ਆਪਣੇ ਗੁਣ ਦੇ ਸਿਰ ਉੱਤੇ ਹੀ ਆਨੰਦ ਵਿੱਚ ਰਹੇਗਾ, ਗੁਣ ਦੇ ਸਿਰ ਉੱਤੇ। ਤੇ ਬੰਦਾ ਗੁਣ ਦੇ ਸਿਰ ਉੱਤੇ ਹੀ ਸਾਧ ਸੰਗਤ ਆਨੰਦ ਵਿੱਚ ਰਹਿ ਸਕਦਾ ਹੈ, ਪੈਸੇ ਦੇ ਸਿਰ ਤੇ, ਧਨ ਦੌਲਤ ਦੇ ਸਿਰ ਤੇ ਨਹੀਂ ਰਹਿ ਸਕਦਾ। ਕਈਆਂ ਕੋਲ ਬਹੁਤ ਹੁੰਦਾ ਹੈ ਪਰ ਖੇੜਾ ਨਹੀਂ ਹੈ, ਕਈਆਂ ਕੋਲ ਕੁਝ ਵੀ ਨਹੀਂ ਹੈ ਤਾਂ ਵੀ ਖੇੜਾ ਹੈ। ਤੋ ਜਿਹਦੇ ਕੋਲ ਬਹੁਤ ਵੀ ਹੈ ਉਹਨੂੰ ਨਾਲ ਨਾਲ ਗੁਰੂ ਦੇ ਬਖਸ਼ੇ ਹੋਏ ਗੁਣਾਂ ਦੇ ਨਾਲ ਸਾਂਝ ਬਣਾ ਕੇ ਅਸਲੀ ਖੇੜੇ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਸਾਡਾ ਆਨੰਦ ਏਦਾਂ ਹੁੰਦਾ ਹੈ ਜਿਵੇਂ ਆਰਟੀਫਿਸ਼ਲ ਫੁੱਲ ਪਏ ਨੇ ਨਾ, ਵੇਖੋ ਇਹਨਾਂ ਕਦੀ ਨਹੀਂ ਮਰਝਾਉਣਾ, ਖਿੜੇ ਹੀ ਰਹਿੰਦੇ ਨੇ। ਪਰ ਇਹਨਾਂ ਵਿੱਚ ਨਾ ਕੋਈ ਸੁਗੰਧੀ ਹੈ, ਕੋਈ ਮਹਿਕ ਨਹੀਂ, ਸਦਾ ਹੀ ਖਿੜੇ ਰਹਿੰਦੇ ਨੇ। ਇਹਨਾਂ ਨੂੰ ਤਾਂ ਪਾਣੀ ਦੀ ਵੀ ਲੋੜ ਨਹੀਂ, ਖਿੜੇ ਰਹਿੰਦੇ ਨੇ। ਤੋ ਇੱਕ ਵਿਖਾਵਾ ਹੀ ਹੈ ਨਾ, ਮੈਂ ਇੱਕ ਫੁੱਲ ਹੋਣ ਦਾ ਭੁਲੇਖਾ ਹੀ ਹੈ ਨਾ, ਪਰ ਜਿਹੜਾ ਅਸਲੀ ਫੁੱਲ ਹੈ ਉਹਦੇ ਬੀਜ ਨੂੰ ਬੀਜਿਆ ਜਾਂਦਾ, ਅਸਲੀ ਫੁੱਲ ਖਿੜਦਾ ਵੀ ਹੈ, ਮਰਝਾਉਂਦਾ ਵੀ ਹੈ, ਤੇ ਆਪਣੇ ਵਰਗੇ ਲੱਖਾਂ ਫੁੱਲ ਹੋਰ ਵੀ ਤਿਆਰ ਕਰ ਜਾਂਦਾ। ਅਸਲੀ ਫੁੱਲ ਤੇ ਵੱਖਰਾ ਹੁੰਦਾ, ਅਸਲੀ ਫੁੱਲ ਉੱਤੇ ਭੌਰੇ ਬਹਿੰਦੇ ਨੇ ਆਣ ਕੇ, ਉਹ ਰਸ ਦਿੰਦਾ। ਇੱਥੇ ਕਿੰਨੇ ਬਹਿਣਾ ਆਣ ਕੇ, ਇੱਥੇ ਕਿਸੇ ਨੇ ਵੀ ਨਹੀਂ ਬਹਿਣਾ। ਹੁਣ ਕਈਆਂ ਦਾ ਜਿਹੜਾ ਖਿੜਾਓ ਹੁੰਦਾ ਉਹ ਐਸਾ ਹੁੰਦਾ ਹੈ, ਹੁਣ ਤੇ ਖੜਾਓ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਵੀ ਇੱਦਾਂ ਖਿੜੇ ਰਿਹਾ ਕਰੋ। ਨਹੀਂ, ਇਹ ਚੀਜ਼ਾਂ ਟ੍ਰੇਨਿੰਗ ਦਾ ਹਿੱਸਾ ਨਹੀਂ ਹੁੰਦੀਆਂ, ਇਹ ਵਰਚਿਊ ਗੁਣਾਂ ਦੇ ਵਿੱਚੋਂ ਹੀ ਖੜਾਓ ਪੈਦਾ ਹੁੰਦਾ। ਜਿਵੇਂ ਬੀਜ ਵਿੱਚੋਂ ਹੀ ਫੁੱਲ ਪੈਦਾ ਹੁੰਦਾ ਨਾ, ਇੱਦਾਂ ਗੁਣ ਵਿੱਚੋਂ ਹੀ ਅਸਲੀ ਖੇੜਾ ਪੈਦਾ ਹੁੰਦਾ, ਨਹੀਂ ਤੇ ਉਦਾਂ ਤੇ ਸਾਰੇ ਹੀ ਇੱਕ ਦੂਜੇ ਨੂੰ ਦੰਦੀਆਂ ਜੀਆਂ ਕੱਢ ਕੇ ਬੁਲਾਈ ਜਾਣਗੇ। ਆਰਟੀਫਿਸ਼ਲ ਵੀ ਹੁੰਦਾ ਨਾ, ਭਾਵੇਂ ਬੰਦਾ ਘਰੋਂ ਲੜ ਕੇ ਆਇਆ ਹੋਵੇ, ਘਰੋਂ ਘਰਵਾਲੀ ਨਾਲ ਲੜ ਕੇ ਆਇਆ ਹੋਵੇ, ਪਤੀ ਨਾਲ ਲੜ ਕੇ ਆਈ ਹੋਵੇ ਭੈਣ ਸਾਡੀ, ਉਧਰੋਂ ਪਤੀ ਪਤਨੀ ਨਾਲ ਲੜ ਕੇ ਆਇਆ ਹੋਵੇ, ਤੇ ਬਾਹਰੀ ਤੇ ਖਿੜੇ ਹੀ ਨੇ ਨਾ। ਤੇ ਉਹ ਜਿਹੜਾ ਖੇੜਾ ਹੁੰਦਾ ਹੈ ਉਹ ਕੋਈ ਜੈਨੂਇਨ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਜਿਹੜਾ ਬੀਜ ਵਿੱਚੋਂ ਜਿਹੜਾ ਫੁੱਲ ਨਿਕਲਣਾ ਨਾ, ਉਹਨੇ ਸੁਗੰਧੀ ਵੀ ਦੇਣੀ ਹੈ। ਤਾਂ ਬੀਜ ਕੀ ਹੈ? ਬੀਜ ਹੈ ਗੁਰੂ ਵੱਲੋਂ ਬਖਸ਼ੇ ਹੋਏ ਗੁਣ। ਜਿਹੜਾ ਉਹਦੇ ਵਿੱਚੋਂ ਖੇੜਾ ਨਿਕਲੇਗਾ ਭਾਵੇਂ ਥੋੜੇ ਸਮੇਂ ਦਾ ਹੀ ਹੋਵੇ, ਪਰ ਉਹ ਹੋਵੇਗਾ ਅਸਲੀ, ਉਹ ਆਰਟੀਫਿਸ਼ਲ ਨਹੀਂ ਹੋਵੇਗਾ, ਨਕਲੀ ਆਸਾ ਨਹੀਂ ਹੋਵੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਕਰੋੜਾਂ ਬਿਘਨ ਸਾਰੇ ਦੁੱਖ ਜੀਵਨ ਵਿੱਚੋਂ ਚਲੇ ਗਏ, ਫੁੱਲ ਖਿੜ ਗਏ ਅੰਦਰ, ਨਾਨਕ ਭਗਤਾਂ ਸਦਾ ਵਿਗਾਸ। ਹੁਣ ਕਰੋੜਾਂ ਜਿਹੜੇ ਦੁੱਖ ਸੀ ਨਾ ਅੰਦਰ ਉਹ ਬਿਨਸ ਗਏ, ਸ਼ਾਂਤ। ਫਾਇਦਾ ਕੀ ਹੋਇਆ? ਆਖਿਆ ਜੀਵਨ ਵਿੱਚ ਸ਼ਾਂਤੀ ਆ ਗਈ, ਟਿਕਾ ਆ ਗਿਆ, ਸਹਿਜ ਸਹਿਜ ਆ ਗਿਆ, ਆਨੰਦ ਕਨੇਰੇ, ਪੂਰਾ ਆਨੰਦਮਈ ਜੀਵਨ ਹੋ ਗਿਆ। ਕਨੇਰੇ ਦਾ ਅਰਥ ਹੈ ਬਹੁਤ ਜ਼ਿਆਦਾ, ਸ਼ਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੁੱਖ ਸਬਾਈ, ਸਾਰੀ ਭੁੱਖ ਬਿਨਸ ਗਈ। ਨਾਨਕ ਗੁਣ ਗਾਵੈ ਸਵਾਮੀ ਕੇ, ਹੇ ਨਾਨਕ ਉਸ ਸਵਾਮੀ ਦੇ ਗੁਣਾਂ ਨੂੰ ਗਾਇਆ ਕਰ ਤਾਂ ਆ ਜੀਵਨ ਪ੍ਰਾਪਤ ਹੋਵੇਗਾ। ਨਾਨਕ ਗੁਣ ਗਾਵੈ ਸਵਾਮੀ ਕੇ, ਅਚਰਜ ਜਿਸ ਵਡਿਆਈ ਰਾਮ, ਜਿਹਦੀ ਵਡਿਆਈ ਹੈਰਾਨ ਕਰ ਦੇਣ ਵਾਲੀ ਹੈ। ਹੁਣ ਇਹੋ ਜਿਹਾ ਜੀਵਨ ਬਣਿਆ ਕਿਵੇਂ? ਮਹਾਰਾਜ ਤੀਜੇ ਬੰਦ ਵਿੱਚ ਫਰਮਾਉਂਦੇ ਨੇ, ਆਖਿਆ ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਹੋ ਜਿਹਾ ਉੱਤਮ ਜੀਵਨ ਵਾਲਾ ਜਿਹੜਾ ਮੇਰਾ ਵਿਹਾਰ ਬਣਿਆ ਨਾ, ਇਹ ਜਿਹਦਾ ਕਾਰਜ ਸੀ ਉਹਨੇ ਕੀਤਾ, ਮੇਰੇ ਆਪਣੇ ਵੱਸ ਕੁਝ ਵੀ ਨਹੀਂ ਸੀ। ਜਿਸ ਕਾ ਕਾਰਜ ਤਿੰਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਮਨੁੱਖ ਦੀ ਵਿਚਾਰੇ ਦੀ ਕੀ ਜ਼ੋਰ ਹੈ, ਕੀ ਪਾਇਆ ਹੈ? ਗੁਰੂ ਹੀ ਸ਼ੇਪ ਦਿੰਦਾ। ਜਿਵੇਂ ਕਿਸੇ ਬੰਦੇ ਨੇ ਪੱਥਰ ਦੀ ਮੂਰਤੀ ਬਣਾਈ ਹੋਵੇ, ਹੁਣ ਆਮ ਬੰਦੇ ਲਈ ਮਹਿਜ ਉਹ ਇੱਕ ਪੱਥਰ ਹੈ, ਪਰ ਜਦੋਂ ਚੰਗੇ ਮੂਰਤੀ ਘਾੜੇ ਦੇ ਹੱਥ ਵਿੱਚ ਲੱਗ ਗਿਆ ਤੇ ਉਹ ਪੱਥਰ ਵਿੱਚ ਵੀ ਜਾਨ ਪਾ ਦਿੰਦਾ, ਉਹਦਾ ਵੀ ਮੁੱਲ ਵਧਾ ਦਿੰਦਾ। ਲੱਕੜ ਹੈ, ਕਿੰਨੀ ਲੱਕੜ ਹੈ ਆਲੇ ਦੁਆਲੇ। ਪਰ ਜਦੋਂ ਇੱਕ ਸਿਆਣੇ ਮਿਸਤਰੀ ਦੇ ਹੱਥ ਵਿੱਚ ਉਹ ਲੱਕੜ ਲੱਗ ਗਈ ਤੇ ਉਸ ਲੱਕੜ ਦੀ ਕੀਮਤ ਦੁੱਗਣੀ ਚੌਗਣੀ ਹੋ ਗਈ। ਘਰ ਵਿੱਚ ਪਦਾਰਥ ਪਏ ਨੇ ਖਾਣ ਵਾਲੇ, ਜਦੋਂ ਸਵਾਣੀ ਦੇ ਹੱਥ ਵਿੱਚ ਲੱਗ ਗਏ ਤੇ ਆਟਾ ਗੁੰਨ ਕੇ ਉਹਨੇ ਰੋਟੀਆਂ ਵੀ ਲਾ ਦਿੱਤੀਆਂ ਤੇ ਫਿਰ ਉਹ ਖਾਣ ਜੋਗੀਆਂ ਹੋ ਗਈਆਂ। ਉਹਦੀ ਕੀਮਤ, ਆਟਾ ਤੇ ਸਿੱਧਾ ਨਹੀਂ ਨਾ ਬੰਦਾ ਖਾਂਦਾ। ਇੱਦਾਂ ਹੀ ਹੋਰ ਬਹੁਤ ਕੁਝ ਪਿਆ ਸੀ, ਸਬਜ਼ੀ ਬਣਾ ਦਿੱਤੀ ਉਹਨੇ, ਬਾਕੀ ਮਿਰਚ ਮਸਾਲਾ ਸਿੱਧਾ ਤੇ ਨਹੀਂ ਨਾ ਬੰਦਾ ਖਾ ਲੈਂਦਾ। ਵੀ ਉਹਨੇ ਆਪਣੀ ਕਲਾਕਾਰੀ ਦੁਆਰਾ ਉਹ ਜਿਹੜੀਆਂ ਪਈਆਂ ਹੋਈਆਂ ਚੀਜ਼ਾਂ ਸੀ ਉਹਨਾਂ ਦੀ ਸੁਗੜ ਵਰਤੋਂ ਕਰਕੇ ਸਾਡੇ ਖਾਣ ਦੇ ਕਾਬਲ ਕਰ ਦਿੱਤੀਆਂ। ਤੋ ਇਸੇ ਤਰੀਕੇ ਨਾਲ ਗੁਰੂ ਦਾ ਵੀ ਕਾਰਜ ਹੈ, ਗੁਰੂ ਸਾਨੂੰ ਸਵਾਰਦਾ ਹੈ, ਸਾਡੇ ਆਪਣਾ ਯਤਨ ਕੋਈ ਨਹੀਂ ਹੋ ਸਕਦਾ, ਗੁਰੂ ਹੀ ਦੱਸੇਗਾ, ਗੁਰੂ ਸਾਨੂੰ ਡਿਕਟੇਟ ਕਰੇਗਾ, ਦੱਸੇਗਾ ਕਿੱਦਾਂ ਚੱਲਣਾ ਹੈ। ਤੋ ਮਹਾਰਾਜ ਕਹਿੰਦੇ ਨੇ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਹਨ ਹਰ ਕੇ ਗੁਣ ਗਾਵੇ। ਭਗਤ ਜਿਹੜੇ ਨੇ ਉਹ ਸਦੀਵ ਹਰੀ ਦੇ ਗੁਣ ਗਾਉਂਦੇ ਨੇ, ਰੱਬ ਦੇ ਗੁਣ ਗਾਉਂਦੇ ਨੇ। ਸਦਾ ਕਰੈ ਜੈਕਾਰਾ ਰਾਮ, ਉਹ ਸਦਾ ਜੈ ਜੈਕਾਰ ਕਰਦੇ ਨੇ ਰੱਬ ਦੀ। ਗੁਣ ਗਾਏ ਗੋਬਿੰਦ, ਆਨੰਦ ਉਪਜੇ ਸਾਧ ਸੰਗਤ ਸੰਗ ਬਣੀ। ਜਿਵੇਂ ਭੋਜਨ ਪਦਾਰਥ ਤਿਆਰ ਕਰਨ ਲਈ ਰਸੋਈ ਹੁੰਦੀ ਹੈ ਨਾ ਜੀ, ਬੜੇ ਮਿਸ਼ਟਾਨ, ਬੜੇ ਖੱਟੇ ਮਿੱਠੇ, 36 ਪ੍ਰਕਾਰ ਦੇ ਭੋਜਨ ਤਿਆਰ ਕਰਨ ਲਈ ਇੱਕ ਰਸੋਈ ਹੈ, ਸਾਧ ਸੰਗਤ ਵੀ ਇੱਕ ਰਸੋਈ ਹੈ, ਜਿੱਥੇ ਚੰਗਾ ਜੀਵਨ ਤਿਆਰ ਹੁੰਦਾ ਇਹ ਵੀ ਰਸੋਈ ਹੈ, ਇੱਥੇ ਵੀ ਭੋਜਨ ਤਿਆਰ ਹੁੰਦਾ। ਤੋ ਜਿੰਨਾ ਚਿਰ ਅਸੀਂ ਸਾਧ ਸੰਗਤ ਵਿੱਚ ਨਹੀਂ ਬੈਠਾਂਗੇ ਉਹਨਾਂ ਚਿਰ ਤੱਕ ਉੱਤਮ ਘਾੜਤ ਘੜੀ ਨਹੀਂ ਜਾ ਸਕਦੀ। ਰਸੋਈ ਵਿੱਚ ਸਾਰਾ ਪ੍ਰਬੰਧ ਹੁੰਦਾ ਹੈ, ਇਸੇ ਤਰੀਕੇ ਨਾਲ ਸਾਧ ਸੰਗਤ ਵਿੱਚ ਸਾਰਾ ਪ੍ਰਬੰਧ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਸੀ ਵੀ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਇੱਥੇ ਸਾਰੀ ਘਾੜਤ ਘੜੀ ਜਾਣੀ। ਅਗਲਾ ਬਚਨ ਹੈ, ਜਿਨ ਉੱਦਮ ਕੀਆ ਤਾਲ ਕੇਰਾ, ਜਿਨ੍ਹਾਂ ਨੇ ਉੱਦਮ ਕਰ ਕੀਤਾ, ਤਾਲ ਬਣਾ ਦਿੱਤਾ ਅੰਦਰ ਹੀ, ਤਾਲ, ਤਾਲ ਮਤਲਬ ਸਰੋਵਰ। ਅੱਛਾ, ਬਾਬੇ ਦੀ ਬਾਣੀ ਦੇ ਵਿੱਚ ਵੇਖੋ ਇੱਕ ਬਚਨ ਆਉਂਦਾ, ਉਹਨਾਂ ਆਖਿਆ ਸਰੀਰ ਸਰੋਵਰ ਭੀਤਰੇ ਅੱਛੇ ਕਮਲ ਅਨੂਪ। ਸਰੀਰ ਦੇ ਅੰਦਰ ਇੱਕ ਸਰੋਵਰ ਹੈ, ਹੁਣ ਬਾਹਰ ਦੇ ਸਰੋਵਰ ਦੇ ਵਿੱਚ ਲੋਕ ਇਸ਼ਨਾਨ ਕਰਦੇ ਨੇ, ਠੀਕ ਹੈ, ਇਤਿਹਾਸਿਕ ਤੌਰ 'ਤੇ ਉਹਦੀ ਜਿਹੜੀ ਮਹਾਨਤਾ ਤੇ ਹੈ, ਪਰ ਇਹ ਚੇਤੇ ਰੱਖੋ ਵੀ ਅਸਲੀ ਕਲਿਆਣ ਅੰਦਰ ਦੇ ਸਰੀਰ ਰੂਪੀ ਸਰੋਵਰ ਵਿੱਚ ਚੁੱਭੀ ਮਾਰਿਆ ਹੀ ਹੋਣਾ ਸਾਡਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਅਰਦਾਸ ਵਿੱਚ ਆਪਾਂ ਕਹਿੰਦੇ ਅੰਮ੍ਰਿਤਸਰ ਜੀ ਦੇ ਇਸ਼ਨਾਨ, ਹੁਣ ਕਿਉਂ ਪੜਿਆ ਜਾਂਦਾ, ਬਾਕੀ ਤਰਨ ਤਾਰਨ ਵੀ ਹੈਗਾ ਸਰੋਵਰ, ਹੋਰ ਵੀ ਕਈ ਥਾਵਾਂ ਤੇ ਹੈਗੇ ਨੇ, ਅੰਮ੍ਰਿਤਸਰ ਦੇ ਇਸ਼ਨਾਨ ਹੀ ਕਿਉਂ ਨੇ? ਉਹਦਾ ਇੱਕ ਹਿਸਟੋਰੀਕਲ ਪੱਖ ਹੈ, ਇਤਿਹਾਸਕ ਪੱਖ ਹੈ ਉਹਦਾ, ਉਹ ਤਾਂ ਹੈ ਉਹਦੇ ਵਿੱਚ, ਬਾਕੀ ਤਰਨ ਤਾਰਨ ਦੇ ਇਸ਼ਨਾਨ ਨਹੀਂ ਕਿਹਾ ਜਾਂਦਾ, ਆਨੰਦਪੁਰ ਸਾਹਿਬ ਦੇ ਇਸ਼ਨਾਨ ਨਹੀਂ ਕਿਹਾ ਜਾਂਦਾ, ਹੋਰ ਕਿਸੇ ਨਨਕਾਣਾ ਸਾਹਿਬ ਦੇ ਇਸ਼ਨਾਨ ਨਹੀਂ ਕਿਹਾ ਜਾਂਦਾ, ਅੰਮ੍ਰਿਤਸਰ ਦੇ ਇਸ਼ਨਾਨ ਹੀ ਕਿਉਂ ਕਿਹਾ ਜਾਂਦਾ? ਤੋ ਉਹ ਇੱਕ ਇਤਿਹਾਸਕ ਪੱਖ ਹੈ, ਹਿਸਟਰੀ ਉਹਦੇ ਨਾਲ ਜੁੜੀ ਹੈ, ਕਿਉਂਕਿ ਅਰਦਾਸ ਸਾਰੀ ਹਿਸਟਰੀ ਹੈ, ਅਰਦਾਸ ਕੀ ਹੈ? ਇਤਿਹਾਸ ਹੈ, ਜਿਹਨੂੰ ਆਪਾਂ ਚੇਤੇ ਕਰਨਾ। ਪਰਸਨਲ ਅਰਦਾਸ ਜਿਹੜੀ ਆ ਤੁਹਾਡੀ ਆਪੋ ਆਪਣੀ ਹੋ ਸਕਦੀ ਹੈ, ਉਹਦੇ ਲਈ ਸ਼ਬਦ ਕੁਝ ਵੀ ਤੁਸੀਂ ਘੜ ਲਓ, ਕੋਈ ਗੱਲ ਨਹੀਂ, ਪਰ ਜਿਹੜੀ ਪੰਥਕ ਅਰਦਾਸ ਹੈ ਉਹ ਸਾਡਾ ਇਤਿਹਾਸ ਹੀ ਹੈ, ਪੰਜਾਂ ਦਸਾਂ ਗੁਰੂਆਂ ਦੇ ਨਾਂ ਆ ਗਏ, ਪੰਜਾਂ ਪਿਆਰਿਆਂ ਦੇ, ਚਾਰ ਸਾਹਿਬਜ਼ਾਦਿਆਂ ਦੇ ਨਾਂ ਆ ਗਏ, ਫਿਰ ਸ਼ਹੀਦਾਂ ਦੇ ਨਾਂ, ਸ਼ਹੀਦਾਂ ਦੇ ਨਾਂ ਤਾਂ ਨਹੀਂ, ਚਲੋ ਖੈਰ ਆਏ, ਮਤਲਬ ਉਹਨਾਂ ਨੂੰ ਯਾਦ ਕੀਤਾ ਜਾਂਦਾ, ਇੱਦਾਂ ਹੀ ਫਿਰ ਅੰਮ੍ਰਿਤਸਰ ਦੇ ਇਸ਼ਨਾਨ ਆਏ, ਕਿਉਂਕਿ ਅੰਮ੍ਰਿਤਸਰ ਜਿਹੜਾ ਸਰੋਵਰ ਸੀ ਇਹਦੇ ਇਸ਼ਨਾਨਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਸੀ ਵੀ ਸਿੱਖ ਜਿਹੜਾ ਹੈ ਉਹ ਅੰਮ੍ਰਿਤਸਰ ਵੜ ਨਹੀਂ ਸਕਦਾ। ਤੋ ਸਿੱਖ ਆਉਂਦੇ ਸੀ, ਉਹ ਚੈਲੰਜ ਅਕਸੈਪਟ ਕਰਦੇ ਸੀ, ਉਹ ਉਹਨਾਂ ਆਉਣਾ ਤੇ ਸਿੱਧਾ ਆਉਣਾ ਸਰੋਵਰ ਵਿੱਚ ਚੁੱਭੀ ਮਾਰਨੀ, ਸੀਸੀ ਸਿਰ ਸਮੇਤ ਹੀ, ਨੰਗੇ ਸਿਰ ਹੀ, ਨੰਗੇ ਸਿਰ। ਉਹ ਅੱਜ ਤੇ ਹੁਣ ਕਈ ਵਾਰ ਰੌਲਾ ਜ਼ਿਆਦਾ ਆਪਾਂ ਇਹਨਾਂ ਚੀਜ਼ਾਂ ਦਾ ਪਾ ਲੈਂਦੇ ਹਾਂ, ਠੀਕ ਹੈ, ਸਾਨੂੰ ਗੁਰੂ ਦੇ ਦਰਬਾਰ ਦੀ ਇੱਕ ਮਰਿਆਦਾ ਹੈ ਵੀ ਸਿਰ ਢੱਕ ਕੇ ਬੈਠਣਾ ਚਾਹੀਦਾ, ਪਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਸਿੱਖ ਨੰਗੇ ਸਿਰ ਇਸ਼ਨਾਨ ਕਰਦੇ ਸੀ, ਕਿਉਂਕਿ ਚੁੱਭੀ ਮਾਰਦੇ ਸੀ ਪਰਨਾ ਸਿਰ ਉੱਤੋਂ ਲਾਹ ਲੈਂਦੇ ਸੀ ਸਾਰੇ ਦਾ ਪੂਰੇ ਦਾ ਪੂਰਾ ਉਹਦੇ ਵਿੱਚ ਡੁਬਕੀ ਲਾ ਕੇ ਫਿਰ ਇਸ਼ਨਾਨ ਕਰਨਾ। ਤਾਂ ਉਹ ਇੱਕ ਚੈਲੰਜ ਨੂੰ ਉਹਨਾਂ ਨੇ, ਜਿਹੜਾ ਇਹ ਸੀ ਵੀ ਤੁਸੀਂ ਇੱਥੇ ਇਸ਼ਨਾਨ ਨਹੀਂ ਕਰ ਸਕਦੇ, ਉਹਨੂੰ ਉਹਨਾਂ ਨੇ ਐਕਸੈਪਟ ਕੀਤਾ ਤੇ ਉਹਦੀ ਹਿਸਟੋਰੀਕਲੀ ਮਹਾਨਤਾ ਕਰਕੇ ਜ਼ਿਕਰ ਕੀਤਾ ਵੀ ਅੰਮ੍ਰਿਤਸਰ ਦੇ ਇਸ਼ਨਾਨ। ਉਦਾਂ ਇਸ਼ਨਾਨ ਸਾਂਝੀਵਾਲਤਾ ਦੇ ਪ੍ਰਤੀਕ ਨੇ, ਗੁਰੂ ਸਾਹਿਬ ਨੇ ਸੁਹਣ ਤੇ ਬਾਬਿਆਂ ਨੇ ਆਪਣੇ ਡੇਰਿਆਂ 'ਚ ਸਰੋਵਰ ਬਣਾ ਲਏ। ਇਹ ਵੈਸੇ ਇਹ ਕਿਤੇ ਵੀ ਹੋਰ ਔਥੋਰਾਈਜ਼ ਦੀ ਚੀਜ਼ ਨਹੀਂ ਚਾਹੀਦੀ, ਅਥਾਰਟੀ ਨਹੀਂ ਚਾਹੀਦੀ। ਜਿਹੜੇ ਇਤਿਹਾਸਕ ਸਥਾਨਾਂ ਉੱਤੇ ਬੌਲੀ ਹੈ ਉਹ ਮੁਬਾਰਕ ਹੈ, ਇਤਿਹਾਸਕ ਸਥਾਨ ਉੱਤੇ ਕੋਈ ਸਰੋਵਰ ਹੈ ਉਹ ਮੁਬਾਰਕ ਹੈ, ਪਰ ਜਿਹੜਾ ਬਾਬਿਆਂ ਨੇ ਆਪਣੇ ਸਰੋਵਰ ਬਣਾ ਲਏ, ਡੇਰਿਆਂ ਵਾਲਿਆਂ ਨੇ ਆਪਣੇ ਸਰੋਵਰ ਬਣਾ ਲਏ, ਉਹ ਸਾਰੀ ਕਾਪੀ ਹੈ ਇਸ ਮਾਡਲ ਦੀ, ਤਾਂ ਕਿ ਲੋਕ ਜਿਹੜੇ ਨੇ ਉਹ ਫਿਰ ਇੱਥੇ ਆ ਜਾਇਆ ਕਰਨ। ਆ ਗੋਇੰਦਵਾਲ ਸਾਹਿਬ ਜਾਣਦਾ ਨਾ, ਕਈ ਵਾਰ ਮੌਕਾ ਮਿਲਦਾ, ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਇਤਿਹਾਸਕ ਸਥਾਨ ਹੈ ਸਾਡੇ ਲਾਗੇ ਪੈਂਦਾ, ਤੇ ਮੈਂ ਵੇਖਿਆ ਵੀ ਤੁਸੀਂ ਨਾ ਗੋਇੰਦਵਾਲ ਸਾਹਿਬ। ਅੱਛਾ, ਫਿਰ ਇਹਨਾਂ ਬਾਬਿਆਂ ਦੀ ਇਹ ਬੜੀ ਇੱਕ ਸਮੱਸਿਆ ਹੈ, ਜਿੱਥੇ ਕੋਈ ਇਤਿਹਾਸਕ ਸਥਾਨ ਹੈ ਇਹਨਾਂ ਨੇ ਆਪਣੇ ਡੇਰੇ ਉੱਥੇ ਬਣਾਉਣੇ ਨੇ, ਕਿਉਂ ਭਲਾ? ਤਾਂ ਕਿ ਚਾਰ ਪੈਸੇ ਸਾਨੂੰ ਵੀ ਉੱਥੋਂ ਹੋ ਜਾਣ। ਸਮਝੇ ਬੇਨਤੀ ਨੂੰ? ਤੁਸੀਂ ਦੁਕਾਨ ਖੋਲ੍ਹਣੀ ਹੋਵੇ ਕਿੱਥੇ ਖੋਲ੍ਹੋਗੇ? ਜਿਹੜਾ ਪਲਾਜ਼ਾ ਕੋਈ ਨਵਾਂ ਬਣ ਰਿਹਾ, ਬੰਦਾ ਕਹਿੰਦਾ ਇੱਥੇ ਦੁਕਾਨ ਖੋਲ੍ਹੋ ਤੁਹਾਡੀ ਵੀ ਚੱਲ ਜਾਵੇਗੀ। ਤਾਂ ਗੋਇੰਦਵਾਲ ਸਾਹਿਬ ਦੀ ਜਿਹੜੀ ਬੌਲੀ ਹੈ, ਗੋਇੰਦਵਾਲ ਸਾਹਿਬ ਗੁਰਦੁਆਰੇ ਦਾ ਨਾਂ ਹੀ ਬੌਲੀ ਸਾਹਿਬ ਹੈ ਉਹਦਾ, ਤੇ ਉਹਦੇ ਆਲੇ ਦੁਆਲੇ ਜਿਹੜੇ ਮਰਜ਼ੀ ਰੋਡ ਥਾਣੀ ਤੁਸੀਂ ਚਲੇ ਜਾਓ, ਤਿੰਨ ਰੋਡ ਪੈਂਦੇ ਨੇ ਤਿੰਨ ਉੱਥੇ ਜਾਣ ਲਈ, ਤੇ ਤਿੰਨਾਂ ਹੀ ਰੋਡਾਂ ਤੇ ਬਾਬਿਆਂ ਦੇ ਡੇਰੇ ਨੇ ਤਿੰਨਾਂ ਹੀ ਰੋਡਾਂ ਦੇ ਉੱਤੇ। ਇਹ ਹੁਣ ਇਹ ਸਮੱਸਿਆ ਹੈ ਵੀ ਇਤਿਹਾਸਕ ਸਥਾਨਾਂ ਦੇ ਲਾਗੇ ਵੀ ਸਾਡੀ ਵੀ ਇਨਕਮ ਜਿਹੜੀ ਹੈ ਉਹ ਵੱਧ ਜਾਵੇ, ਇਹਨਾਂ ਨੇ ਆਪਣੀਆਂ ਦੁਕਾਨਾਂ ਉੱਥੇ ਖੋਲ੍ਹਣੀਆਂ ਜਾ ਕੇ। ਤਾਂ ਗੁਰੂ ਕਿਰਪਾ ਕਰੇ ਸਾਨੂੰ ਸਮਝ ਲੱਗੇ, ਤਾਂ ਸਰੋਵਰ ਜਿਹੜਾ ਹੈ ਉਹ ਸਾਡੇ ਅੰਦਰ ਹੈ ਜਿੱਥੋਂ ਸਾਡਾ ਕਲਿਆਣ ਹੋਣਾ। ਤੋ ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਵੀ ਸਰੀਰ ਸਰੋਵਰ ਭੀਤਰ ਹੈ, ਸਰੀਰ ਰੂਪੀ ਸਰੋਵਰ ਦੇ ਅੰਦਰ। ਆਖੇ ਕਮਲ ਅਨੂਪ, ਅਨੂਪ ਦਾ ਅਰਥ ਹੁੰਦਾ ਸੋਹਣਾ। ਆਖਿਆ ਇਹਦੇ ਅੰਦਰ ਕੌਲ ਦਾ ਸੋਹਣਾ ਫੁੱਲ ਖਿੜਨਾ, ਕੌਲ ਦਾ ਮੈਂ ਖੇੜੇ ਵਿੱਚ ਆਉਣਾ, ਸੁਗੰਧੀਆਂ ਆਉਣੀਆਂ ਅੰਦਰੋਂ ਹੀ ਸਾਰਾ ਕੁਝ। ਤੋ ਇਹ ਤਾਲ ਜਿਹੜਾ ਹੈ ਇਹ ਗੁਰੂ ਨੇ ਬਣਾਇਆ ਮੇਰੇ ਅੰਦਰ। ਤੋ ਇਤਿਹਾਸਕ ਤੌਰ ਉੱਤੇ ਗੁਰੂ ਸਾਹਿਬ ਨੇ ਤਾਲ ਬਣਾਏ ਨੇ, ਪਰ ਸਪਿਰਚੁਅਲਿਟੀ ਦਾ ਤਾਲ ਜਿਹੜਾ ਹੈ ਉਹ ਸਾਡੇ ਅੰਦਰ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ, ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ। ਲੋਕ ਅਠਾਠਾਂ ਤੀਰਥਾਂ ਤੇ ਨਹਾਉਣ ਜਾਂਦੇ ਨੇ, ਪੁੰਨ ਕਰਦੇ ਨੇ, ਹੋਰ ਕਈ ਕਿਰਿਆ ਕਰਦੇ ਨੇ। ਆਖਿਆ ਹੁਣ ਸਾਰੀਆਂ ਕਿਰਿਆ ਮੇਰੇ ਅੰਦਰ ਹੀ ਹੋਣ ਲੱਗ ਪਈਆਂ, ਵੀ ਅੰਦਰ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ, ਅੰਤਰਗਤ ਤੀਰਥ ਮਲ ਨਹਾਓ, ਇਹੋ ਹੀ ਅਠਾਠ ਤੀਰਥ ਬਣ ਗਏ, ਇਹੋ ਹੀ ਪੁੰਨਦਾਨ ਬਣ ਗਿਆ, ਸਾਰਾ ਕੁਝ ਇਹੋ ਹੀ ਬਣ ਗਿਆ। ਅਗਲਾ ਬਚਨ ਹੈ, ਹੋਇਆ ਕੀ, ਇਹਦਾ ਲਾਭ ਕੀ ਹੋਇਆ? ਬਾਬਾ ਜੀ ਨੇ ਆਖਿਆ, ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ। ਪਤਤਾਂ ਨੂੰ ਪਵਿੱਤਰ ਕਰਨ ਵਾਲਾ ਜਿਹੜਾ ਗੁਰੂ ਸਾਹਿਬ, ਤੁਹਾਡਾ ਸ਼ਬਦ ਹੈ ਉਹ ਮੇਰੇ ਜੀਵਨ ਦਾ ਆਧਾਰ ਬਣ ਗਿਆ, ਆਸਰਾ ਬਣ ਗਿਆ। ਅੱਗੇ ਅਖੀਰਲਾ ਬਚਨ ਹੈ, ਚਾਰ ਨੰਬਰ ਬੰਦ, ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ। ਗੁਣਾਂ ਦਾ ਖਜ਼ਾਨਾ ਮੇਰਾ ਪ੍ਰਭੂ ਅਕਾਲ ਪੁਰਖ ਕਰਤਾ ਏ। ਆਖਿਆ ਮੈਂ ਉਹਦੀ ਉਸਤਤ ਕਿਵੇਂ ਬਿਆਨ ਕਰਾਂ, ਇੰਨੀਆਂ ਵਡਿਆਈਆਂ ਦਾ ਉਹ ਮਾਲਕ ਹੈ। ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ। ਤੇ ਸਤ ਸੰਗੀ ਜਨਾਂ ਦੀ ਇਹ ਬੇਨਤੀ ਹੈ, ਹੇ ਗੁਰੂ ਸਾਹਿਬ ਸਾਨੂੰ ਆਪਣਾ ਨਾਮ ਦਿਓ, ਰਸ ਆ ਜਾਵੇ ਜੀਵਨ ਵਿੱਚ। ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋ, ਇੱਕ ਖਿਣ ਲਈ ਵੀ ਤੂੰ ਮੈਨੂੰ ਵਿਸਰੇ ਨਾ। ਇੱਕ ਖਿਣ ਕਿੰਨਾ ਕੁ ਹੁੰਦਾ? ਇੱਕ ਖਿਣ, ਥੋੜੇ ਜਿਹੇ ਸਮੇਂ ਲਈ ਵੀ ਤੂੰ ਮੈਨੂੰ ਭੁੱਲੇ ਨਾ, ਇਹ ਮੇਰੀ ਤੇਰੇ ਅੱਗੇ ਬੇਨਤੀ ਹੈ। ਗੁਣ ਗੋਪਾਲ ਉੱਚਰ ਰਸਨਾ, ਤੇਰੇ ਗੁਣਾਂ ਨੂੰ ਹੇ ਵਾਹਿਗੁਰੂ ਮੈਂ ਗਾਉਂਦਾ ਰਵਾਂ ਸਦਾ ਹੀ। ਗੁਣਾਂ ਨੂੰ ਗਾਉਣ ਦਾ ਅਰਥ ਹੁੰਦਾ ਗੁਣਾਂ ਦੀ ਪ੍ਰੈਕਟਿਸ ਕਰਨੀ, ਉਹਨੂੰ ਕਹਿੰਦੇ ਨੇ ਗਾਉਣਾ। ਵੀ ਉਹ ਗੁਣ ਜਿਹੜੇ ਨੇ ਮੇਰੇ ਜੀਵਨ ਵਿੱਚ ਆਉਣ, ਇੰਪਲੀਮੈਂਟ ਕਰਾਂ, ਉਹਨੂੰ ਗਾਉਣਾ ਕਹਿੰਦੇ ਨੇ। ਇੱਕ ਤੇ ਗਾਉਣਾ ਹੈ ਵੀ ਮੇਰੇ ਅੱਗੇ ਗਾਈ ਜਾਂਦੇ ਨੇ, ਉਹ ਗਾਉਣਾ ਵੀ ਚਲੋ ਚੰਗਾ ਏ, ਪਰ ਉਸ ਤੋਂ ਅਗਲਾ ਗਾਉਣਾ ਇਹ ਹੈ ਵੀ ਜਦੋਂ ਉਹ ਚੀਜ਼ ਮੇਰੀ ਲਾਈਫ ਦੇ ਵਿੱਚ ਆਉਂਦੀ ਹੈ। ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਏ ਅਨ ਦਿਨੋ, ਜਿਸ ਪ੍ਰੀਤ ਲਾਗੀ ਨਾਮ ਛੇਤੀ, ਮਨ ਤਨ ਅੰਮ੍ਰਿਤ ਭੀਜੈ। ਜਿਨ੍ਹਾਂ ਦੀ ਪ੍ਰੀਤ ਤੇਰੇ ਨਾਮ ਦੇ ਨਾਲ ਲੱਗ ਗਈ, ਉਹਨਾਂ ਦਾ ਜੀਵਨ ਅੰਮ੍ਰਿਤ ਬਣ ਗਿਆ, ਅੰਮ੍ਰਿਤ ਬਣ ਗਿਆ। ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਅਖੀਰਲੀਆਂ ਪੰਕਤੀਆਂ ਵਿੱਚ ਕਿਹਾ ਵੀ ਹੇ ਵਾਹਿਗੁਰੂ, ਇੱਦਾਂ ਮੇਰੀ ਇੱਛਾ ਪੂਰੀ ਹੋਈ, ਮੈਂ ਤੇਰੇ ਦਰਸ਼ਨ ਆਪਣੇ ਅੰਦਰੋਂ ਹੀ ਕਰ ਲਏ, ਅੰਦਰ ਹੀ ਸਰੋਵਰ ਬਣ ਗਿਆ, ਅੰਦਰ ਹੀ ਜਿਹੜਾ ਹੈ ਉਹ ਮੇਰਾ ਕਲਿਆਣ ਤੇ ਭਲਾ ਹੋ ਗਿਆ। ਤੂੰ ਗੁਰੂ ਕਿਰਪਾ ਕਰੇ, ਸਾਡਾ ਕਲਿਆਣ ਸਾਡਾ ਭਲਾ ਸਾਡੇ ਅੰਦਰੋਂ ਆਉਣਾ ਹੈ, ਸਾਰਾ ਕੁਝ ਸਾਡੇ ਅੰਦਰ ਹੈ। ਤੋ ਅਸੀਂ ਇਹ ਯਤਨ ਨਾ ਕਰੀਏ ਵੀ ਬਾਹਰ ਆਪਾਂ ਭੱਜੇ ਫਿਰੀਏ ਐਵੇਂ। ਮਹਾਰਾਜ ਦੀ ਬਾਣੀ ਵਿੱਚੋਂ ਤੁਸੀਂ ਪੜ੍ਹਿਆ ਵੀ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਮੱਤ ਵਿੱਚ ਕਿਹੜੇ ਰਤਨ ਜਵਾਹਰ ਨੇ? ਇੱਕ ਤੇ ਰਤਨ ਜਵਾਹਰ ਬਾਹਰ ਹੀ ਹੁੰਦੇ ਨੇ, ਪਰ ਇੱਕ ਹੈ ਵੀ ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਮੱਤ ਜਿਹੜੀ ਹੈ ਉਹ ਰਤਨਾਂ ਜਵਾਹਰਾਂ ਮਾਣਕਾਂ ਵਰਗੇ ਜਿਹੜੇ ਗੁਣ ਨੇ ਉਹ ਕੀਮਤੀ ਹੋ ਗਈ ਮੇਰੀ। ਤੋ ਇਹ ਫਰਕ ਹੈ। ਕਿੰਨੀ ਵਾਰ ਬਾਣੀ ਨੇ ਸਾਨੂੰ ਇਹ ਗੱਲ ਬੜੇ ਪਿਆਰ ਨਾਲ ਸਮਝਾਈ ਵੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਘਰ ਦੇ ਵਿੱਚ ਹੀ ਜਿਹੜਾ ਹੈ ਉਹ ਅੰਮ੍ਰਿਤ ਭਰਿਆ ਪਿਆ, ਘਰ ਦੇ ਵਿੱਚ ਹੀ, ਹਿਰਦੇ ਰੂਪੀ ਘਰ ਦੀ ਸਾਰਾ ਕੁਝ, ਸਭ ਕੁਛ ਘਰ ਮੈਂ ਬਾਹਰ ਨਹੀਂ। ਬਾਬੇ ਨੇ ਆਖਿਆ ਜਿਹੜੇ ਬਾਹਰ ਭਟਕਦੇ ਫਿਰਦੇ ਨੇ ਉਹ ਤੇ ਟੁੱਟੇ ਹੋਏ ਨੇ ਰੱਬ ਨਾਲੋਂ। ਗਲ ਮੈਂ ਪਾਹਣ ਲੈਲਟ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਆਖਿਆ ਹਿਰਦੇ ਰੂਪੀ ਅੰਦਰ ਜਿਹਨਾਂ ਨੂੰ ਰੱਬ ਨਜ਼ਰ ਨਹੀਂ ਆ ਰਿਹਾ ਅੰਦਰ, ਉਹ ਪਤਾ ਨਹੀਂ ਬਾਹਰ ਕਿਹੜਾ ਰੱਬ ਵੇਂਦੇ ਫਿਰਦੇ ਨੇ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਗਲ ਵਿੱਚ ਪੱਥਰ ਲੈ ਕੇ ਲਟਕਾ ਕੇ ਭੱਜਾ ਫਿਰਦਾ। ਸਤਿਗੁਰੂ ਮਹਾਰਾਜ ਨੇ ਆਖਿਆ ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਵਰੋਲੇ ਖੱਪ ਖੱਪ ਮਰਦਾ। ਭਰਮ ਵਿੱਚ ਭੁੱਲਿਆ ਹੋਇਆ ਸਾਕਤ ਪਾਣੀ ਨੂੰ ਰਿੜਕ ਰਿੜਕ ਕੇ ਖੱਪ ਖੱਪ ਕੇ ਮਰ ਰਿਹਾ, ਕਿਉਂਕਿ ਵਿੱਚੋਂ ਲਾਭ ਤੇ ਕੋਈ ਹੋਣਾ ਨਹੀਂ ਹੈ। ਤੋ ਗੁਰੂ ਕਿਰਪਾ ਕਰੇ, ਇਹ ਸਰੋਵਰ ਇਹ ਤਾਲ ਗੁਰੂ ਸਾਡੇ ਅੰਦਰ ਬਣਾ ਦੇਵੇ, ਸਾਡੇ ਮਨ ਦੀ ਧਰਤੀ ਖੂਬਸੂਰਤ ਹੋ ਜਾਵੇ। ਤੋ ਇਹ ਗੁਰੂ ਚਰਨਾਂ ਵਿੱਚ ਅਰਦਾਸ ਆਪਾਂ ਸਾਰੇ ਕਰਿਆ ਕਰੀਏ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ, ਭੁੱਲਾਂ ਝੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਹੋਣਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਆ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਭਾਈ ਅੰਗਰੇਜ਼ ਸਿੰਘ ਜੀ ਹੋਣਾ ਦਾ ਜਥਾ ਕੀਰਤਨ ਸੁਣ ਕਰਾਉਣਗੇ, ਉਸ ਤੋਂ ਬਾਅਦ ਫਿਰ ਕਥਾ ਹੋਏਗੀ। ਉਪਰੰਤ ਇੱਥੇ ਸਥਾਨ ਦੇ ਉੱਤੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੀਆਂ, ਅਤੇ ਦੂਸਰੇ ਹਾਲ ਦੇ ਵਿੱਚ ਅੱਜ ਆਨੰਦ ਕਾਰਜ ਨੇ, ਉਹਨਾਂ ਦੀ ਰਸਮ ਅਦਾ ਕੀਤੀ ਜਾਏਗੀ। ਤਿੰਨ ਅਖੰਡ ਪਾਠ ਸਾਹਿਬ ਦੀ ਸੇਵਾ ਅੱਜ ਆਰੰਭ ਹੋਣੀ ਹੈ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਨਗਰਾਂ ਵੱਲੋਂ ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਹੈ, ਆਪ ਜੀ ਨੇ ਤਿੰਨੇ ਦੇ ਦਰਸ਼ਨ ਦੇਣੇ। BC ਵਿੱਚ ਜਿਹੜੀ ਅੱਗ ਲੱਗੀ ਆ ਉਹਦੇ 'ਚ ਬੇਘਰਾਂ ਦੇ ਜੇ ਹੋ ਚੁੱਕੇ ਲੋਕਾਂ ਵਾਸਤੇ ਰਸਦਾਂ ਵਸਦਾਂ ਆਦਿ ਦੀ ਜ਼ਰੂਰਤ ਹੈ। ਸੋ ਆਪ ਜੀ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਪਹੁੰਚਾਉਣ ਦੀ ਕਿਰਪਾਲਤਾ ਕਰੋ ਜੀ। ਸੋ ਸਰਵੰਗਰੀਆ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਅੰਗਰੇਜ਼ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਰ ਕੀਰਤਨ ਸਰਵ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਤਿੰਨ ਅਖੰਡ ਪਾਠ ਰਾਮ ਨੇ, ਦਸਾਂਝ ਕਲਾ ਨਗਰ ਤੇ ਠੀਕਰੀਵਾਲ ਤੇ ਭਾਈ ਇਕਬਾਲ ਸਿੰਘ ਸੰਧੂ ਪਰਿਵਾਰਾਂ ਵੱਲੋਂ, ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ, ਤਿੰਨ ਦਿਨ ਦਰਸ਼ਨ ਨੇ, ਪੌਣੇ ਕੁ 10 ਵਜੇ ਅਖੰਡ ਪਾਠਾਂ ਦੀ ਸੇਵਾ ਆਰੰਭ ਹੋਏਗੀ। ਸੋ ਪਰਿਵਾਰਾਂ ਨੂੰ ਬੇਨਤੀ ਹੈ ਕਿ ਪੌਣੇ ਕੁ 10 ਵਜੇ ਆਪ ਜੀ ਨੇ ਆਪ ਆਪਣੇ ਸਥਾਨ ਤੇ ਜਿੱਥੇ ਪਾਠ ਆਰੰਭ ਹੋ ਰਹੇ ਨੇ ਉੱਥੇ ਪਹੁੰਚਣ

0: ਤੋਂ ਬਾਣੀ ਇਹ ਉਚਾਰਨ ਕੀਤੀ ਗਈ ਹੈ। ਜਿਵੇਂ ਆਪਾਂ ਪਿੱਛੇ ਥੱਥੇ ਅੱਖਰ ਤੱਕ ਜਿਹੜੀ ਵਿਚਾਰ ਹੈ ਉਹ ਕੀਤੀ ਸੀ, ਇਸੇ ਤਰੀਕੇ ਨਾਲ ਦੱਦਾ ਧੱਦਾ ਤੇ ਨੰਨਾ ਅੱਖਰ ਵਿਚਾਰਿਆ ਗਿਆ, ਫਿਰ ਅੱਜ ਪੱਪਾ ਫੱਫਾ ਤੇ ਬੱਬਾ ਅੱਖਰ। ਤੋ ਇਹਨਾਂ ਤਿੰਨ ਅੱਖਰਾਂ ਦੀ ਵਰਤੋਂ ਕਰਕੇ ਭਗਤ ਕਬੀਰ ਸਾਹਿਬ ਨੇ ਸਾਨੂੰ ਕੋਈ ਸੁਨੇਹਾ ਦਿੱਤਾ ਹੈ। ਭਗਤ ਜੀ ਨੇ ਬਚਨ ਰੱਖਿਆ ਹੈ ਪੱਪਾ, ਪੱਪੇ ਅੱਖਰ ਤੋਂ ਉਪਦੇਸ਼ ਹੈ। ਆਪਣੇ ਆਪ ਵਿੱਚ ਅੱਖਰ ਦੇ ਕੋਈ ਅਰਥ ਨਹੀਂ ਹਨ, ਇਹ ਸਿਰਫ ਇੱਕ ਧੁਨੀ ਹੈ। ਹੁਣ ਅੱਗੇ ਉਹ ਬੋਲ ਰੱਖਦੇ ਨੇ ਅਪਾਰ। ਅਪਾਰ ਕਹਿੰਦੇ ਨੇ ਜਿਹਦਾ ਪਾਰਲਾ ਬੰਨਾ ਨਾ ਹੋਵੇ, ਜਿੱਤੋਂ ਪਰੇ ਕੋਈ ਨਹੀਂ ਹੈ। ਉਹਨਾਂ ਨੇ ਗੱਲ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਆਖਿਆ ਉਸ ਤੋਂ ਪਾਰ ਹੋਰ ਕੁਝ ਨਹੀਂ ਹੈ। ਪੱਪਾ ਅਪਾਰ ਪਾਰ ਨਹੀਂ ਪਾਵਾ, ਉਹਦਾ ਜਿਹੜਾ ਪਾਰਲਾ ਬੰਨਾ ਹੈ, ਉਹਦਾ ਜਿਹੜਾ ਅੰਤ ਹੈ, ਉਹ ਲੱਭਿਆ ਨਹੀਂ ਜਾ ਸਕਦਾ, ਉਹ ਏਦਾਂ ਵੱਡਾ ਹੈ। ਸਤਿਗੁਰੂ ਦੀ ਬਾਣੀ ਵਿੱਚੋਂ ਆਪਾਂ ਇਹ ਵਾਕ ਪੜ੍ਹਦੇ ਹਾਂ। ਸੋਦਰ ਦੇ ਵਿੱਚ ਗੁਰਦੇਵ ਮਹਾਰਾਜ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ। ਚੀਰਾ ਦਾ ਅਰਥ ਹੁੰਦਾ ਹੈ ਕਿਨਾਰਾ। ਆਖਿਆ ਅਕਾਲ ਪੁਰਖ ਵਾਹਿਗੁਰੂ ਤੂੰ ਇੰਨਾ ਬੇਅੰਤ ਹੈ, ਇੰਨਾ ਵੱਡਾ ਹੈ ਵੀ ਕੋਈ ਵੀ ਤੇਰਾ ਪਾਰਲਾ ਬੰਨਾ ਨਹੀਂ ਦੱਸ ਸਕਦਾ। ਤੋ ਮਹਾਰਾਜ ਇੱਥੇ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਭਾਈ ਉਹ ਜਿਹੜੀ ਪਰਮ ਜੋਤ ਹੈ ਉਹਦੇ ਨਾਲ ਤੂੰ ਆਪਣੀ ਸਾਂਝ ਬਣਾ, ਜਿਹਦਾ ਪਾਰਲਾ ਬੰਨਾ ਹੀ ਕੋਈ ਨਹੀਂ, ਜਿਹੜਾ ਏਡਾ ਵੱਡਾ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ, ਜਿਹੜਾ ਬੇਅੰਤ ਹੈ, ਜਿਹੜਾ ਵੱਡਾ ਹੈ, ਤੂੰ ਆਪਣੀ ਸਾਂਝ ਜਿਹੜੀ ਹੈ, ਆਪਣਾ ਪਿਆਰ ਜਿਹੜਾ ਹੈ, ਆਪਣੀ ਮੁਹੱਬਤ ਜਿਹੜੀ ਹੈ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲਾਉਣੀ ਹੈ। ਤੋ ਜਿਹੜਾ ਜਿਸ ਦਾ ਅੰਤ ਬਿਆਨਿਆ ਜਾ ਸਕਦਾ ਹੈ ਉਹ ਪਰਮੇਸ਼ਰ ਨਹੀਂ ਹੈ, ਉਹ ਖੁਦਾ ਨਹੀਂ ਹੈ। ਉਸ ਖੁਦਾ ਦੇ ਬਾਰੇ ਆਪਾਂ ਇਹ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਵੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਆਦਿ ਤੋਂ ਹੈ, ਮੁੱਢ ਤੋਂ ਹੈ, ਜੁਗਾਦ ਜਦੋਂ ਟਾਈਮ ਦੀ ਆਰੰਭਤਾ ਹੋਈ ਜੁਗਾਂ ਤੋਂ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਹੁਣ ਵੀ ਹੈ। ਤੋ ਮਹਾਰਾਜ ਨੇ ਆਖਿਆ ਨਾਨਕ ਹੋਸੀ ਭੀ ਸੱਚ, ਜਦੋਂ ਕੁਝ ਵੀ ਨਹੀਂ ਹੋਵੇਗਾ ਜਿਹੜਾ ਵਾਹਿਗੁਰੂ ਉਦੋਂ ਵੀ ਰਹੇਗਾ। ਤੋ ਤੂੰ ਆਪਣੀ ਸਾਂਝ ਜਿਹੜੀ ਹੈ ਕੇਵਲ ਉਸ ਪਰਮ ਜੋਤ ਦੇ ਨਾਲ, ਉਸ ਪਰਮਾਤਮਾ ਦੇ ਨਾਲ ਲਾਉਣੀ ਹੈ। ਉਸ ਤੋਂ ਬਿਨਾਂ ਹੋਰ ਕਿਸੇ ਨੂੰ ਰੱਬ ਨਹੀਂ ਸਮਝਣਾ, ਉਸ ਤੋਂ ਬਿਨਾਂ ਹੋਰ ਕਿਸੇ ਦੀ ਸਿਫਤ ਸਲਾਹ ਨਹੀਂ ਕਰਨੀ। ਉਹ ਰੱਬ ਜਿਹੜਾ ਹਰ ਘੱਟ ਵਿੱਚ ਹੈ, ਜਿਹਦਾ ਕੋਈ ਖਾਸ ਟਿਕਾਣਾ ਨਹੀਂ ਹੈ, ਜਿਹਨੂੰ ਸਤਿਗੁਰੂ ਦੀ ਬਾਣੀ ਨੇ ਇੱਦਾਂ ਬਿਆਨਿਆ ਹੈ ਵੀ ਉਹ ਮਾਲਕ ਜਿਹਨੇ ਸੰਸਾਰ ਨੂੰ ਸਿਰਜਿਆ, ਜਿਹਨੇ ਆਪਣੇ ਆਪ ਨੂੰ ਸਾਜਿਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ। ਨਾਉ, ਨਾਉ ਦਾ ਅਰਥ ਹੈ ਹੁਕਮ। ਜਿਹਨੇ ਆਪਣੇ ਆਪ ਨੂੰ ਸਾਜਿਆ, ਜਿਹਦਾ ਜਿਹਨੇ ਆਪਣਾ ਹੁਕਮ ਰਚਿਆ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ। ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਇਸ ਕੁਦਰਤ ਨੂੰ ਸਾਜ ਕੇ ਤੇ ਇਹਦੇ ਵਿੱਚ ਬੈਠਾ ਹੋਇਆ ਹੈ। ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ। ਦਾਤਾ ਵੀ ਤੂੰ ਆਪ ਹੈ, ਕਰਤਾ ਵੀ ਤੂੰ ਆਪ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਜਿਹਦੇ ਬਾਰੇ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ ਵੀ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਜਿਹਦਾ ਅੰਤ ਕੋਈ ਨਹੀਂ, ਜਿਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਜਿਹੜਾ ਪਾਰਾਵਾਰ ਹੈ। ਅੰਤ ਕਾਰਨ ਕੇਤੇ ਬਿਲਲਾਹੇ, ਮਹਾਰਾਜ ਨੇ ਆਖਿਆ ਜਿਹਦੇ ਅੰਤ ਨੂੰ ਪਾਉਣ ਲਈ ਕਈ ਵਿਲਕਰੇ ਨੇ, ਉਹ ਪਰਮੇਸ਼ਰ, ਉਹ ਵਾਹਿਗੁਰੂ, ਉਹ ਅਕਾਲ ਪੁਰਖ। ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਤੋ ਜਿਹੜਾ ਬਹੁਤਾ ਹੈ, ਜਿਹੜਾ ਵੱਡਾ ਹੈ, ਜਿੰਨਾ ਉਹਦੇ ਬਾਰੇ ਕਿਹਾ ਜਾਵੇ, ਭਾਵੇਂ ਕਿ ਸੰਸਾਰ ਕਹਿੰਦਾ ਏ ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ, ਡੀਠਾ ਹੋਏ। ਤੋ ਉਹ ਬੇਅੰਤ ਵਾਹਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਆਪਣੀ ਸਾਂਝ ਬਣਾ। ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉਂ, ਜਿਹੜਾ ਪਰਮ ਜੋਤ ਹੈ, ਜਿਹਦੀ ਜੋਤ ਸਾਰਿਆਂ ਵਿੱਚ, ਸਭ ਮੈਂ ਜੋਤ ਜੋਤ ਹੈ ਸੋਏ, ਪਰਚੋ ਲਾਵਾ। ਪਰਚੋ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਪਰਿਚੈ, ਇੱਕ ਸ਼ਬਦ ਪਰਿਚੈ ਤੋਂ ਬਣਿਆ ਪਰਚੋ। ਪਰਿਚੇ ਦਾ ਅਰਥ ਹੁੰਦਾ ਹੈ ਜਾਣ ਪਛਾਣ ਬਣਾਉਣੀ, ਕਿਸੇ ਨਾਲ ਤੇਹ ਬਣਾਉਣਾ, ਮੁਹੱਬਤ ਬਣਾਉਣੀ, ਪਿਆਰ ਬਣਾਉਣਾ। ਤੋ ਮਹਾਰਾਜ ਕਹਿੰਦੇ ਨੇ ਪਰਮ ਜੋਤ ਸਿਉ ਪਰਚੋ ਲਾਵਾ, ਪੰਚੋ ਇੰਦਰੀ ਨਿਗ੍ਰਹਿ ਕਰੀ। ਤੇ ਉਹਦੇ ਨਾਲ ਸਾਂਝ ਕਿਵੇਂ ਬਣਦੀ ਹੈ? ਜਦੋਂ ਬੰਦਾ ਆਪਣੀਆਂ ਪੰਜੇ ਗਿਆਨ ਇੰਦਰੀਆਂ ਦੇ ਉੱਤੇ ਕਾਬੂ ਪਾ ਲੈਂਦਾ, ਉਸ ਵਾਹਿਗੁਰੂ ਦੇ ਨਾਲ ਜਿਹੜੀ ਸਾਂਝ ਬਣਦੀ ਹੈ ਨਾ, ਉਹਨੂੰ ਸਾਂਝ ਬਣਾਉਣ ਦੇ ਲਈ ਜਿਹੜਾ ਮਨੁੱਖ ਯਤਨਸ਼ੀਲ ਹੈ, ਉਹਨੂੰ ਆਪਣੀ ਪੰਜੇ ਗਿਆਨ ਇੰਦਰੀਆਂ ਦੇ ਉੱਤੇ ਕਾਬੂ ਕਰਨਾ ਪੈਣਾ ਹੈ। ਤੋ ਮਹਾਰਾਜ ਨੇ ਆਖਿਆ ਜਿਹਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਇਹਨਾਂ ਗਿਆਨ ਇੰਦਰੀਆਂ ਦੇ ਵੱਸ ਪਿਆ ਹੋਇਆ ਮੈਂ ਪਾਪ ਤੇ ਪੁੰਨ ਕਮਾ ਰਿਹਾ, ਇਹਨਾਂ ਗਿਆਨ ਇੰਦਰੀਆਂ ਦੇ ਵੱਸ ਪਿਆ ਹੋਇਆ ਮੈਂ ਬੁਰਾਈ ਕਮਾ ਰਿਹਾ ਹਾਂ, ਤੋ ਜਿਹਨੇ ਇਹਨਾਂ ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, ਪੰਜਾਂ ਇੰਦਰੀਆਂ ਨੂੰ ਜਿਹਨੇ ਪੰਚੋ ਇੰਦਰੀ ਵੱਸ ਕਰ ਰੱਖਿਆ, ਜਿਹਨੇ ਪੰਜਾਂ ਇੰਦਰੀਆਂ ਨੂੰ ਵੱਸ ਵਿੱਚ ਕਰ ਲਿਆ, ਮਹਾਰਾਜ ਕਹਿੰਦੇ ਨੇ ਉਹਦੀ ਸਾਂਝ ਫਿਰ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪੈ ਜਾਂਦੀ ਹੈ। ਤੋ ਸਤਿਗੁਰੂ ਨੇ ਅਗਲੇ ਬਚਨ ਵਿੱਚ ਆਖਿਆ ਫੱਫਾ ਬਿਨ ਫੁੱਲੈ ਫਲ ਹੋਈ, ਅੱਗੇ ਹੈ ਫੱਫੇ ਅੱਖਰ ਤੋਂ ਉਪਦੇਸ਼। ਤੋ ਫੱਫੇ ਅੱਖਰ ਤੋਂ ਸਤਿਗੁਰ ਨੇ ਕੀ ਸਮਝਾਇਆ? ਆਖਿਆ ਫੁੱਲਣਾ ਛੱਡ ਦੇ, ਫੁੱਲਣ ਦਾ ਅਰਥ ਹੁੰਦਾ ਹੰਕਾਰ ਕਰਨਾ ਛੱਡ ਦੇ। ਜਿਵੇਂ ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਮਹਾਰਾਜ ਉੱਥੇ ਫਰਮਾਉਂਦੇ ਨੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਆਖਿਆ ਇਹ ਭਾਈ ਐਵੇਂ ਕਿਉਂ ਹੰਕਾਰ ਵਿੱਚ ਫਿਰ ਰਹੇ ਹਾਂ, ਕਿਉਂ ਫੁੱਲਿਆ ਫਿਰ ਰਹੇ ਹਾਂ? ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਧਮੁਖ ਰਹਿਤਾ, ਸੋਧਨ ਕੈਸੇ ਭੁੱਲਿਆ। ਵੀ ਜਦੋਂ 10 ਮਹੀਨੇ ਤੂੰ ਉਰਧਮੁਖ ਹੋ ਕੇ ਮਾਂ ਦੇ ਗਰਭ ਵਿੱਚ ਸੀ, ਮਾਂ ਦੇ ਗਰਭ ਵਿੱਚ ਸੀ, ਤੈਨੂੰ ਉਹ ਦਿਨ ਕਿਉਂ ਭੁੱਲ ਗਿਆ? ਅੱਜ ਤੂੰ ਸੰਸਾਰ ਦੇ ਵਿੱਚ ਆ ਗਿਆ, ਕੋਈ ਪ੍ਰਾਪਤੀ ਕਰ ਲਈ, ਤੇ ਤੂੰ ਫੁੱਲਿਆ ਫਿਰਦਾ ਹੰਕਾਰ ਵਿੱਚ ਹੈ। ਇਸ ਕਰਕੇ ਜੇ ਅਕਾਲ ਪੁਰਖ ਦੀ ਪ੍ਰਾਪਤੀ ਚਾਹੁੰਦਾ ਹੈ, ਜੇ ਰੱਬ ਦਾ ਮਿਲਾਪ ਚਾਹੁੰਦਾ ਹੈ, ਜੇ ਗੁਰੂ ਦੀ ਖੁਸ਼ੀ ਚਾਹੁੰਦਾ ਹੈ, ਤੇ ਫੁੱਲਣਾ ਬੰਦ ਕਰ ਦੇ, ਹੰਕਾਰੀ ਹੋਣਾ ਬੰਦ ਕਰ ਦੇ। ਕਿਉਂਕਿ ਫੁੱਲ ਦੀਆਂ ਹਮੇਸ਼ਾ ਲਾਸ਼ਾਂ ਹੁੰਦੀਆਂ ਨੇ, ਜਿਹੜਾ ਮਰ ਜਾਵੇ ਉਹਦੀ ਲਾਸ਼ ਫੁੱਲ ਕੇ ਉੱਪਰ ਆ ਜਾਂਦੀ ਹੈ। ਤੋ ਜੇ ਤੂੰ ਆਤਮਕ ਤੌਰ ਤੇ ਮਰਿਆ ਹੋਇਆ ਹੈ ਤੇ ਫਿਰ ਹੀ ਫੁੱਲੇਗਾ, ਜੇ ਤੂੰ ਆਤਮਕ ਤੌਰ ਤੇ ਜਿਉਂਦਾ ਹੈ ਫਿਰ ਕਦੀ ਫੁੱਲੇਗਾ ਨਹੀਂ। ਜਿਵੇਂ ਜਿਉਂਦਾ ਬੰਦਾ ਨਹੀਂ ਫੁੱਲਦਾ, ਮਰਿਆ ਬੰਦਾ ਜਦੋਂ ਪਾਣੀ ਦੇ ਵਿੱਚ ਜਾ ਕੇ ਡਿੱਗਦਾ ਹੈ ਤੇ ਫਿਰ ਫੁੱਲ ਕੇ ਉਹਦੀ ਲਾਸ਼ ਉੱਪਰ ਆ ਜਾਂਦੀ ਹੈ। ਤੋ ਫੁੱਲੇ ਦਾ ਅਰਥ ਹੈ ਹੁਣੇ ਮਰਿਆ ਹੋਇਆ, ਮਰ ਗਿਆ, ਡੈਡ ਹੋ ਗਿਆ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਫੱਫਾ, ਫੱਫੇ ਅੱਖਰ ਤੋਂ ਉਪਦੇਸ਼ ਹੈ। ਆਖਿਆ ਬਿਨ ਫੁੱਲੈ, ਜੇ ਤੂੰ ਬਿਨਾਂ ਫੁੱਲੇ, ਜੇ ਫੁੱਲੇ ਨਾ, ਜੇ ਹੰਕਾਰ ਵਿੱਚ ਨਾ ਆਵੇ। ਸਤਿਗੁਰੂ ਮਹਾਰਾਜ ਦੇ ਬੜੇ ਪਿਆਰੇ ਬਚਨ ਨੇ ਗੁਰਦੇਵ ਨੇ ਬਾਣੀ ਵਿੱਚ ਰੱਖੇ। ਆਖਿਆ ਥੋੜਾ ਜਿਹਾ ਤੇਰੇ ਬਦਲੇ ਤੇਰੇ ਪੱਲੇ ਅਨਾਜ ਆ ਗਿਆ, ਮਨ ਦਸ ਅਨਾਜ ਟਕਾ ਚਾਰ ਗਾਂਠ, 10 ਮਣ ਤੇਰੇ ਪੱਲੇ ਅਨਾਜ ਆ ਗਿਆ ਤੇ 4 ਟਕੇ ਤੇਰੀ ਗੰਠੜੀ ਦੇ ਵਿੱਚ ਆ ਗਏ। ਮਨ ਦਸ ਅਨਾਜ ਟਕਾ ਚਾਰ ਗਾਂਠ, ਐਂਡੋ ਟੇਢੋ ਜਾਤ, ਤੇਰੀ ਤੋਰ ਬਦਲ ਗਈ, ਬੜਾ ਟੇਢਾ ਹੋ ਕੇ ਤੂੰ ਤੁਰ ਰਿਹਾ ਹੈ। ਭਾਵ ਇਹ ਹੈ, ਚਾਲ ਟੇਢੀ ਦਾ ਅਰਥ ਕੀ ਹੁੰਦਾ ਹੈ? ਚਾਲ ਟੇਢੀ ਦਾ ਅਰਥ ਇਹ ਹੈ ਵੀ ਹੁਣ ਹੰਕਾਰੀ ਹੋ ਕੇ ਤੂੰ ਜਿਉ ਰਿਹਾ, ਤੇ ਹੈ ਤੇਰੇ ਕੋਲ ਸਿਰਫ ਕੀ ਹੈ ਵੀ 10 ਮਣ ਅਨਾਜ ਹੋਵੇਗਾ, ਵੱਧ ਤੋਂ ਵੱਧ 4 ਦਮੜੀਆਂ ਪੱਲੇ ਹੋਣਗੀਆਂ। ਜਿਵੇਂ ਆਮ ਬੰਦਾ ਕਹੀਰ ਕਹਿੰਦਾ ਹੈ ਵੀ ਆਪਣੇ ਕੋਲ 4 ਛਿੱਲੜ ਹੈਗੇ ਨੇ, ਸਾਨੂੰ ਕਿਹਦੀ ਪਰਵਾਹ ਹੈ, ਅਸੀਂ ਤੇ ਆਪਣੀ ਆਕੜ ਵਿੱਚ ਰਵਾਂਗੇ, ਆਪਣੇ ਹੰਕਾਰ ਵਿੱਚ ਰਵਾਂਗੇ। ਮਹਾਰਾਜ ਨੇ ਆਖਿਆ ਨਹੀਂ, ਐਸਾ ਨਹੀਂ ਹੈ। ਤੇ ਜੇ ਤੂੰ ਫੁੱਲਣਾ ਬੰਦ ਕਰ ਦੇਵੇਂ ਤੇ ਫਿਰ ਤੈਨੂੰ ਉਸ ਫਲ ਦੀ ਪ੍ਰਾਪਤੀ ਹੋਵੇਗੀ ਜਿਹਨੂੰ ਵਾਹਿਗੁਰੂ ਕਹਿੰਦੇ ਨੇ, ਜਿਹਨੂੰ ਨਾਮ ਕਹਿੰਦੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ, ਫੱਫਾ ਬਿਨ ਫੁੱਲੈ ਬਿਨਾਂ ਫੁੱਲਿਆਂ ਫਲ ਹੋਈ। ਤੇ ਮਨੁੱਖਾ ਜਨਮ ਦਾ ਫਲ ਤਾਂ ਹੀ ਮਿਲੇਗਾ ਜਦੋਂ ਫੁੱਲਣਾ ਬੰਦ ਕਰੇਗਾ। ਤਾਂ ਫਲ ਫੰਕ, ਸਤਿਗੁਰੂ ਮਹਾਰਾਜ ਨੇ ਆਖਿਆ ਤੂੰ ਇਸ ਗੱਲ ਨੂੰ ਸਮਝ। ਫਲ ਫੰਕ ਦਾ ਅਰਥ ਹੁੰਦਾ ਹੈ ਫਾੜੀ, ਫੰਕ ਫਾੜੀ ਨੂੰ ਕਹਿੰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਰਤਾ ਜਿੰਨੀ ਫਾੜੀ ਵੀ ਤੈਨੂੰ ਉਸ ਫਲ ਦੀ ਮਿਲ ਗਈ, ਰਤਾ ਜਿੰਨਾ ਝਲਕਾਰਾ, ਰਤਾ ਜਿੰਨੀ ਸਿਆਣਪ, ਜਦੋਂ ਤੂੰ ਆਪਣੀ ਹਉਮੈ ਨੂੰ ਛੱਡੇਗਾ, ਹੰਕਾਰ ਨੂੰ ਛੱਡੇਗਾ, ਤੇਰਾ ਕਲਿਆਣ ਹੋ ਜਾਣਾ, ਰਤਾ ਜਿੰਨੀ ਤੈਨੂੰ ਕੋਈ ਚੀਜ਼ ਮਿਲ ਗਈ, ਜਿਹਨੂੰ ਸਤਿਗੁਰੂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਨੇ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਵੇਖੋ ਜੀ, ਫਲ ਹੋਵੇ ਪੂਰਾ ਭਾਵੇਂ। ਜੇ ਉਹਦੀ ਇੱਕ ਫਾੜੀ ਖਾਣ ਨੂੰ ਮਿਲ ਜਾਵੇ ਤੇ ਤੁਹਾਨੂੰ ਸਾਰੇ ਫਲ ਦਾ ਅੰਦਾਜ਼ਾ ਲੱਗ ਜਾਂਦਾ। ਸੇਬ ਹੈ, ਉਹਦੀ ਇੱਕ ਫਾੜੀ ਤੁਸੀਂ ਖਾ ਲਈ, ਤੁਹਾਨੂੰ ਸਾਰੇ ਸੇਬ ਦਾ ਅੰਦਾਜ਼ਾ ਲੱਗ ਗਿਆ, ਜਾਣੀ ਇੱਕ ਦੇ ਵਿੱਚ ਹੀ ਸਾਰਾ ਉਹ ਫਲ ਆ ਗਿਆ, ਸਾਰੇ ਫਲ ਆ ਗਿਆ। ਇਸੇ ਤਰੀਕੇ ਨਾਲ ਕੋਈ ਸੰਤਰ ਆਏ, ਇੱਕ ਫਾੜੀ ਖਾਧੀ, ਤੁਹਾਨੂੰ ਸਾਰੇ ਦਾ ਹੀ ਪਤਾ ਲੱਗ ਗਿਆ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਤਾਂ ਫਲ ਫੰਕ, ਫੰਕ ਦਾ ਅਰਥ ਹੈ ਫਾੜੀ। ਬਾਬੇ ਜੀ ਨੇ, ਬਾਬਾ ਜੀ ਸਤਿਗੁਰੂ ਕਬੀਰ ਸਾਹਿਬ ਇੱਥੇ ਕਹਿੰਦੇ ਨੇ, ਜਿਵੇਂ ਨਿੱਕੀ ਜੀ ਫਾੜੀ ਰਤਾ ਕੋ ਹਿੱਸਾ ਜਿਹੜਾ ਹੈ ਨਾ, ਉਹਦੇ ਵਿੱਚੋਂ ਹੀ ਸਾਰੀ ਸਮਝ ਪ੍ਰਾਪਤ ਹੋ ਜਾਣੀ। ਜਦੋਂ ਤੂੰ ਹੰਕਾਰ ਛੱਡਿਆ ਤੇ ਉਹਦੇ ਵਿੱਚੋਂ ਹੀ ਤੈਨੂੰ ਰੱਬ ਰੂਪੀ ਫਲ ਦੀ ਸਮਝ ਆ ਜਾਣੀ ਹੈ, ਉਹਦੇ ਵਿੱਚੋਂ ਹੀ। ਤਾਂ ਫਲ ਫੰਕ ਲਖੈ ਜੋ ਕੋਈ, ਦੂਣ ਨਾ ਪਰੇ ਹੀ ਫੰਕ ਵਿਚਾਰੈ। ਬਾਬਾ ਜੀ ਨੇ ਅਗਲਾ ਬਚਨ ਰੱਖਿਆ, ਆਖਿਆ ਖਿਆਲ ਕਰ ਫਿਰ ਦੂਣ ਨਹੀਂ ਪਵੇਗੀ। ਦੂਣ ਦਾ ਅਰਥ ਹੁੰਦਾ ਹੈ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ, ਜਿਹਨੂੰ ਦੂਰਾ ਗੇੜ ਕਹਿੰਦੇ ਨੇ, ਜਨਮ ਤੇ ਮੌਤ। ਦੂਣ ਤੋਂ, ਦੂਣ ਦਾ ਮਤਲਬ ਹੁੰਦਾ ਦੂਰੀ, ਦੂਣ ਦਾ ਮਤਲਬ ਦੂਈ ਵੀ ਹੈ, ਦੁਬਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਣ ਨਾ ਪਰੇ। ਇੱਥੇ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤੇ ਨੇ, ਉਹਨਾਂ ਲਿਖਿਆ ਦੂਣ, ਦੂਣ ਦਾ ਮਤਲਬ ਜਨਮ ਅਤੇ ਮਰਨ, ਦੋ ਚੀਜ਼ਾਂ ਹੋ ਗਈਆਂ। ਆਖਿਆ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ ਜਦੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਉਮੈ ਨੂੰ, ਹੰਕਾਰ ਨੂੰ ਦੂਰ ਕਰੇਗਾ, ਜਦੋਂ ਇਹ ਚੀਜ਼ ਖਤਮ ਕਰ ਦੇਵੇਗਾ ਫਿਰ ਦੂਣ ਨਹੀਂ ਪਵੇਗਾ। ਦੂਣ ਨਾ ਪਰੇ ਫੰਕ ਵਿਚਾਰੈ। ਤੇ ਬਾਬਾ ਜੀ ਅਗਲੇ ਬਚਨ ਵਿੱਚ ਕਹਿੰਦੇ ਨੇ, ਜੇ ਰਤਾ ਕੁ ਗਿਆਨ ਦਾ ਝਲਕਾਰਾ ਤੈਨੂੰ ਮਿਲ ਗਿਆ, ਰਤਾ ਕੁ ਤੂੰ ਵਿਚਾਰ ਕਰ ਲਈ ਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਵੇਗਾ। ਦੂਣ ਨਾ ਪਰੇ ਫੰਕ ਵਿਚਾਰੇ ਤਾਂ ਫਲ ਫੰਕ ਸਭੈ ਤਨ ਫਾਰੈ। ਤੋ ਬਾਬਾ ਜੀ ਕਹਿੰਦੇ ਨੇ ਫਿਰ ਕੀ ਹੁੰਦਾ ਏ, ਵੀ ਬੰਦਾ ਫਾਰੈ ਦਾ ਅਰਥ ਹੁੰਦਾ ਫਾੜ ਦੇਣਾ, ਨਾਸ਼ ਕਰ ਦੇਣਾ। ਬੰਦਾ ਜਿਹੜਾ ਇਹ ਸਰੀਰ ਦਾ ਮੋਹ ਦੇ ਅਧਿਆਸ ਜਿਹੜਾ ਹੈ ਇਹਦਾ ਨਾਸ਼ ਕਰ ਦਿੰਦਾ, ਮੋਹ ਦੇ ਵੱਸ ਪਿਆ ਬੰਦਾ ਦੁਖੀ ਹੈ। ਜਿਸ ਦਿਨ ਗੁਰੂ ਦੇ ਗਿਆਨ ਦਾ ਝਲਕਾਰਾ ਮਿਲ ਜਾਵੇ, ਜਿਸ ਦਿਨ ਗੁਰੂ ਦੇ ਗਿਆਨ ਦੀ ਸਮਝ ਮਿਲ ਗਈ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਗਿਆ ਤੇ ਸਰੀਰ ਦਾ ਜਿਹੜਾ ਮੋਹ ਸੀ, ਜਿਹੜਾ ਦੇਹ ਅਧਿਆਸ ਸੀ, ਸਤਿਗੁਰੂ ਕਹਿੰਦੇ ਨੇ ਉਹਦਾ ਤਿਆਗ ਕਰ ਦਿੱਤਾ ਗਿਆ। ਅਗਲਾ ਬਚਨ ਹੈ ਬੱਬਾ, ਬੱਬੇ ਅੱਖਰ ਤੋਂ ਉਪਦੇਸ਼ ਹੈ। ਬੱਬਾ ਬਿੰਦੈ ਬਿੰਦ ਮਿਲਾਵਾ, ਜਿਵੇਂ ਬੂੰਦ ਪਾਣੀ ਵਿੱਚ ਮਿਲ ਜਾਂਦੀ ਹੈ, ਬਿੰਦੈ ਬਿੰਦ ਨਾ ਵਿਛੜਨ ਪਾਵਾ, ਤੇ ਉਹਨਾਂ ਬੂੰਦਾਂ ਨੂੰ ਫਿਰ ਕੋਈ ਵਿਛੋੜ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ, ਉਹਦੀਆਂ ਅਖੀਰਲੀਆਂ ਤੁਕਾਂ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਵੱਖੋ ਵੱਖਰੇ ਪਾਣੀਆਂ ਨੂੰ ਆਪਸ ਵਿੱਚ ਮਿਲਾ ਦਿੱਤਾ ਜਾਵੇ ਤੇ ਉਹ ਪਾਣੀ ਜਿਹੜਾ ਹੈ ਵਿਛੋੜਿਆ ਨਹੀਂ ਜਾ ਸਕਦਾ। ਇੱਥੇ ਉਹਨਾਂ ਨੇ ਉਦਾਹਰਣ ਦਿੱਤੀ, ਜਿਵੇਂ ਇੱਕ ਬੂੰਦ ਪਾਣੀ ਦੀ ਦੂਜੀ ਬੂੰਦ ਵਿੱਚ ਮਿਲ ਗਈ ਤੇ ਦੁਨੀਆਂ ਦੀ ਕੋਈ ਤਾਕਤ ਇਹ ਪਛਾਣ ਨਹੀਂ ਕਰ ਸਕਦੀ ਵੀ ਆਹ ਪਹਿਲੀ ਬੂੰਦ ਹੈ ਤੇ ਆਹ ਦੂਜੀ ਬੂੰਦ ਹੈ। ਦੁਨੀਆਂ ਦੀ ਕੋਈ ਤਾਕਤ ਉਹਨਾਂ ਬੂੰਦਾਂ ਨੂੰ ਇੱਕ ਦੂਜੇ ਤੋਂ ਵਿਛੋੜ ਨਹੀਂ ਸਕਦੀ, ਕਿਉਂਕਿ ਇੱਕਮਿਕ ਹੋ ਗਈਆਂ, ਉਦੋਂ ਪਾਣੀ ਇੱਕਮਿਕ ਹੋ ਗਿਆ। ਤੋ ਮਹਾਰਾਜ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਬੱਬਾ ਬੱਬੇ ਅੱਖਰ ਤੋਂ ਉਪਦੇਸ਼ ਹੈ। ਆਖਿਆ ਬਿੰਦੈ ਬਿੰਦ ਮਿਲਾਵਾ, ਜੇ ਬੂੰਦ ਬੂੰਦ ਵਿੱਚ ਮਿਲ ਜਾਵੇ, ਅਸੀਂ ਬੂੰਦ ਆ ਜੇ ਸਮੁੰਦਰ ਵਿੱਚ ਮਿਲ ਜਾਵੇ ਤੇ ਸਮੁੰਦਰ ਦਾ ਰੂਪ ਹੋ ਜਾਂਦੇ ਹਾਂ, ਫਿਰ ਕੋਈ ਵਿਛੋੜ ਥੋੜਾ ਸਕਦਾ, ਬੂੰਦ ਕਿੰਨਾ ਚਿਰ ਵੱਖਰੀ ਹੈ। ਅੱਛਾ ਬੂੰਦ ਜੇ ਆਪਣੀ ਹਸਤੀ ਵਿੱਚ ਰਵੇ ਤੇ ਫਿਰ ਉਹ ਖਤਮ ਹੋ ਜਾਵੇਗੀ, ਪਰ ਉਹ ਬੂੰਦ ਜੇ ਪਾਣੀ ਦੇ ਵਿੱਚ ਮਿਲ ਜਾਵੇ, ਸਮੁੰਦਰ ਵਿੱਚ ਮਿਲ ਜਾਵੇ, ਬੂੰਦਾਂ ਨੂੰ ਰਲ ਕੇ ਸਮੁੰਦਰ ਵੀ ਬਣ ਜਾਂਦਾ, ਤੋ ਉਹਦੀ ਫਿਰ ਹਸਤੀ ਬਚੀ ਰਵੇਗੀ। ਮਹਾਰਾਜ ਕਹਿੰਦੇ ਨੇ ਬੱਬਾ ਬਿੰਦੈ ਬਿੰਦ ਮਿਲਾਵਾ, ਜੇ ਨਿਮਖ ਮਾਤਰ ਵੀ ਸਾਂਝ ਪੈ ਜਾਵੇ ਗੁਰੂ ਦੀ ਵਿਚਾਰ ਨਾਲ ਤੇ ਤੇਰਾ ਮਿਲਾਪ ਰੱਬ ਨਾਲ ਹੋ ਜਾਵੇਗਾ, ਇੱਦਾਂ ਹੋਵੇਗਾ ਜਿਵੇਂ ਬੂੰਦ ਬੂੰਦ ਵਿੱਚ ਮਿਲ ਜਾਂਦੀ ਹੈ। ਤੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨਾ ਵਿਛੜਨ ਪਾਵਾਂ, ਬੰਦੋ ਹੋਏ ਬੰਦਗੀ ਗਹਿ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਬੰਦਾ ਗੁਲਾਮ ਸੇਵਕ, ਬੰਦਾ ਬੰਦੋ ਜਿਹੜਾ ਬੰਦਗੀ ਵਿੱਚ ਹੈ, ਜਿਹੜਾ ਬੰਦੀ ਵਿੱਚ ਹੈ, ਬੰਦੀ ਦਾ ਅਰਥ ਹੁੰਦਾ ਗੁਲਾਮ ਜੀ, ਦਾਸ। ਬੰਦੋ ਹੋਏ ਬੰਦਗੀ ਗਹਿ, ਜਿਹੜਾ ਗੁਲਾਮ ਹੈ ਉਹਦਾ ਕੰਮ ਹੈ ਬੰਦਗੀ ਕਰਨੀ, ਬੰਦਗੀ ਦੇ ਵਿੱਚ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਬੰਦੇ ਬੰਦਗੀ ਇੱਕ ਤਿਆਰ। ਆਖਿਆ ਭਾਈ ਜੇ ਤੂੰ ਬੰਦਾ ਹੈ ਤੇ ਬੰਦਗੀ ਨੂੰ ਧਾਰਨ ਕਰ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਇਸ ਗੱਲ ਦੀ ਪਰਵਾਹ ਛੱਡ ਕੇ ਬੰਦਗੀ ਕਰਿਆ ਕਰ ਕਿ ਮੇਰਾ ਮਾਲਕ ਮੇਰੇ ਤੇ ਖੁਸ਼ ਹੋਵੇਗਾ ਕਿ ਗੁੱਸੇ ਹੋਵੇਗਾ, ਰੋਸ ਕਰੇਗਾ ਕਿ ਮੇਰੇ ਨਾਲ ਨਫ਼ਰਤ ਕਰੇਗਾ ਜਾਂ ਪਿਆਰ ਕਰੇਗਾ, ਇਸ ਚੀਜ਼ ਤੋਂ ਬੇਪਰਵਾਹ ਹੋ ਕੇ ਆਪਣੇ ਗੁਰੂ ਦੀ ਬੰਦਗੀ ਕਰਿਆ ਕਰ। ਤੋ ਗੁਲਾਮ ਦਾ ਕੰਮ ਹੈ ਬੰਦਗੀ ਕਰਨੀ, ਗੁਲਾਮ ਇਹ ਨਹੀਂ ਵਹਿੰਦਾ ਵੀ ਮਾਲਕ ਕੀ ਕਹਿੰਦਾ ਹੈ, ਮਾਲਕ ਗੁੱਸੇ ਹੈ ਜਾਂ ਮਾਲਕ ਮੁਹੱਬਤ ਕਰਦਾ ਹੈ। ਗੁਲਾਮ ਇਹਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹਦਾ ਕੰਮ ਹੈ ਆਪਣੀ ਗੁਲਾਮੀ ਕਰਨੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਬੰਦੋ ਹੋਏ ਆਖਿਆ, ਬੰਦੋ ਜਿਹੜਾ ਬੰਦਗੀ ਵਿੱਚ ਪੈ ਗਿਆ, ਜਿਹੜਾ ਗੁਲਾਮ ਹੋ ਗਿਆ, ਜਿਹੜਾ ਸੇਵਕ ਬਣ ਗਿਆ, ਬੰਦਾ ਬਣਨਾ। ਤੋ ਬੰਦੇ ਕਿਹਦੇ ਬਣਨਾ ਹੈ? ਵਾਹਿਗੁਰੂ ਦੇ। ਅਸੀਂ ਕਈ ਵਾਰ ਬੰਦਿਆਂ ਦੇ ਬੰਦੇ ਬਣ ਜਾਂਦੇ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ, ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਉਹਨਾਂ ਆਖਿਆ ਗੁਰੂ ਨੂੰ ਛੱਡ ਕੇ ਜੇ ਤੁਸੀਂ ਕਿਸੇ ਵੀ ਬੰਦੇ ਦੇ ਬੰਦੇ ਬਣੋਗੇ ਤੁਸੀਂ ਮਨਮੁੱਖ ਹੋਵੋਗੇ। ਬੰਦੇ ਬਣਨਾ ਹੈ ਕੇਵਲ ਆਪਣੇ ਗੁਰੂ ਦੇ, ਗੁਰੂ ਤੋਂ ਬਿਨਾਂ ਨਹੀਂ, ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਬੰਦਾ ਨਹੀਂ ਬਣਨਾ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਜਿਹੜਾ ਬੰਦਿਆਂ ਦਾ ਬੰਦਾ ਬਣ ਗਿਆ ਉਹ ਮਨਮੁੱਖ ਹੋ ਗਿਆ, ਜਿਹੜਾ ਬੰਦਿਆਂ ਦੀ ਉਪਾਸ਼ਨਾ ਕਰਨ ਲੱਗ ਪਿਆ। ਇਸ ਕਰਕੇ ਅਸੀਂ ਬੰਦਗੀ ਕਰਨੀ ਹੈ ਕੇਵਲ ਆਪਣੇ ਗੁਰੂ ਦੀ। ਕਹੋ ਕਬੀਰ, ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਗੁਲਾਮ ਬਣਨਾ ਹੈ, ਬੰਦਾ ਬਣਨਾ ਹੈ ਕਿਹਦਾ? ਰੱਬ ਦੇ ਦਰ ਦਾ। ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ, ਉਹਨਾਂ ਆਖਿਆ, ਮੈਂ ਤੇਰੇ ਦਰ ਤੇ ਪਿਆ ਹਾਂ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਆਖਿਆ ਇਹ ਸਾਈ, ਮੈਂ ਕਿਸੇ ਪਰਾਏ ਦੇ ਬਾਰ ਉੱਤੇ, ਪਰਾਏ ਦੇ ਦਰਵਾਜ਼ੇ ਉੱਤੇ ਜਾ ਕੇ ਨਾ ਬੈਠਾ ਤੇਰੇ ਤੋਂ ਬਿਨਾਂ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਾਨ ਚਲੀ ਜਾਵੇ ਪਰ ਤੇਰੇ ਦਰ ਨੂੰ ਛੱਡ ਕੇ ਮੈਂ ਹੋਰ ਕਿਤੇ ਨਾ ਜਾਵਾਂ, ਹੋਰ ਕਿਸੇ ਬੰਦੇ ਦੇ ਅੱਗੇ ਨਾ ਜਾ ਕੇ ਬਹਿ ਜਾਵਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਅਸੀਂ ਪੜ੍ਹਦੇ ਹਾਂ ਅਕਸਰ, ਮੈਂ ਬੰਦਨਾ ਦੇ ਰੂਪ ਵਿੱਚ ਪੜ੍ਹਦਾ ਹੁੰਦਾ। ਉੱਥੇ ਮਹਾਰਾਜ ਕਹਿੰਦੇ ਨੇ, ਕੋਟ ਅਪਰਾਧ ਮਾਰੇ ਖੰਡੂ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣੇ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਗੋਲੇ ਦਾ ਅਰਥ ਹੈ ਬੰਦਾ, ਗੁਲਾਮ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਬੰਦੋ ਹੋਏ ਬੰਦਗੀ ਗਹਿ। ਗੁਲਾਮ ਦਾ ਕੰਮ ਹੈ ਆਪਣੇ ਮਾਲਕ ਦੀ ਬੰਦਗੀ ਕਰਨੀ, ਉਹਨੂੰ ਚੇਤੇ ਕਰਨਾ, ਰੱਬ ਦੇ ਗੁਣਾਂ ਨੂੰ ਚੇਤੇ ਕਰਨਾ। ਬੰਦਕ ਹੋਏ ਬੰਦ ਸੁੱਧ ਲਹਿ, ਸਤਿਗੁਰੂ ਮਹਾਰਾਜ ਨੇ ਆਖਿਆ, ਜਦੋਂ ਬੰਦਾ ਗੁਰੂ ਵਾਲੀ ਜੰਜੀਰ ਵਿੱਚ ਜਕੜਿਆ ਜਾਂਦਾ ਹੈ ਨਾ, ਤੇ ਬੰਦੇ ਨੂੰ ਮਾਇਆ ਦੇ ਮੋਹ ਦੀਆਂ ਜੰਜੀਰਾਂ ਦੀ ਸਮਝ ਲੱਗ ਜਾਂਦੀ ਹੈ। ਜਿਹੜਾ ਗੁਰੂ ਵਾਲੇ, ਵੇਖੋ ਦੋ ਜੰਜੀਰਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ ਬਾਣੀ ਵਿੱਚ। ਇੱਕ ਹੈ ਉਗਣਾਂ ਦੀ ਜੰਜੀਰ, ਨਾਨਕ ਉਗਣ ਜੇਤੜੇ ਤੇਤੀ ਗਲੀ ਜੰਜੀਰ, ਜਿੰਨੇ ਜਿੰਨੇ ਉਗਣ ਵੱਧਦੇ ਜਾਂਦੇ ਨੇ ਜੰਜੀਰਾਂ ਉਨੀਆਂ ਵੱਧਦੀਆਂ ਜਾਂਦੀਆਂ ਨੇ। ਤੇ ਇੱਕ ਜੰਜੀਰ ਬਾਬੇ ਕਬੀਰ ਨੇ ਕਹੀ, ਕਿਹੜੀ? ਆਪਣੇ ਸਲੋਕਾਂ ਵਿੱਚ ਉਹਨਾਂ ਆਖਿਆ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤਾਂ ਜਾਉ। ਕਬੀਰ ਸਾਹਿਬ ਨੇ ਆਖਿਆ, ਮੈਂ ਕੂਕਰ ਹਾਂ ਰੱਬ ਦੇ ਦਰ ਦਾ, ਮੇਰਾ ਨਾਮ ਮੁਤੀਆ ਹੈ, ਮੋਤੀ ਹੈ, ਤੇ ਮੇਰੇ ਗਲ ਵਿੱਚ ਇੱਕ ਜੇਵੜੀ ਹੈ, ਇੱਕ ਜੰਜੀਰ ਹੈ, ਕਿਹਦੀ? ਮੇਰੇ ਮਾਲਕ ਦੇ ਹੁਕਮ ਦੀ। ਗਲੇ ਹਮਾਰੇ ਜੇਵਰੀ ਜਾਂ ਖਿੰਚੈ, ਜਿੱਥੇ ਉਹ ਮੈਨੂੰ ਖਿੱਚ ਕੇ ਖੜਦਾ ਮੈਂ ਉੱਥੇ ਜਾਣਾ। ਤੋ ਇੱਕ ਜੰਜੀਰ ਉਹ ਹੈ, ਇੱਕ ਜੰਜੀਰ ਹੈ ਜਿਹਨੂੰ ਬਾਬੇ ਨੇ ਆਖਿਆ, ਜਿੰਨੇ ਜਿੰਨੇ ਬੰਦੇ ਦੇ ਔਗਣ ਵੱਧਦੇ ਜਾਂਦੇ ਨੇ, ਬੁਰਾਈਆਂ ਵੱਧਦੀਆਂ ਜਾਂਦੀਆਂ ਨੇ, ਇਹ ਵੀ ਤੇ ਜੰਜੀਰਾਂ ਦਾ ਕੰਮ ਹੀ ਕਰਦੀਆਂ ਨੇ। ਬੁਰਾਈ ਤੋਂ ਵੱਡੀ ਜੰਜੀਰ ਕਿਹੜੀ ਹੋ ਸਕਦੀ ਹੈ? ਹਉਮੈ ਅਹੰਕਾਰ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜੀਆਂ ਵੀ ਇਹ ਚੀਜ਼ਾਂ ਨੇ, ਇਹਨਾਂ ਤੋਂ ਵੱਡੀ ਕੋਈ ਜੰਜੀਰ ਨਹੀਂ ਜਿਹੜੀ ਬੰਦੇ ਨੇ ਆਪਣੇ ਆਪ ਨੂੰ ਪਾਈ ਹੋਈ ਹੈ। ਤੋ ਇਹ ਕੱਟੀਆਂ ਜਾਂਦੀਆਂ ਨੇ ਕਿਵੇਂ? ਜਦੋਂ ਅਸੀਂ ਗੁਰੂ ਵਾਲੇ ਗੁਣਾਂ ਦੀਆਂ ਜੰਜੀਰਾਂ ਨੂੰ ਪਾਵਾਂਗੇ ਤੇ ਇਹ ਜੰਜੀਰਾਂ ਆਪਣੇ ਆਪ ਹੀ ਕੱਟੀਆਂ ਜਾਣਗੀਆਂ। ਮਹਾਰਾਜ ਕਹਿੰਦੇ, ਜੇ ਗੁਣ ਹੋਵਨ ਤਾਂ ਕੱਟੀਆਂ, ਜੇ ਗੁਣ ਹੋਣਗੇ ਤੇ ਜੰਜੀਰ ਕੱਟੀ ਜਾਵੇਗੀ। ਤੋ ਸਤਿਗੁਰ ਨੇ ਆਖਿਆ, ਬੰਦਕ ਹੋਏ ਜਦੋਂ ਤੂੰ ਗੁਰੂ ਵਾਲਾ, ਗੁਰੂ ਦਾ ਬੰਦਕ ਹੋਵੇਗਾ, ਬੰਦ ਸੁੱਧ ਲਹਿ, ਤੇ ਤੈਨੂੰ ਇੱਕ ਸਮਝ ਇਹ ਵੀ ਆਵੇਗੀ ਵੀ ਤੂੰ ਆਲਰੇਡੀ ਔਗਣਾਂ ਦਾ ਬੰਧਿਆ ਹੋਇਆ ਸੀ। ਬੰਦਕ ਹੋਏ ਤੋਂ ਬਿਨਾਂ ਨਹੀਂ ਗੱਲ ਸਮਝ ਲੱਗਣੀ। ਅਗਲਾ ਬਚਨ ਹੈ, ਗੁਰਦੇਵ ਨੇ ਆਖਿਆ, ਭੱਬਾ, ਭੱਬੇ ਅੱਖਰ ਤੋਂ ਉਪਦੇਸ਼ ਹੈ, ਭੇਦਾਂ ਭੇਦ ਮਿਲਾਵਾਂ। ਭੇਦ ਦਾ ਅਰਥ ਹੁੰਦਾ ਜੀ ਵਿਥ, ਫਰਕ, ਜਿਹਨੂੰ ਆਪਾਂ ਕਹਿੰਦੇ। ਵੈਸੇ ਭੇਦ ਦਾ ਅਰਥ ਰਾਜ ਦੀ ਗੱਲ ਵੀ ਹੁੰਦੀ ਹੈ, ਭੇਦ ਦਾ ਅਰਥ ਜਿਹੜਾ ਫਰਕ ਵੀ ਹੈ, ਵਿਥ ਜਿਹਨੂੰ ਆਪਾਂ ਕਹਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਆਖਿਆ, ਭੱਬਾ, ਭੱਬੇ ਅੱਖਰ ਤੋਂ ਉਪਦੇਸ਼ ਹੈ, ਭੇਦਾਂ ਭੇਦ ਮਿਲਾਵਾ। ਆਖਿਆ ਜਿਹਨੇ ਉਹ ਵਿਥ ਮੁਕਾ ਦਿੱਤੀ, ਮੇਰੇ ਤੇ ਨਿਰੰਕਾਰ ਦੇ ਵਿੱਚ ਇੱਕ ਵਿਥ ਹੈ, ਜਿਹਨੇ ਉਹਨੂੰ ਮਿਲਾ ਦਿੱਤਾ, ਖਤਮ ਕਰ ਦਿੱਤੀ, ਜਿਵੇਂ ਦੋ ਭਰਾਵਾਂ ਦੇ ਵਿੱਚ ਵਿਥ ਪੈਦਾ ਹੋ ਗਈ। ਹੁਣ ਮੇਰੇ ਤੇ ਰੱਬ ਦੇ ਵਿੱਚ ਵਿਥ ਕਿਹੜੀ ਹੈ? ਇਹ ਵੀ ਸਾਨੂੰ ਬਾਣੀ ਚੋਂ ਹੀ ਸਮਝ ਮਿਲ ਜਾਂਦੀ ਹੈ, ਉਹ ਵਿਥ ਪਤਾ ਕਿਹੜੀ ਹੈ? ਸਤਿਗੁਰ ਨੇ ਆਖਿਆ, ਧੰਨ ਪਿਰਕਾ ਇੱਕ ਹੀ ਸੰਗ ਬਾਸਾ ਵਿੱਚ ਹੋਮੈ ਭੀਤ ਕਰਾਰੀ। ਧੰਨ ਤੇ ਪਿਰ, ਪਤੀ ਤੇ ਪਤਨੀ, ਵਸੇਬਾ ਇੱਕ ਥਾਂ ਤੇ ਹੀ ਹੈ। ਮੁਸ਼ਕਲ ਇਹ ਬਣ ਗਈ ਵੀ ਇਹਦੇ ਵਿੱਚ ਇੱਕ ਹੋਮੇ ਦੀ ਭੀਤ ਆ ਗਈ, ਹੋਮੇ ਦੀ ਕੰਧ ਆ ਗਈ, ਬੜੀ ਕਠੋਰ ਕੰਧ ਹੈ ਉਹ, ਜਿਹਨੂੰ ਤੁਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕੂੜ ਦੀ ਕੰਧ ਹੈ, ਉਹ ਕੂੜ ਕੀ ਹੈ ਮੇਰੀ ਹਉਮੈ, ਇਹ ਕੰਧ ਹੈ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਧਨ ਜੀਵ ਇਸਤਰੀ ਤੇ ਪਿਰ ਪਤੀ, ਇਹਨਾਂ ਦਾ ਵਾਸਾ ਇੱਕੋ ਥਾਂ ਦੇ ਉੱਤੇ ਇੱਕੋ ਘਰ ਚ ਹੀ ਰਹਿੰਦੇ ਨੇ, ਪਰ ਵਿੱਚ ਹਉਮੈ ਭੀਤ ਕਰਾਰੀ, ਵਿਚਕਾਰ ਕੰਧ ਆ ਗਈ। ਕਿਹੜੀ? ਹਉਮੈ ਦੀ ਭੀਤ। ਇਹਨੂੰ ਬਾਬੇ ਨੇ ਆਖਿਆ ਬੜੀ ਬਰੀਕ ਕੰਧ ਹੈ, ਸੁਖਮੇ ਦਿਸਦੀ ਨਹੀਂ। ਹਉਮੈ ਦੀ ਕੰਧ ਬੜੀ ਸੁਖਮ ਹੁੰਦੀ ਹੈ, ਜਿਵੇਂ ਮੰਨ ਲਓ ਭੰਭੀਰੀ ਕੇ ਪਾਤ ਪਾਰ ਦੋ, ਜਿਵੇਂ ਤਿਤਲੀ ਦੇ ਖੰਭ ਹੁੰਦੇ ਨੇ ਨਾ, ਬੜੇ ਬਰੀਕ ਨੇ, ਬਹੁਤ ਬਰੀਕ ਨੇ। ਇਸੇ ਤਰੀਕੇ ਨਾਲ ਜਿਹੜੀ ਹਉਮੈ ਦੀ ਕੰਧ ਹੈ ਬੰਦੇ ਦੇ ਜੀਵਨ ਵਿੱਚ, ਉਹ ਬੜੀ ਸੂਖਮ ਹੈ, ਬੰਦਾ ਉਹਨੂੰ ਪਛਾਣ ਨਹੀਂ ਪਾਉਂਦਾ। ਦਿਸ ਮਤਲਬ ਆ ਕਈ ਰਾਂ ਜਦੋਂ ਫਿਲਮਾਂ ਬਣਦੀਆਂ ਨੇ ਕੋਈ ਬਾਲੀਵੁੱਡ ਹਾਲੀਵੁੱਡ ਦੀਆਂ, ਤੇ ਉਹਦੇ ਵਿੱਚ ਕੰਧਾਂ ਬਣਾਉਂਦੇ ਨੇ ਕਾਹਦੀਆਂ, ਕੁਝ ਵੇਵਸ ਦੀਆਂ, ਕੁਝ ਕਿਰਨਾਂ ਦੀਆਂ ਕੰਧਾਂ, ਵੀ ਜੇ ਤੁਸੀਂ ਉਹ ਨਜ਼ਰ ਨਹੀਂ ਆਉਂਦੀ, ਅਦੇਖ ਕੰਧ ਹੈ। ਹੁਣ ਸਾਨੂੰ ਪਤਾ ਹੈ ਜਿਹੜਾ ਬੰਦਾ ਸੋਝੀ ਵਾਲਾ, ਉਹ ਕਹਿੰਦਾ ਇੱਥੇ ਕੰਧ ਹੈ, ਇੱਕ ਬਚ ਕੇ ਰਿਹੋ, ਇਹਨੂੰ ਵੇਖੋ ਕੰਧ ਨੂੰ, ਨਹੀਂ ਤੇ ਜੇ ਤੁਸੀਂ ਇਹਦੇ ਨਾਲ ਖਹਿ ਗਏ ਤੇ ਤੁਹਾਡੀ ਮੌਤ ਹੋ ਜਾਵੇਗੀ। ਹੁਣ ਉਹ ਸੂਖਮ ਕੰਧ ਹੈ ਜਿਹੜੀ ਦ੍ਰਿਸ਼ਟਮਾਨ ਸੰਸਾਰ ਵਾਂਗੂ ਦਿਸਦੀ ਨਹੀਂ, ਆਹ ਕੰਧ ਸਾਨੂੰ ਨਜ਼ਰ ਆਉਂਦੀ ਹੈ, ਹਰ ਚੀਜ਼ ਇਹਨਾਂ ਅੱਖਾਂ ਨਾਲ ਨਜ਼ਰ ਆਉਂਦੀ ਹੈ। ਪਰ ਜਿਹੜੀ ਬੰਦੇ ਦੇ ਅੰਦਰ ਈਗੋ ਹੁੰਦੀ ਹੈ, ਐਗੋਸਟਿਕ ਨੇਚਰ ਜਿਹੜਾ ਬੰਦਾ ਧਾਰਨ ਕਰਕੇ ਜਿਉਂਦਾ ਹੈ, ਉਹ ਕੰਧ ਬੰਦੇ ਨੂੰ ਕਦੀ ਵੀ ਨਜ਼ਰ ਨਹੀਂ ਆਉਂਦੀ। ਅਦੇਖ ਹੈ ਨਾ, ਦਿਸਦੀ ਨਹੀਂ ਹੈ, ਉਹ ਇੰਨੀ ਬਰੀਕ ਹੈ, ਇੰਨੀ ਪਤਲੀ ਹੈ, ਉਹ ਨਜ਼ਰ ਹੀ ਨਹੀਂ ਆਉਂਦੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਤੇਰੇ ਤੇ ਰੱਬ ਦੇ ਵਿੱਚ ਇੱਕ ਕੰਧ ਹੈ, ਬਸ ਉਸ ਕੰਧ ਦਾ ਹੀ ਫਾਸਲਾ ਹੈ ਸਾਰਾ। ਉਹ ਕੰਧ ਹੈ ਹਉਮੈ ਦੀ, ਜਿਸ ਦਿਨ ਉਹ ਕੰਧ ਢਹਿ ਗਈ, ਉਹ ਕਰਾਰੀ ਕੰਧ ਤੂੰ ਚੋਟ ਮਾਰ ਕੇ ਤੋੜ ਦਿੱਤੀ, ਗੁਰੂ ਦੇ ਸ਼ਬਦ ਦੀ ਚੋਟ ਨਾਲ ਉਹ ਕੰਧ ਟੁੱਟਣੀ ਹੈ। ਗੁਰੂ ਦੇ ਸ਼ਬਦ ਦੀ ਚੋਟ ਮਾਰ ਕੇ ਹਉਮੈ ਦੀ ਕੰਧ ਤੋੜ ਦਿੱਤੀ ਤੇ ਤੇਰਾ ਮਿਲਾਪ ਸੱਚ ਨਾਲ ਹੋ ਜਾਵੇਗਾ, ਗੁਰੂ ਨਾਲ ਹੋ ਜਾਵੇਗਾ, ਜੀਵਨ ਸੁਖੇਲਾ ਹੋ ਜਾਵੇਗਾ, ਸੌਖਾ ਹੋ ਜਾਵੇਗਾ। ਅੱਜ ਮੁਸ਼ਕਲ ਇਹ ਵੀ ਬਣਦੀ ਹੈ ਸਾਡੇ ਪਰਿਵਾਰਾਂ ਵਿੱਚ, ਘਰਾਂ ਵਿੱਚ, ਕਲੇਸ਼ ਦੀ ਵਜ੍ਹਾ ਕੀ ਹੈ? ਕਿਉਂਕਿ ਸਾਡੇ ਅੰਦਰ ਈਗੋ ਹੈ, ਹਉਮੈ ਹੈ, ਅਸੀਂ ਉਸ ਕੰਧ ਨੂੰ ਤੋੜਦੇ ਨਹੀਂ। ਜੇ ਉਸ ਕੰਧ ਨੂੰ ਤੋੜ ਦਿੱਤਾ ਜਾਵੇ ਤੇ ਬਾਣੀ ਦਾ ਸਾਰ ਹੀ ਇਹ ਹੈ। ਸਤਿਗੁਰ ਨੇ ਬਾਣੀ ਵਿੱਚ ਕਿੰਨੀ ਵਾਰ ਆਖਿਆ, ਹਉਮੈ ਦੀਰਘ ਰੋਗ ਹੈ, ਦੀਰਘ ਦਾ ਅਰਥ ਹੁੰਦਾ ਵੱਡਾ, ਆਖਿਆ ਹਉਮੈ ਹੀ ਵੱਡਾ ਰੋਗ ਹੈ। ਹਉਮੈ ਮਨੁੱਖ ਦੇ ਅੰਦਰ ਪਈ ਹੋਈ ਹੈ, ਜਨਮ ਤੋਂ ਹੀ ਪੈ ਜਾਂਦੀ ਹੈ। ਹਉਮੈ ਰੋਗ ਮਨੁੱਖ ਕੋ ਦੀਨਾ, ਮਹਾਰਾਜ ਨੇ ਆਖਿਆ ਇਹ ਰੋਗ ਤੇ ਐਸਾ ਹੈ ਮਾਨੋ ਰੱਬ ਨੇ ਹੀ ਬੰਦੇ ਨੂੰ ਦਿੱਤਾ ਹੋਇਆ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਭੱਬਾ ਭੇਦੈ ਭੇਦ ਮਿਲਾਵਾ, ਅਬ ਪੌ ਭਾਨ ਭਰੋਸੋ ਆਵਾ। ਹੁਣ ਮੈਂ ਉਹ ਵਿਥ ਦੂਰ ਕਰ ਦਿੱਤੀ, ਹੁਣ ਰੱਬ ਮੇਰੇ ਅੰਗ ਸਿੰਘ ਹੈ, ਇਹ ਮੇਰੀ ਸ਼ਰਧਾ ਵੱਧ ਗਈ। ਅਗਲਾ ਬਚਨ ਹੈ, ਸੋ ਜੋ ਬਾਹਰ ਸੋ ਭੀਤਰ ਜਾਣੇ ਆ, ਜਿਹੜੇ ਰੱਬ ਨੂੰ ਮੈਂ ਬਾਹਰ ਵੇਂਦਾ ਫਿਰਦਾ ਸੀ, ਉਹ ਹੁਣ ਮੈਨੂੰ ਕਿੱਥੇ ਨਜ਼ਰ ਆਉਣ ਲੱਗ ਪਿਆ, ਆਪਣੇ ਅੰਦਰ ਹੀ ਨਜ਼ਰ ਆਉਣ ਲੱਗ ਪਿਆ। ਅੱਗੇ ਹਉਮੈ ਸੀ, ਇਸ ਕਰਕੇ ਉਹ ਨਜ਼ਰ ਨਹੀਂ ਸੀ ਆਉਂਦਾ। ਹੁਣ ਆਖਿਆ ਜੋ ਬਾਹਰ, ਜਿਹੜਾ ਬਾਹਰ ਹੈ ਉਹ ਕਿੱਥੇ ਹੈ? ਮੇਰੇ ਭੀਤਰ, ਮੇਰੇ ਅੰਦਰ। ਜੋ ਬਾਹਰ ਸੋ ਭੀਤਰ ਆਨੇ ਆ, ਭਇਆ ਭੇਦ। ਹੁਣ ਉਹ ਜਿਹੜਾ ਭੇਦ ਸੀ, ਉਹ ਫਰਕ ਸੀ, ਉਹਦੀ ਸਮਝ ਲੱਗ ਗਈ, ਭੂ ਪਤ ਪਹਿਚਾਨੇ ਆ। ਹੁਣ ਮੈਂ ਆਪਣੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ, ਭੂ ਦੇ ਪਤੀ ਨੂੰ, ਭੂਪਤ ਦਾ ਅਰਥ ਹੁੰਦਾ ਜੀ ਭੂ ਕਹਿੰਦੇ ਨੇ ਧਰਤੀ ਨੂੰ, ਤੇ ਪਤ ਕਹਿੰਦੇ ਨੇ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੋਵੇ, ਧਰਤੀ ਦਾ ਮਾਲਕ। ਉਹ ਜਿਹੜਾ ਵਾਹਿਗੁਰੂ ਪਹਿਲਾਂ ਮੈਨੂੰ ਬਾਹਰ ਨਜ਼ਰ ਆਉਂਦਾ ਸੀ ਨਾ, ਉਹਦੀ ਪਛਾਣ ਹੁਣ ਮੈਂ ਆਪਣੇ ਅੰਦਰ ਹੀ ਕਰ ਲਈ, ਉਹ ਕਿਤੇ ਬਾਹਰ ਨਹੀਂ ਹੈ। ਭੱਬਾ ਭੇਦੈ ਭੇਦ ਮਿਲਾਵਾ, ਅਬ ਪੌ ਭਾਨ ਭਰੋਸੋ ਆਵਾ। ਜੋ ਬਾਹਰ, ਜਿਹੜਾ ਬਾਹਰ ਸੀ ਸੋ ਭੀਤਰ ਜਾਣਿਆ, ਭਇਆ ਭੇਦ। ਇਸ ਗੱਲ ਦਾ ਮੈਨੂੰ ਫਰਕ ਪਤਾ ਲੱਗ ਗਿਆ, ਭੂਪਤ ਪਹਿਚਾਨਿਆ। ਹੁਣ ਮੈਂ ਉਸ ਸ੍ਰਿਸ਼ਟੀ ਦੇ ਮਾਲਕ ਭੂਪਤ ਨੂੰ ਜਿਹੜਾ ਹੈ ਉਹ ਪਹਿਚਾਣ ਲਿਆ, ਉਹਨੂੰ ਸਿਆਣ ਲਿਆ ਮੈਂ। ਤੋ ਸਤਿਗੁਰੂ ਅਗਲੇ ਬਚਨ ਵਿੱਚ ਕਹਿੰਦੇ ਨੇ, ਮੰਮਾ ਮੂਲ ਗਹਿਆ। ਹੁਣ ਮੈਂ ਆਪਣੇ ਮੂਲ ਨਾਲ ਸਾਂਝ ਪਾ ਲਈ। ਮੂਲ ਦਾ ਅਰਥ ਹੁੰਦਾ ਮੁੱਢ, ਮੇਰਾ ਮੁੱਢ ਕੀ ਹੈ? ਮੇਰੇ ਅੰਦਰ ਦਾ ਵੱਸਦਾ ਹੋਇਆ ਰੱਬ, ਉਹਦੇ ਨਾਲ ਮੈਂ ਸਾਂਝ ਬਣਾ ਲਈ। ਚੇਤਾ ਰੱਖੋ, ਬਾਬੇ ਕਬੀਰ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਚੱਕੀ ਚੱਲਦੀ ਹੋਵੇ ਨਾ, ਚੱਕੀ ਪਹਿਲੇ ਸਮਿਆਂ 'ਚ ਹੁੰਦੀਆਂ ਸੀ, ਦੋ ਪੁੜ ਹੁੰਦੇ ਸਨ ਚੱਕੀ ਦੇ, ਪੱਥਰ ਦੇ, ਉਹਦੇ ਵਿੱਚ ਕਣਕ ਪਾਈ ਜਾਂਦੀ ਸੀ, ਅਤੇ ਚੱਕੀ ਦੇ ਵਿੱਚ ਜਿਹੜੀ ਕਣਕ ਆ ਜਾਂਦੀ ਸੀ ਉਹ ਪਿਸ ਜਾਂਦੀ ਸੀ, ਪਰ ਕੁਝ ਦਾਣੇ ਬਚ ਜਾਂਦੇ ਸਨ। ਬਚਦੇ ਕੌਣ ਸਨ? ਜਿਹੜੇ ਚੱਕੀ ਦੇ ਮੂਲ ਨਾਲ ਜੁੜ ਗਏ ਉਹ ਬਚ ਜਾਂਦੇ ਸਨ। ਸਾਡਾ ਮੂਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦਾ ਸ਼ਬਦ ਹੈ, ਜਿਹੜਾ ਮੂਲ ਨਾਲ ਜੁੜਿਆ ਉਹ ਬਚੇਗਾ, ਅਦਰਵਾਈਜ਼ ਬਾਕੀ ਸਾਰੇ ਪੀਸੇ ਜਾਣਗੇ। ਤੋ ਗੁਰੂ ਕਿਰਪਾ ਕਰੇ, ਆਓ ਹੁਣ ਸਮਾਂ ਹੈ, ਸ਼੍ਰੀ ਅਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਆਰੰਭ ਹੋਣੇ ਨੇ। ਤੋ ਆਪ ਜੀ ਦਾ ਧੰਨਵਾਦ, ਜਿਨ੍ਹਾਂ ਨੇ ਬੈਠ ਕੇ ਗੁਰਮਤ ਗੁਰਬਾਣੀ ਦੀ ਵਿਚਾਰ ਦਾ ਜਿਹੜਾ ਹੈ ਉਹ ਲਾਹਾ ਵੀ ਲਿਆ। ਤੋ ਇਹੋ ਹੀ ਸਾਡੀ ਜੀਵਨ ਦਾ ਮਨੋਰਥ ਵੀ ਹੈ, ਸਾਧ ਸੰਗਤ ਜਿੱਥੇ ਅਸੀਂ ਬਾਣੀ ਦੇ ਪਾਠ ਕਰਾਉਂਦੇ ਹਾਂ, ਉੱਥੇ ਬਾਣੀ ਨੂੰ ਵਿਚਾਰਨਾ, ਸਮਝਣਾ, ਉਹਨੂੰ ਜੀਵਨ ਵਿੱਚ ਇੰਪਲੀਮੈਂਟ ਕਰਨਾ ਵੀ ਬਹੁਤ ਜ਼ਰੂਰੀ ਹੈ। ਤੋ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਅਗਲੇਰੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਆਪਦੇ ਨਾਲ ਸਾਂਝੀ ਕੀਤੀ ਹੈ। ਵੈਸੇ ਅਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝਣਾ ਨਾ, ਤਾਂ ਕੋਸ਼ਿਸ਼ ਕਰੋ ਕਿ ਜੇ ਲੜੀਵਾਰ ਕਥਾ ਕਿਸੇ ਵੀ ਅਸਥਾਨ 'ਤੇ ਹੋ ਰਹੀ ਆ, ਜਾਂ ਤੁਹਾਨੂੰ ਕਿਤੋਂ ਵੀ ਇਹ ਕਥਾ ਜਿਹੜੀ ਆ ਲੜੀਵਾਰ ਮਿਲਦੀ ਹੈ, ਜਾਂ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਸਮਾਂ ਕੱਢ ਕੇ ਬਣੇ ਤਾਂ ਗੁਰਦੁਆਰਾ ਸਾਹਿਬ ਇੱਕ ਬੈਠ ਕੇ ਸੁਣੀਏ। ਅਗਰ ਗੁਰਦੁਆਰਾ ਸਾਹਿਬ ਬੈਠ ਕੇ ਸਾਡੇ ਕੋਲ ਨਹੀਂ ਸਮਾਂ ਹੈਗਾ, ਤਾਂ ਆਪਾਂ ਜੇ ਘਰ ਵਿੱਚ ਬੈਠੇ ਤਾਂ ਟੀਵੀ 'ਤੇ ਸੁਣੀਏ, ਅੱਜ ਕੱਲ੍ਹ ਲਾਈਵ ਚੱਲ ਰਿਹਾ। ਅਗਰ ਇਹ ਵੀ ਅਸੀਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹਾਂ, ਤਾਂ ਜਦੋਂ ਤੁਹਾਡੇ ਕੋਲ ਸਮਾਂ ਹੋਵੇ ਹਰ ਇੱਕ ਕਥਾ ਰਿਕਾਰਡਿੰਗ ਦਾ, ਇਹ ਸਾਡਾ ਪ੍ਰੋਗਰਾਮ ਵੀ ਜਿਹੜਾ ਰਿਕਾਰਡ ਚੱਲ ਰਿਹਾ, ਕਦੋਂ ਵੀ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲੇ, ਤੁਸੀਂ ਲੜੀਵਾਰ ਕਥਾ ਜਿਹੜੀ ਆ ਬੈਠ ਕੇ, ਅਗਰ ਜੇ ਤੁਸੀਂ ਲੜੀਵਾਰ ਕਥਾ ਸੁਣਨ ਨੂੰ ਤੁਹਾਡੀ ਦਿਲਚਸਪੀ ਹੋ ਗਈ, ਤਾਂ ਤੁਸੀਂ ਫਿਰ ਲਗਾਤਾਰ ਸੁਣਨੀ। ਨਾਲੇ ਇੱਕ ਦੋ ਗੱਲਾਂ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੇ ਅਰਥ ਸਾਨੂੰ ਪਤਾ ਲੱਗ ਜਾਂਦਾ ਕਿ ਪਾਤਸ਼ਾਹ ਸਾਡੇ ਨਾਲ ਗੱਲ ਕੀ ਕਰਨਾ ਚਾਹੁੰਦੇ ਆ। ਅਸਲੀ ਸਿਧਾਂਤ ਇਹ ਆ ਕਿ ਗੁਰਮੁਖ ਪਿਆਰਿਓ, ਕਿ ਸਿੱਖ ਬਾਣੀ ਆਪ ਪੜ੍ਹੇ, ਆਪ ਹੀ ਸੁਣੇ, ਆਪ ਹੀ ਉਹਨੂੰ ਸਮਝਣ ਦਾ ਯਤਨ ਕਰੇ, ਅਤੇ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਵੇ। ਕਿਉਂਕਿ ਇਹ ਥਿਊਰੀ ਜੀਵਨ ਦੀ ਸਤਿਗੁਰ ਨੇ ਬਖਸ਼ੀ ਹੈ, ਵੀ ਤੁਹਾਡਾ ਜੀਵਨ ਕੀ ਹੈ। ਜਿਵੇਂ ਡਾਕਟਰ ਬਣਨ ਵਾਸਤੇ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਪ੍ਰੈਕਟੀਕਲ ਫੀਲਡ 'ਚ ਜਾ ਕੇ ਸੇਵਾ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਡਾਕਟਰ ਬਣਦੇ ਆ। ਅੱਛਾ, ਇੱਕੋ ਮੈਂ ਲਾਗ ਲਈ ਛੋਟੀ ਜਿਹੀ ਗੱਲ, ਜਿਹੜੀ ਕਿ ਆਮ ਸਾਡੀ ਦੁਨੀਆ ਜਿਹੜੀ ਇਹਚੋਂ ਦੀ ਲੰਘਦੀ ਆ, ਤੁਸੀਂ ਸਾਰਿਆਂ ਨੇ ਡਰਾਈਵਿੰਗ ਲਾਇਸੈਂਸ ਲਿਆ, ਬਿਨਾਂ ਪੜ੍ਹਨ ਤੋਂ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ, ਪੜ੍ਹਨਾ ਪੈਂਦਾ, ਉਸ ਤੋਂ ਪਹਿਲਾਂ ਟੈਸਟ ਦੇਣਾ ਪੈਂਦਾ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪੜ੍ਹ ਗਏ ਫਿਰ ਤੁਹਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ ਰੋਡ 'ਤੇ ਜਾ ਕੇ, ਰੋਡ 'ਤੇ ਜਾ ਕੇ ਫਿਰ ਤੁਹਾਨੂੰ ਟੈਸਟ ਦੇਣਾ ਪੈਂਦਾ। ਤੁਸੀਂ ਜਿੰਨੇ ਮਰਜ਼ੀ ਪੜ੍ਹੇ ਹੋ, ਅਗਰ ਤੁਸੀਂ ਰੋਡ ਟੈਸਟ 'ਚੋਂ ਨਹੀਂ ਪਾਸ ਹੁੰਦੇ ਤਾਂ ਤੁਸੀਂ ਫੇਲ ਹੀ ਫੇਲ ਹੈ। ਇਸੇ ਤਰ੍ਹਾਂ ਜਿੰਨੇ ਮਰਜ਼ੀ ਧਾਰਮਿਕ ਧਰਮ ਤੁਸੀਂ ਕਰ ਲਓ, ਅਤੇ ਜੇ ਪ੍ਰੈਕਟੀਕਲ ਜੀਵਨ ਦੇ ਵਿੱਚ ਇਹ ਧਰਮ ਨਹੀਂ ਆਉਂਦੇ ਕਰਮ, ਤਾਂ ਫਿਰ ਠੀਕ ਹੈ, ਦੁਨੀਆਦਾਰੀ ਚੱਲਦੀ ਅਸੀਂ ਚਲਾਈ ਜਾਂਦੇ ਹਾਂ। ਆਪਾਂ ਧਰਮੀ ਉਨ੍ਹਾਂ ਚਿਰ ਨਹੀਂ ਬਣ ਸਕਦੇ ਜਿੰਨਾ ਚਿਰ ਪ੍ਰੈਕਟੀਕਲ ਜੀਵਨ ਸਾਡਾ ਨਹੀਂ ਬਣਦਾ। ਪ੍ਰੈਕਟੀਕਲ ਜੀਵਨ ਦਾ ਹਰ ਰੂਪ 'ਚ ਬਣ ਸਕਦਾ। ਜੇ ਗੋਰੇ ਪੰਜਾਬੀ ਪੜ੍ਹਨ ਤੋਂ ਬਗੈਰ ਇੰਗਲਿਸ਼ ਵਿੱਚ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਸਿੱਖ ਬਣ ਸਕਦੇ ਆ, ਅਤੇ ਸਿੱਖ ਦੀ ਤਾਂ ਮਾਂ ਬੋਲੀ ਪੰਜਾਬੀ ਆ, ਸਿੱਖ ਤਾਂ ਜੰਮਿਆ ਪੰਜਾਬ 'ਚ, ਸਿੱਖ ਦਾ ਤਾਂ ਰਹਿਣੀ ਸਹਿਣੀ ਪੰਜਾਬ ਦੀ ਆ। ਇਸ ਕਰਕੇ ਗੁਰਮੁਖ ਪਿਆਰੋ, ਜੇ ਸਿੱਖ ਦੇ ਘਰ ਹੁੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਬਖਸ਼ਿਸ਼ ਹੋਵੇ, ਤਾਂ ਫਿਰ ਸਿੱਖ ਇਸ ਚੀਜ਼ ਤੋਂ ਵਾਂਝਾ ਰਹਿ ਜਾਏ ਨਾ, ਤਾਂ ਫਿਰ ਸਾਨੂੰ ਤੋਂ ਅੱਗੇ ਤਾਂ ਫਿਰ ਗੋਰੇ ਕਾਲੇ ਅਤੇ ਚੀਨੇ ਲੰਘ ਗਏ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਆ, ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ। ਖੰਡ ਪਾਠ, ਸਹਿਜ ਪਾਠ, ਜੋ ਮਰਜ਼ੀ ਆਪਾਂ, ਪਰ ਜੇ ਆਪਾਂ ਦਾ ਮਨ ਹੀ ਨਹੀਂ ਲੱਗਾ, ਆਪਾਂ ਸੁਣਿਆ ਹੀ ਨਹੀਂ, ਆਪਾਂ ਬੈਠੇ ਹੀ ਨਹੀਂ, ਆਪਾਂ ਸੇਵਾ ਹੀ ਨਹੀਂ ਕੀਤੀ, ਅਤੇ ਪਾਤਸ਼ਾਹ ਫਿਰ ਜਦੋਂ ਭੋਗ ਪੈਣ ਲੱਗਦਾ ਨਾ ਖੰਡ ਪਾਠ ਰਾਪ ਕਰਕੇ, ਤਾਂ ਅਸੀਂ ਕਹਿੰਦੇ ਵੀ ਚਲੋ ਵੀ ਦਵਾ ਦਵ ਸ਼ਲੋਕਾਂ ਦਾ ਕੰਮ ਸ਼ੁਰੂ ਹੋਣ ਵਾਲੇ ਆ, ਅਤੇ ਪਾਤਸ਼ਾਹ ਪਹਿਲੇ ਸ਼ਬਦ 'ਚ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਵੀ ਗੁਣ ਤਾਂ ਗਾਏ ਨੇ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਇਹ ਮਨ ਹਰਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ। ਚਿੱਤ ਅਤੇ ਮਨ ਦੋ ਗੱਲਾਂ ਨੇ। ਹੁਣ ਸਾਰਿਆਂ ਦਾ ਮਨ ਕੀਤਾ ਵੀ ਖੰਡ ਪਾਠ ਕਰਾ ਲਈਏ, ਪਿੰਡ ਵਾਲਿਆਂ ਦਾ ਵੀ ਕੀਤਾ, ਰਲ ਮਿਲ ਕੇ ਕਰਾਉਣ ਲੱਗੇ ਹੈ ਨਾ, ਗੁਰੂ ਹਰਿਰਾਜ ਸਾਹਿਬ ਜੀ ਦਾ ਪਾਠ ਅਵਤਾਰ ਗੁਰਪਾ, ਪਰ ਮਨ ਨੇ ਤਾਂ ਕਰਾ ਲਿਆ ਗੁਰਮੁਖ ਪਿਆਰੋ, ਅਤੇ ਅੱਗੇ ਚਿੱਤ ਦੀ ਗੱਲ ਆਉਣੀ ਆ ਵੀ ਚਿੱਤ ਕਿੰਨਾ ਚਿਰ ਮਨ ਗੁਰੂ ਦੀ ਚਰਨਾਂ ਨਾਲ ਜੁੜਿਆ, ਚਿੱਤ ਬੈਠਾ ਕਿ ਨਹੀਂ ਬੈਠਾ, ਮਨੋਂ ਬੈਠੇ ਹਾਂ ਕਿ ਨਹੀਂ ਬੈਠੇ। ਸੋ ਇਸ ਕਰਕੇ ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ, ਆਪਦਾ ਵੀ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਪਿੰਡ ਦੁਸਾਂਝ ਖੁਰਦ ਦੀਆਂ ਸੰਗਤਾਂ ਨੂੰ ਜੀ ਆਇਆ, ਨਗਰ ਨਿਵਾਸੀ ਪਹੁੰਚੇ ਨੇ ਜੀ ਆਇਆ, ਤੁਹਾਨੂੰ ਸਤਿਗੁਰ ਨੇ ਸੇਵਾ ਬਖਸ਼ੀ ਹੈ, ਜਿਹੜੀਆਂ ਵਿਚਾਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਹਦਾ ਮਤਲਬ ਇਹ ਹੋ ਵੀ ਆਪਾਂ ਇਹ ਸਮਝੀਏ ਕਿ ਜੇ ਅਖੰਡ ਪਾਠ ਦੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਅਤੇ ਇਸ ਨੂੰ ਅਸੀਂ ਸੇਵਾ ਨੂੰ ਇੱਕ ਮਨ ਅਤੇ ਚਿੱਤ ਦੇ ਨਾਲ ਨਿਭਾਉਣਾ ਵੀ ਆ, ਅਤੇ ਜਦੋਂ ਮਨ ਅਤੇ ਚਿੱਤ ਨਾਲ ਨਿਭਾਇਆ ਗਿਆ ਤਾਂ ਫਿਰ ਗੁਰੂ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਜਾਣਾ। ਸੋ ਤੁਹਾਨੂੰ ਜੀ ਆਇਆਂ ਨੂੰ ਅਖੰਡ ਪਾਠ ਸਾਹਿਬ ਦੀ ਸੇਵਾ ਆਰੰਭ ਹੋਣੀ, ਉਸ ਤੋਂ ਪਹਿਲਾਂ ਆਨੰਦ ਸਾਹਿਬ ਦੇ ਪਾਠ ਹੋਣਗੇ, ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲੀ ਬੇਨਤੀ ਆ ਵੀ ਕੋਸ਼ਿਸ਼ ਕਰਿਓ, ਦਰਬਾਰ ਵਿੱਚ ਆਏ ਜੇ ਤਾਂ ਲੰਗਰ ਵਿੱਚ ਬਹੁਤਾ ਚਿਰ ਬੈਠਣ ਦੀ ਬਜਾਏ ਇੱਥੇ ਬੈਠੋ। ਇਹ ਮੈਨੂੰ ਪਤਾ ਕਿ 3 ਦਿਨ ਸਾਡਾ ਸੋਸ਼ਲਾਈਜ਼ ਵੀ ਹੋਣਾ, ਆਪਾਂ ਪਰਿਵਾਰਾਂ ਨੂੰ ਮਿਲਣਾ, ਸਾਰਿਆਂ ਨਾਲ ਸਾਂਝ ਵੀ ਕਰਨੀ ਆ, ਪਰ ਇਹ ਨਾ ਹੋਵੇ ਵੀ ਆਪਾਂ ਮੱਥਾ ਟੇਕਿਆ ਤਾਂ ਰਹੀਏ ਲੰਗਰ 'ਚ। ਹੁੰਦਾ ਇੱਦਾਂ ਹੀ ਆ, ਹੁੰਦਾ ਇੱਦਾਂ, ਵੇਖੋ ਤੁਸੀਂ ਤੁਸੀਂ ਵੀ ਇੱਥੇ ਜੇ ਅਤੇ ਮੈਂ ਵੀ ਇੱਥੇ ਹਾਂ, ਆਪਾਂ ਸਾਰਿਆਂ ਨੇ ਉੱਥੇ ਹੀ ਰਹਿਣਾ। ਅਤੇ ਜਿੰਨੇ ਕੁ ਵਿਚਾਰਿਆਂ ਸਮਾਂ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਬਹਿ ਕੇ ਅਸੀਂ ਸੁਣੀਏ, ਇੱਕ ਗੱਲ। ਦੂਸਰੀ, ਕੱਲ੍ਹ ਦੀ ਸਵੇਰ ਦੀ ਅਰਦਾਸ 7:45 ਮੇਨ ਹਾਲ 'ਚ ਹੋਣੀ ਆ। ਮੈਂ ਆਪ ਜੀ ਨੂੰ ਬੇਨਤੀ ਕਰਦਾ, ਮੇਨ ਹਾਲ ਵਿੱਚ 7:45 ਅਰਦਾਸ ਹੋਣੀ ਆ। ਅਤੇ ਤੁਹਾਨੂੰ ਬੇਨਤੀ, ਜੇ ਵੈਸੇ ਮੈਂ ਕਾਫੀ ਸਮੇਂ ਤੋਂ ਇੱਥੇ ਹਾਂ, ਮੈਂ ਵੇਖਦਾ ਹੁੰਦਾ ਵੀ ਬਹੁਤ ਘੱਟ ਪਰਿਵਾਰ ਸਵੇਰੇ 7:45 ਦੀ ਅਰਦਾਸ 'ਚ ਪਹੁੰਚਦੇ ਨੇ। ਇਹ ਅਰਦਾਸਾਂ ਵਿੱਚ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੁੰਦੀ ਹੈ ਕਿ ਤੁਸੀਂ ਜ਼ਰੂਰ ਪਹੁੰਚਿਓ। ਐਤਵਾਰ ਨੂੰ 8:00 ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਦਰਬਾਰ 'ਚ ਪਹੁੰਚਿਓ 8:00। ਵੈਸੇ ਮੈਂ ਹਰ ਵਾਰ ਹੀ ਕਹਿੰਦਾ, ਅਤੇ ਤਕਰੀਬਨ ਸੰਗਤ ਉਦੋਂ ਪਹੁੰਚਦੀ ਜਦੋਂ ਮੈਂ ਤਕਰੀਬਨ ਸ਼ਲੋਕ ਸ਼ੁਰੂ ਕਰਨ ਵਾਲਾ ਹੁੰਦਾ, ਕਿਉਂਕਿ ਮੈਂ ਵੀ ਦੇਖਦਾ ਹੁੰਦਾ ਵੀ ਪਿੰਡ ਵਾਲੇ ਆਉਣ ਅਤੇ ਅਸੀਂ ਸ਼ਲੋਕ ਸ਼ੁਰੂ ਕਰੀਏ। ਕੋਸ਼ਿਸ਼ ਕਰਿਆ ਕਰੋ ਕਿ 8:00 ਅਸੀਂ ਪਹੁੰਚ ਜਾਈਏ, ਪਰ ਆਪਾਂ 9:15 ਸ਼ਲੋਕ ਜਿਹੜੇ ਨੇ ਉਹ ਪਾਤਸ਼ਾਹ ਦੇ ਆਰੰਭ ਕਰ ਦੇਣੇ ਨੇ, ਅਤੇ 9:15 ਤੋਂ ਲੈ ਕੇ 20 ਮਿੰਟ ਤੱਕ ਅਰਦਾਸ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ, ਅਤੇ 9:30 ਤੱਕ ਇੱਥੇ ਸਮਾਪਤੀ। ਉਸ ਤੋਂ ਬਾਅਦ ਸਾਰਾ ਦਿਨ ਦੀਵਾਨ ਤੁਹਾਡੇ ਵੱਲੋਂ, 3 ਦਿਨ ਤੁਹਾਡੇ ਵੱਲੋਂ ਦੀਵਾਨ ਚੱਲਣੇ ਨੇ, ਉੱਧਰ ਵੀ ਅਤੇ ਇੱਧਰ ਵੀ, ਅਤੇ ਆਪਣੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀਓ। ਰੁਮਾਲਿਆਂ ਵੱਲੋਂ ਬੇਨਤੀ ਹੈ ਕਿ ਜ਼ਰੂਰਤ ਨਹੀਂ, ਅਗਰ ਲੋੜ ਪਈ ਤਾਂ ਗੁਰਦੁਆਰਾ ਵਾਲਾ ਸਾਹਿਬ ਨੂੰ ਤੁਹਾਨੂੰ ਦੱਸ ਦਾਂਗੇ, ਤੁਸੀਂ ਲਿਆ ਸਕਦੇ ਜੇ। ਕੋਸ਼ਿਸ਼ ਕਰਿਓ ਜੇ ਰੁਮਾਲਾ ਲੈਣਾ ਵੀ ਹੈ ਤਾਂ ਪੂਰਾ ਸਾਈਜ਼ ਜਿਹੜਾ ਲੱਗਾ ਪਿਆ ਇਹਦੇ ਨਾਲ ਦਾ, 1.25 ਮੀਟਰ ਦੇ ਰੁਮਾਲੇ ਲੈਣੇ ਅਸੀਂ ਬੰਦ ਕਰ ਦਈਏ, ਉਹਨਾਂ ਦੀ ਜ਼ਰੂਰਤ ਨਹੀਂ ਹੈਗੀ। ਸੋ ਜੇ ਤੁਸੀਂ ਸੇਵਾ ਹੀ ਕਰਨੀ ਆ, ਅੱਗ ਲੱਗੀ ਪਈ ਆ BC ਦੇ ਵਿੱਚ ਬਹੁਤ ਸਾਰਾ, ਜਿੱਥੋਂ ਬੇਘਰ ਲੋਕ ਹੋ ਗਏ ਨੇ, ਉਹਨਾਂ ਦੀ ਮਦਦ ਵਿੱਚ ਤੁਸੀਂ ਜ਼ਰੂਰ ਹਿੱਸਾ ਪਾ ਸਕਦੇ। ਸੋ ਆਓ, ਆਨੰਦ ਸਾਹਿਬ ਦੇ ਪਾਠ ਭਾਟੀ ਸਿੰਘਾਂ ਦੀ ਡਿਊਟੀ ਲਾ ਦਿੱਤੀ ਹੈ, ਸੇਵਾਦਾਰਾਂ ਦੀ ਵੀ ਡਿਊਟੀ ਲਾ ਦਿੱਤੀ ਹੈ, ਤੁਸੀਂ ਵੀ ਸੇਵਾ ਕਰ ਸਕਦੇ। ਕੋਸ਼ਿਸ਼ ਤਾਂ ਇੱਕ ਖੀਰ ਅਤੇ ਬੇਨਤੀ ਆ, ਹਰ ਇੱਕ ਘਰ ਵਿੱਚ ਕੋਸ਼ਿਸ਼ ਕਰੋ ਕਿ ਇੱਕ ਸਾਡਾ ਪਾਠੀ ਤਿਆਰ ਹੋਵੇ। ਪਾਠੀਆਂ ਦੀ ਸਾਨੂੰ ਘਾਟ ਪੈ ਰਹੀ ਆ, ਬਜ਼ੁਰਗ ਵਿਚਾਰੇ ਇੰਡੀਆ ਤੋਂ ਆਉਂਦੇ ਨੇ, ਉਹ ਪਾਠ ਕਰਦੇ ਨੇ, ਇੱਥੋਂ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਪਾਠੀ ਨਹੀਂ ਬਣ ਰਹੇ। ਤੁਸੀਂ ਦੱਸਿਓ ਕਿੰਨੇ ਕੁ ਨੌਜਵਾਨ, ਆਪਾਂ ਘਰਾਂ ਵਿੱਚ ਕੋਈ ਕਿਸੇ ਨੂੰ ਕੋਸ਼ਿਸ਼ ਕੀਤੀ ਵੀ ਇੱਕ ਪਾਠੀ ਤਿਆਰ ਕਰ ਲਈਏ? ਨਾ ਗ੍ਰੰਥੀ ਲੱਗੋ, ਨਾ ਗਿਆਨੀ ਲੱਗੋ, ਕਮ ਸੋ ਕਮ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਹੋਵੇ, ਪ੍ਰਚਾਰਕ ਹੋਵੇ, ਉਹਨੂੰ ਗੁਰਮਤਿ ਦੇ ਸਿਧਾਂਤ ਦਾ ਪਤਾ ਹੋਵੇ, ਆਪਾਂ ਤਾਂ ਕਿ ਸਾਨੂੰ ਪਤਾ ਹੋਵੇ ਅਖੰਡ ਪਾਠ ਕਰਨਾ ਅਤੇ ਸਾਡਾ ਸਿਧਾਂਤ ਕੀ ਆ। ਅਤੇ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੇਨਤੀ, 3 ਦਿਨ ਤੁਸੀਂ ਇੱਥੇ ਰਹਿਣਾ, ਅਤੇ ਕੋਸ਼ਿਸ਼ ਕਰਿਓ ਉੱਥੋਂ ਪ੍ਰਵਾਨ ਰਹਿਤ ਮਰਿਆਦਾ ਕੋਡ ਆਫ ਕੰਡਕਟ ਰਹਿਤ ਮਰਿਆਦਾ ਲੈ ਕੇ ਉਹਦੇ ਵਿੱਚੋਂ ਆਪਣਾ ਅਖੰਡ ਪਾਠ ਕੀ ਆ, ਆਨੰਦ ਕਾਰਜ ਕੀ ਆ, ਸਹਿਜ ਪਾਠ ਕੀ ਆ, ਅਗਰ ਕਿਸੇ ਪ੍ਰਾਣੀ ਦੀ ਸਾਡੇ ਮੌਤ ਹੋ ਜਾਂਦੀ ਤਾਂ ਉਹਦਾ ਅਸੀਂ ਕਿਵੇਂ ਕਰਨਾ, ਇਹ ਸਾਰੀਆਂ ਗੱਲਾਂ ਉਹ 'ਚ ਲਿਖੀਆਂ। 3 ਦਿਨਾਂ 'ਚ ਕੋਸ਼ਿਸ਼ ਕਰਿਓ ਕਿ ਹਰ ਇੱਕ ਪ੍ਰਾਣੀ ਉਹਨੂੰ ਬੈਠ ਕੇ ਪੜ੍ਹੇ, ਅਤੇ ਉਹ ਜਿਹੜੀ ਬੁੱਕ ਹੈ ਉਹ ਆਪਣੇ ਘਰਾਂ 'ਚ ਲੈ ਜਾਓ। ਜਦੋਂ ਵੀ ਤੁਹਾਡਾ ਕੋਈ ਧਾਰਮਿਕ ਕਰਮ ਅਸੀਂ ਕਰਨਾ ਪਰਿਵਾਰਾਂ ਵਿੱਚ, ਬੱਚਿਆਂ ਦਾ ਆਪਣਾ, ਅਤੇ ਉਹ ਜ਼ਰੂਰ ਤੁਸੀਂ ਪੜ੍ਹਿਓ ਤਾਂ ਕਿ ਸਾਨੂੰ ਪਤਾ ਲੱਗ ਜਾਏ, ਕਿਉਂਕਿ ਸਾਡੇ 'ਚ ਬਹੁਤ ਸਾਰੇ ਕਰਮ ਕਾਂਡ ਅਤੇ ਉਹ ਗੱਲਾਂ ਸਾਡੇ 'ਚ ਪਾ ਦਿੱਤੀਆਂ। ਜਿਵੇਂ ਅੱਜ ਹੀ ਬੀਬੀ ਸਵੇਰੇ ਆਈ, ਕਹਿੰਦੇ ਸਾਨੂੰ ਅਸੀਂ ਜੀ ਜਲ ਰੱਖਣਾ, ਪਾਣੀ ਰੱਖਣਾ। ਬੀਬੀ ਜੀ ਮੈਂ ਬੇਨਤੀ ਕਰਾਂ, ਇਹ ਜਲ ਅੰਮ੍ਰਿਤ ਇਸ ਤਰ੍ਹਾਂ ਨਹੀਂ ਬਣਦਾ, ਕਦੀ ਵੀ ਨਹੀਂ ਬਣਦਾ, ਇਹ ਸਾਨੂੰ ਸਾਧ ਪ੍ਰਥਾ ਨੇ ਪਾਇਆ, ਅਤੇ ਪਾਣੀ ਨਾ ਲਾਓ, ਚੁਰ ਜਾਓ, ਬਾਣੀ ਪੜ੍ਹੋ ਨਾ। ਪਾਤਸ਼ਾਹ ਦੇ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ, ਸਭ ਤੋਂ ਪਹਿਲਾਂ ਨਾਮ ਅੰਮ੍ਰਿਤ ਹੈ, ਅੰਮ੍ਰਿਤ ਹੀ ਨਾਮ ਹੈ, ਇਹਨੂੰ ਜਦੋਂ ਪੀ ਲਿਆ ਤਾਂ ਫਿਰ ਗੁਰਮੁਖ ਪਿਆਰੋ ਖੰਡੇ ਪਾਠੇ ਦੀ ਪੌਲ ਦੇ ਵੀ ਅਸੀਂ ਗੁਰੂ ਦੀ ਬਖਸ਼ਿਸ਼ ਨਾਲ ਪਾਤਰ ਬਣ ਸਕਦੇ ਹਾਂ। ਕੋਸ਼ਿਸ਼ ਕਰੋ ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸਿਮਰਨ ਕਰੋ, ਵੱਧ ਤੋਂ ਵੱਧ ਗੁਰੂ ਚਰਨਾਂ ਨਾਲ ਜੁੜੋ। ਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼। ਬਹੁਤ ਬਹੁਤ ਧੰਨਵਾਦ, ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮੰਜ ਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਦਾ ਤੇਰੇ ਸਭ ਕਿਛ ਹੈ, ਜਿਹਦੇ ਸੋ ਪਾਵੇ ਸਦਾ ਸਿਰ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰ ਵੇਟੋ, ਜੇ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੈਂਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜੇ ਨਿਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੇ ਸੁਖ ਹੋਆ, ਤਿਤ ਕਾਰਿਆ ਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤਰ।

ਵਾਹਿਗੁਰੂ ਵਾਹਿਗੁਰੂ ਜੀ ਇੱਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਨਿਠ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਧਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਇਹਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਲਟਿਆਂ ਦੇ ਉੜ ਨੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਮਰ ਆਪ ਦੇ ਦੀਵਾਨ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰਜਾ ਸੰਕੀਰਤਨ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਾਤਾ ਜੀ ਆਪ ਨੇ ਮਿਹਰ ਕੀਤੀ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਦੁਸਾਂਝ ਖੁਰਦ ਦੀਆਂ ਸਮੂਹ ਸੰਗਤਾਂ ਨਗਰ ਨਿਵਾਸੀ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ ਆਪ ਨੇ ਤੇਰਾ ਕੀਤਾ ਜਾ ਤੋ ਨਾਹੀਂ ਮੈਨੂੰ ਜੋ ਕਿਤੋ ਹੀ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓ ਦਰੋਂ ਘਰੋਂ ਵਰਸਾਏ ਦੁਸਾਂਝ ਖੁਰਦ ਦੀਆਂ ਨਗਰ ਨਿਵਾਸੀ ਸੰਗਤਾਂ ਨੂੰ ਦਾਤਾ ਜੀ ਆਪ ਜੀ ਨੇ ਹਰ ਸਾਲ ਦੀ ਤਰ੍ਹਾਂ ਆਪ ਦੇ ਚਰਨ ਪ੍ਰਸੰਨ ਕਰਦਾ ਸੁਭਾਅ ਸਮਾਂ ਬਖਸ਼ਿਸ਼ ਕੀਤਾ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਹੈ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਕਾਰੋਬਾਰਾਂ ਦੀਆਂ ਬਰਕਤਾਂ ਪ੍ਰੇਮ ਪਿਆਰ ਇਤਫਾਕ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਸਰਬੱਤ ਦੇ ਭਲੇ ਲਈ ਅਤੇ ਇਸ ਨਗਰ ਦੀਆਂ ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਤੇ ਧੰਨ ਧੰਨ ਸਾਹਿਬ ਸ੍ਰੀ ਰਾਜਦਾਸ ਸਾਹਿਬ ਜੀ ਉਹ ਆਪ ਦੇ ਨਗਰ ਨਿਵਾਸੀਆਂ ਵੱਲੋਂ ਆਪ ਦੇ ਚਰਨ ਪ੍ਰਸੰਨ ਕਰਦਿਆਂ ਹੋਇਆਂ ਆਪ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਹੁੰਦਿਆਂ ਹੋਇਆਂ ਮੁੱਖ ਰੱਖਦਿਆਂ ਹੋਇਆਂ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕਰਨ ਦੀ ਬੇਨਤੀ ਹੈ ਆਪ ਮਿਹਰ ਕਰੋ ਦਾਤਾ ਜੀ ਆਗਿਆ ਬਖਸ਼ੋ ਮਿਹਰ ਕਰਨੀ ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਣਾ ਨਗਰ ਨਿਵਾਸੀ ਪਰਿਵਾਰਾਂ ਨੂੰ ਬਾਣੀ ਸੁਣਨ ਦਾ ਤੇ ਸੇਵਾ ਕਰਨ ਦਾ ਬਲ ਬਖਸ਼ਣਾ ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਰੱਖੇ ਸੰਪੂਰਨ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਸਾਏ ਨਗਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸ ਨਗਰ ਦੇ ਦੇਸ਼ਾਂ ਵਿਦੇਸ਼ਾਂ
ਤੇ ਇਸ ਅਸਥਾਨ ਤੇ ਸਭ ਰਹਿੰਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਤਕੜਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤਕੜਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਗਰ ਨਿਵਾਸੀ ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ, ਪ੍ਰੇਮ ਪਿਆਰ ਫਤਵਾ ਤਫਾਕ ਦੀਆਂ ਦਾਤਾਂ, ਤੇ ਆਉਣ ਵਾਲੇ ਸਮੇਂ ਦੇ ਦਾਤਾ ਜੀ, ਉਹ ਨਗਰ ਦੀ ਖੇਤੀਬਾੜੀ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੂਹ ਪਰਿਵਾਰਾਂ ਨੂੰ ਮਿਹਰ ਭਰਿਆ ਤਰਕ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨਾ। ਧੰਨ ਧੰਨ ਸਾਹਿਬ ਗੁਰੂ ਰਾਜ ਸਾਹਿਬ ਜੀ, ਮਿਹਰ ਕਰੋ, ਰਹਿਮਤ ਕਰੋ ਆਪਣੇ ਇਸ ਨਗਰ ਦੇ ਸਿਰ ਤੇ, ਮਿਹਰ ਭਰਿਆ ਥਕਣਾ ਆਪਣੇ ਸੇਵਕ ਨਗਰ ਪਰਿਵਾਰਾਂ ਨੂੰ, ਦਾਤਾ ਜੀ ਚੜ੍ਹਦੀ ਕਲਾ ਬਖਸ਼ਣੀ, ਆਪਦੇ ਦਰੋਂ ਕਰੋ ਬਖਸ਼ੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਅਤੇ ਆਪਦੇ ਬਖਸ਼ੇ ਉਪਦੇਸ਼ਾਂ ਦੇ ਚੱਲਣ ਦਾ ਬਲ ਬਖਸ਼ਿਸ਼ ਕਰਨਾ, ਇਸੇ ਤਰ੍ਹਾਂ ਆਪਦੇ ਦਿਹਾੜੇ ਮਨਾਉਣ ਦਾ ਹੁਕਮ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਤਿੰਨੇ ਦਿਨ ਪਰਿਵਾਰਾਂ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਦਰ ਪ੍ਰਵਾਨ ਕਰਨੀ, ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪਦੇ ਚਰਨਾਂ 'ਚ ਤਿਲ ਹੁਲ ਭੇਟਾਵਾਂ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਭ ਨੂੰ ਚੜ੍ਹਦੀਆਂ ਕਲਾਵਣੀਆਂ। ਪਵਿੱਤਰ ਹਜ਼ੂਰੀ ਵਿੱਚ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਨਗਰ ਨੂੰ ਆਸ਼ੀਰਵਾਦ ਬਖਸ਼ੋ, ਤੇ ਸ੍ਰੀ ਅਖੰਡ ਪਠਰਮ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੇ ਬਿਖਾਈ। ਮਾਇਆ ਮੋਹ ਭਰਮ ਤੈ ਫੂਲੇ, ਸੁਤ ਦਾ ਰਸੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿ ਸਿਪਾਹੀ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ।

ਗਾਵੇ ਕੋ ਜਾਪੈ ਦੱਸੈ ਦੂਰ, ਗਾਵੇ ਕੋ ਵੇਖੇ ਹੱਦ ਰਹਿ ਦੂਰ। ਕਥਨਾ ਕਥੀ ਨਯਾ ਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈ ਦੇ ਥਾ ਪਾਏ, ਜੁਗਾ ਜਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਏ, ਰਾਹੂ ਨਾਨਕ ਵਿਸੇ ਵੇ ਪ੍ਰਭਾਵ। ਸਾਚਾ ਸਾਹਿਬ ਸਾਚ ਨਾਇ, ਭਾਖਿਆ ਪਉ ਉਪਾਰ। ਆਖ ਹੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ।

ਜਾਏ। ਗੁਰਮੁਖ ਨਾਦੁੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਦੇਹੋ ਜਾਣ ਆਖਾ ਨਾਹੀ ਕਹਿਣਾ ਕਥਨ ਜਾਈ। ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ।

ਜਾਏ। ਜੇ ਜੁਗਚਾਰੇ ਹਰ ਚਾਹ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਆਣੀਐ ਨਾਰ ਚਲੇ ਸਭ ਕੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਤਨ ਆਵੇ ਤਾਂ ਬਾਤ ਨ ਪੁੱਛੇ ਕੇ। ਕੀਟਾ ਅੰਦਰ ਕੀਟਕਾਰ ਦੋਸੀ ਦੋ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨ ਸੁਚਾਈ ਜੇ ਤਿਸ ਗੁਣ ਕੋਏ ਕਰੇ, ਸੁਣੈ ਸਿਰ ਪੀ ਸੁਰਨਾਥ ਸੁਣੈ ਧਰਤ ਵਲੇ ਕਾਲ, ਸੁਣੈ ਦੀਪ ਲੋਪ ਤਾਰ ਸੁਣੈ ਪੋਹੇ ਨ ਸਕੇ ਕਾਲ।

ਨਾਨਕ ਭਗਤਾਂ ਸਦਾ ਵਿਕਾਰ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਾਸਨ ਤੋਂ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਫੜ ਫੜ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਮ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਦੇ ਪਾਏ ਰਾਸ ਸੁਣੈ ਹੱਥ ਹੋਵੇ ਸਗਾਉ ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ਼

ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਤਿ ਅਸੰਖ ਦਤਾਰ ਸੰਘ ਸੂਰਮ ਪਖ ਸਾਰ ਸੰਖ ਮੁੱਲ ਵਿਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਬਾਰਿਆ ਨ ਜਾਬਾ ਇਖਬਾ ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਏ

ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਰ ਪਾਵੇ ਸਾਈ ਭਰੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗਮ ਗਮ ਸੰਖ ਲੋਅ ਅਸ

ਜਾਣੈ। ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਪੈ। ਨਾਨਕ ਜੇ ਕਉ ਆਪੋ ਜਾਣੈ, ਅੱਗੈ ਗਿਆਨ ਸੋਹੈ, ਪਾਤਾਲ ਪਤਾ ਲੱਖ, ਅਗਾਸੈਗਾ ਸੋੜ ਕੋੜ ਪਾਥਕੇ, ਵੇਦ ਕਣਕ ਵਾਤ ਸਹਿ।

ਸਕੇ ਕੋਈ। ਜੇ ਕੋ ਖਾਇ ਕੈ ਆਖਣ ਪਾਏ, ਉਹ ਜਾਣੇ ਜੀਤੀਆ, ਮੋਹੇ ਖਾਇ ਆਪੇ ਜਾਣੇ ਆਪੇ ਦੇ, ਆਖ ਹੈ ਸੇ ਪੇ ਗਈ ਕੇ। ਜਿਸ ਨੂੰ ਬਖਸ਼ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਮੁੱਲ ਜਾਏ, ਮੁੱਲ ਪਾਏ ਮੁੱਲਾ ਸਮਾਏ, ਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰ ਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ, ਆਖੇ ਵੇਦ ਪਾਪ ਪੁਰਾਣ, ਆਖੇ ਪੜੇ ਕਰੇ ਵਖਿਆਨ, ਆਖੇ ਬਰਮੇ ਆਖੇ ਅੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਇਸਰੇ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸੁਰ ਨਾਰ ਮੁਰਜਨ ਸੇਵ,

ਨਾਈ ਹੈ ਪੀ ਹੋਸੀ ਜੈ ਨਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇ ਕਰ ਕਰ ਵਿਖੇ ਕੀਤਾ ਆਪਣਾ ਜਿਵ ਤੇ ਦੀ ਵਡਿਆਈ।

ਮਾਇ ਤਿੱਥੇ ਭਗਤ ਵਸਹਿ ਕੇ ਦੂਖ ਕਰਿਆ ਨਨ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿੱਥੇ ਖੰਡ ਮੰਡਲ ਬ੍ਰਹਾਂਡ ਜੇ ਕੋ ਕਥੈ ਤੰਤ ਅਨੰਤ ਤਿੱਥੇ ਲੋ ਲੋ ਅਕਾਲ।

ਪਉ ਖਲਾ ਗੰਤਵਤਾ ਭਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸ਼ਬਦ ਸੱਚੀ ਡਗਸਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦ ਨਿਹਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਰ ਜਗਤ

ਦੇ ਸੋਈ ਸੋਈ ਸਦਾ ਸਤ ਸਾਹਿਬ ਸਚਾ ਸਚੀ ਨਾਈ ਹੈ ਪੀ ਹੁਸੀ ਜੈ ਜਾਸੀ ਰਚਨਾ ਜਿਨ ਨਰਚਾਏ ਰੰਗੀ ਰੰਗੀ ਪਾਤੀ ਕਰ ਕਾ ਜਨਸੀ ਮਾਇਆ ਜਿਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤੇ ਜਿਉਂ

ਹੋਏ। ਦੇਵੜ ਆਪ ਦੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਸਾਰੇ ਦੇਖਮ ਜਾਤ ਨਾਨਕ ਨਾਮੇ ਬਾਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਭ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਰ ਕਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਬਿਆ ਪ੍ਰਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ।

ਚਤੁਰ ਜੇ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਵਹਿ ਅਤਿਆਵੈ ਤੁਰ ਜੇ ਸੇ ਜਨ ਜੁਗ ਮੈਂ ਸੁਖਵਾਸੇ ਸੇ ਮੁਕਤ ਸੇ ਮੁਤ ਭੈਜਨ ਹਰ ਧਿਆਇਆ ਜੇ ਤਨ ਤੂਟੇ ਜਮ ਕੇ ਫਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੇ ਤਿਨ ਕਾ ਭਉ ਸਭ ਗੁਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੇ ਤੇ ਹਰ ਹਰ ਰੂਪ ਸਮਾਸੇ ਸੇ ਧਨ ਸੇ ਧਨ ਜਿਨ ਧਿਆਇਆ ਜੇ ਜਨ ਨਾਨਕ ਤਿਨ ਬਰਜਾਸੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੇ ਪ੍ਰੇ ਬੇਅੰਤ ਬੇਅੰਤਾ

ਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਲ ਭਲੇ ਜਨ ਨਾਨਕ ਜੀ ਜੋ ਭਾਵ ਹੈ।

ਸੁਖ ਬਖਾਣੈ। ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀਰ ਨਾ ਸਮਾਇਆ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਰਪਨ ਦੂਜਾ ਵਿ ਨ ਕੋਏ। ਤੂੰ ਕਾਰੁ ਕਾਰੁ ਵਿਖ ਹੈ, ਜਾਣ ਹੈ ਸੋਏ ਜਨਾਨ, ਗੁਰਮੁਖ ਪਾਠ ਹੋਇਆ ਸਮਹੱਲਾ ਪਹਿਲਾ।

ਪ੍ਰਣਤ ਨਾਨਕ ਤਿਨ ਕੇ ਸਰਣਾ ਜਨ ਤੂੰ ਨਾਹੀ ਵਿਸਰਿਆ ਸਭ ਮਹਲਾ ਪੰਮਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਕੋ ਪਿਰਮਣ ਕੇ ਤ੍ਰਿਵਰਿਆ ਅਵਰ ਕਾਇ ਤਿਰਕਤ ਨ ਕਾਮ ਅਮ੍ਰਿਤ ਸਾਧ ਸੰਗਤ ਪਲ ਕੇਵਲ ਨਾਮ

ਦਿਲਾਈ। ਹਿਰਦਿ ਆਖਿਆ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਪਾਵ ਮਤ ਦੇਖ ਭੂਲਾ ਵਿਸਰੈ ਤੋ ਚਿਤ ਨ ਆਵੇ ਨਾਮ। ਸੁਲਤਾਨ ਹੋਵਾਂ ਬੇ ਲਸਕਰ, ਤਖ਼ਤ ਰਾਖਾ ਪਾਵ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਪਾਵ ਮਤ ਦੇਖ ਭੂਲਾ ਵਿਸਰੈ।

ਬਸਿਤ ਬਸੂ ਤੁਟਨਿਆ ਪੀ ਲੇਖਣ ਪਹੁੰਚਣਾ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜਿਆ ਖਾਨਾ ਸਿਰਾਕ ਮਹਲਾ ਪਹਿਲਾ ਲਿਖੈ ਬੁਰਨ ਬੁਰਨਾ ਲਿਖੈ ਖਾਣਾ ਖਾਉ ਲਿਖੈ ਵਰਤ ਲਾਈਏ ਲਿਖੇ ਸੁਣ ਵਿਖਾ ਲਿਖੇ ਸਾਲ ਬਾਈਏ ਪੜੇ ਕੇ ਪਛੰਜਾ ਪਾਪਾ ਮਾ ਰਚਨਾ ਤੂਹ ਅੰਧੇ ਨਵ ਸਾਰਿਆ ਨਾ ਤਿਸ ਇਹੋ ਨਵਰਾ ਜੀਵਨ ਮੰਨਾ ਜਾਏ ਕਿੱਥੇ ਕਾਜੇ ਖਾ ਇੱਥੇ ਖਾਜੇ ਕਾਜ ਤੇ ਬੈ ਸਮਝਾਈਐ ਤਿੱਥੇ ਕੋਈ ਨਾ ਚੱਲਿਓ ਨਾਲ ਰੁਬਨ ਵਾਲੇ ਜਿਤੜੇ ਸਭ ਨੇ ਪਣਪਲਾ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਘੱਟ ਨਾ ਆਖੇ ਕੋਈ ਕੀਮਤ ਕਿਰਨ ਨਾ ਪਾਈਆ ਕਹਿਣ ਵੱਡਾ ਹੋਏ ਸਾਚਾ ਸਾ ਵੇਖ ਤੂੰ ਹੋਰ ਜੀਆ ਕਿਤੇ ਲੋ ਨੀਚਾ ਦ ਨੀਚਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆ ਸੋ ਕਿਆ ਰੀਸ ਹੈ

ਮੁਖਤ ਸੁਦੇ ਅਗਨ ਕਰੋ ਚੰਡਾ ਦਸ ਕਸ ਆ ਸਲਾਹਣਾ ਏ ਕਰ ਮੇਰੇ ਬਕਰਤਾਰ ਬਾਬਾ ਬੋਲੀਐ ਪਤ ਹੋਏ ਉੱਤਮ ਸੇਦਾਰ ਉੱਤਮ ਕਹੀਐ ਨੀਚ ਕਰਮ ਬੈ ਰੋਏ ਰਹਾਵ ਰਸੁ ਨ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਕਟਨਾਮ ਨਿਫਾਸ ਜਿਤ ਬੋਲੇ ਫਲ ਪਾਈਏ ਸੋ ਬੋਲਿਆ ਫਲ ਪਾਣ ਫਿੱਕਾ ਬੋਲ ਬਿਗੁਚਨਾ ਸੁਨ ਮੂਰਖ ਮਨ ਚਾਂ ਜੁਤ ਪਾਵੇ ਸੇ ਪਲੇ ਹੋਰ ਕਹਿ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਤਨ ਪਲੇ ਜਿਨ ਹਿਰਦੇ ਰਿਆ ਸਮਾਏ

ਸੱਚ ਮਿਰਿਆ ਤਿਨ ਸੋਫੀ ਆ ਰਾਖਣ ਕੁਦਰਪਾ ਨਾਨ ਸਾਚੀ ਕੋ ਸਾਚਾ ਜਿਤ ਸੇਵਿਆ ਸੁਪਾਈ ਤੇ ਦਰ ਕੇ ਚੱਲੇ ਮਾਰਹਾ ਸੱਚ ਸਰਾ ਗੁਰਬਾਹੜਾ ਜਿਸ ਵਿੱਚ ਸੱਚਾ ਨਾ ਸੁਣੇ ਬਖਾਣੇ ਜਿਤੜੇ।

ਪਤ ਉਗਵੈ ਗੁਰਪਤਨੀ ਪਉ ਖਾਏ ਨਾਨਕ ਸਚਾ ਪਾਤਸ਼ਾਹ ਪੇਲੇ ਮਿਲਾ ਸਿਰਖ ਮਲਾ ਪਹਿਲਾ ਭਰੀ ਸਰੀ ਜੇਵ ਭਰੀ ਹੁਮੇ ਮੁਇਕਰਾ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਵ ਕਲਪ ਤਿਆਗੀ ਬਧ ਹੈ ਸੱਚਾ ਬੇਪਰਵਾਹ ਮਨ ਦੇ ਸੱਚ ਮਿਲੇ ਫੋ ਜਾਏ ਭੈ ਭਿੰਨ ਨਿਰਭੋ ਕਿਆ ਥੀ ਹੈ ਗੁਰਮੁਖ ਸ਼ਾਹ ਸਮੈ ਰਾ ਕੀਤਾ ਆਖਣ ਆਖੀ ਆਖਣ ਤੁਟ ਨੋਏ ਮੰਗਣ ਵਾਲੇ ਕੇਤੜੀ ਦਾਤਾ ਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਪਨੀ ਖਿਰਨ ਮੈਂ ਕਿਰਖਨ ਜਾਏ ਸੰਜੋਗੀ ਮੇਰੇ ਸਾਹਿਬ ਵਿਜੋਗੀ ਉੱਠ ਜਾਏ ਜੋਤ ਭਾਵੇ ਸੋਤੀ ਅਵ ਨਿਕਲਣਾ ਜਾਏ ਗੁਰਮੁਖ ਵਸਤ ਵਿਸਾਈ ਸੱਚ ਵਖਰ ਸਚ ਰਾਸ ਜਿਨੀ ਸੱਚ ਵਣਜਿਆ ਗੁਰਪੁਰੇ ਸਭਾ ਸਨਾਨ ਪਾ ਪਛਾਣ ਸੀ ਸਸੋ ਦਸ ਪਾ ਸ੍ਰੀ ਰਾਖ ਮਹਲਾ ਪਹਿਲਾ ਧਾਤ ਮਿਲੇ ਫਨ ਧਾਤ ਕੋ ਸਿਫਤੀ ਸਸਮਾਏ ਲਾਲ ਕੋ ਲਾਲ ਗਹਿਪਰਾ ਸਚਾ ਰਾਂਚੜਾ ਸਚ ਮਿਲੇ ਸੰਤੋਖੀਆ

ਸਚਖਣੀ ਦੇ ਪਏ ਦਰ ਕਰ ਸਮੈ ਪਿਆ ਗੁਰਮੁਖ ਮਨ ਸਮਝਾਇ ਆਤਮ ਰਾਮ ਵਿਚਾਰ ਤ੍ਰਿਵਧ ਕਰ ਕਮਯ ਆਸਨ ਦਿਸਾ ਹੋਏ ਕਿਉਂ ਗੁਰਪਿਨ ਤ੍ਰੈਕੁੱਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮੈਲ ਪਛਾਣੀ ਨਜ਼ਰ ਕਰੇ ਮਰ ਤੋਏ ਬਿਨ ਕੁਰ ਮੈ ਨ ਉਤਰੇ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀ ਅਵਤਿਆ ਕੇ ਆਸ ਨਾਨਕ ਦੇਖ ਦਿਖਾਇਆ ਹੁਣ ਸਤ ਬਲਹਾਰੇ ਜਾਸ ਸਿਰਾਕ ਮੱਲਾ ਪਹਿਲਾ ਤ੍ਰੈਗ ਦੀਪਨ ਦੁਹਾਕਰੀ ਪੁੱਠੀ ਦੂਜੇ ਪਾਇ ਕਲਰ ਕੇਰੀ ਕੰਧ ਜਿਉਂ ਐਨਸ ਕਿਰਟੈ ਪਾਏ ਬਿਨ ਸ਼ਬਦੇ ਸੁਖ ਨਾ ਥੀਏ ਪੈਰ ਬਿਨ ਦੁੱਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸਿੰਗਾਰ ਦਰ ਘਰ ਢੋਈ ਨਾ ਲਹੈ ਦਰਗੇ ਚੂੜ ਕੁਆਰ ਰਹੋ ਆਪ ਸੁਜਨ ਫੁੱਲੀ ਸੱਚਾ ਵੱਡ ਕਿਰਸਾਨ ਪੈਦਾ ਧਰਤੀ ਸਾਧਕੈ ਸਚ ਨਾਮ ਚੇਤਾ ਨਾਉ ਨਿਤ ਉਪਜੇ ਨਾਮ ਏਕ ਕਰਨ ਪਵੇ ਨਿਸ਼ਾਨ ਗੁਰ ਕੋ ਜਾਣ ਜਾਣੀ ਕਿਆ ਤਿਸ ਚੱਜ ਚਾ ਅੰਦਰੇ ਨਾਮ ਸਾਰਿਆ ਮਨ ਅੰਧ ਗੁਬਾਰ ਆਵਣ ਜਾਣ ਚੁੱਕੀ ਮਰ ਚਨਵੇ ਹੋਏ ਕਪਾਰ ਚੰਦਨ ਮੂਰ ਅਨਾਇਆ ਕੁੰਗੂ ਮਾਂ ਸਦੂਰ ਚੁਆ ਚੰਦਨ ਪੌਕਨਾ ਪਾਨਾ ਨਾਲ ਕਪੂਰ ਜਿਸ ਤਨਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਨ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਰਸਨ ਭੇਦੀ ਹੈ ਕਿਉਂ ਸੋ ਹੈ ਗੁਰਤਵਾ ਨਾਲ ਤਨ ਸੁਆਕਣੀ ਜਸੇ ਨਾਲ ਪਿਆਰ ਸਿਰਾ ਕਮਰਲਾ ਪੈਦਾ ਸੁਨੀ ਦੇ ਡਰਾਪਣੀ ਜਾ ਜੀਵ ਵਿੱਚੋਂ ਜਾਏ ਭਾਏ ਬਰੰਦੀ ਬਿਜ ਵੀ ਧੂਹ ਨਿਕਸੋ ਕਾਏ ਪੰਚੇ ਰੁਨੇ ਦੋ ਪਰੇ ਬਿਸੇ ਦੂਜੇ ਪਾਏ ਬੁੜੇ ਰਾਂਝ ਭੋਗਣ ਸਾਰ ਹਉਮੇ ਮਮਤਾ ਮੋਹਣੀ ਸਭ ਉੱਠੀ ਅੰਕਾਰ ਜਿਨੀ ਨਾਮ ਸਾਰਿਆ ਦੂਜੇ ਕਾਰੇ ਲਾਕ ਦੁਪਤਾ ਲਾ ਕੇ ਪਚ ਮੂਹੇ ਅੰਤਰ ਤਿਸਨਾ ਅੱਖ ਗੁਰਾਕਸੇ ਉਪਰੇ ਹੋਰ ਮੁੱਠੀ ਧੰਦੇ ਠੱਗ ਮੋਈ ਪ੍ਰੀਤ ਪਿਆਰ ਕਿਆ ਮੂਆ ਪੈ ਪਰੂਦ ਧੰਦਾ ਥਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰ ਮਿਲੇ ਸਭ ਪਾਈਏ ਗੁਰਮੁਖ ਸਦਾ ਨਿਰੂਧ ਸੱਚੀ ਕਾਰੇ ਸੱਚ ਮਿਲੇ ਗੁਰਮੁਖ ਪਰਦੇ ਪਾਏ

ਦਾ ਡੁੱਬੇ ਪੂਰਾ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਨ ਪੁੱਛਿਆ ਪਰ ਜਨਮੇ ਆਪੇ ਜਾ ਰਹਾ ਤਨ ਸੁਚਾ ਸੁਆਖਿਆ ਜਿਸਮੇ ਸੱਚਾ ਨਾਮ ਪੈ ਸੱਚ ਰਾਤੀ ਦਿਹੋਰੀ ਜੇ ਪਾਸਾ ਸਵਾ ਸੱਚੀ ਨਦ ਨਿਹਾਲੀਏ ਪੁਣ ਪਾਵੇ ਤਾਵ ਸਾਚੇ ਦੇ ਪਵਨਾ ਪਿਆ ਪਵਨੇ ਤੇ ਜਲ ਹੋਏ ਚਲਤੇ ਤ੍ਰਿਪਨ ਸਾਜਿਆ ਘਾਟ ਘਾਟ ਜੋ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਏ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਪਾਏ ਨਾਨਕ ਔਕਣ ਵਿਸਰੈ ਗੁਰਾਖੇ ਪਤਾ ਸਿਰਾ ਭਲਾ ਪਹਿਲਾ ਨਾਨਕ ਬੇੜੀ ਸੱਚ ਕੀ ਤ੍ਰਿ ਅਖਰ ਵਿਚਾਰ ਇਕਾਵੇ ਇਕ ਜਾ ਵਹੇ ਪੁਰ ਪ੍ਰਿਅੰਕਾਰ ਮਨ ਹੱਥ ਬੱਤੀ ਬੁੱਢੀਆ ਗੁਰਮੁਖ ਸਸਤਾਰ ਗੁਰ ਪਿੰਨ ਕਿਉਂ ਤੇ ਸੁਖ ਹੋਏ ਜੋ ਭਗਤ ਤੋਂ ਰੱਖ ਤੂੰ ਮੈਂ ਅਵਨਤ ਜਾ ਕੋਈ ਰਹਵਾ ਕੇ ਦੇਖੋ ਡੋ ਚਲੋ ਪਾਛੇ ਹਰਿਓ ਅੰਗੂਰ ਜਿਸ ਤੇ ਉਪਜਾ ਦਿਸੇ ਬਿਨਸਾਇ ਖੜਖੜ ਸਾਹਿਬ ਭਰਪੂਰ ਆਪੇ

ਤੂੰ ਤਨੀ ਕਰ ਪਨਵਾਰ ਸਮੇਓ ਜਿਨ ਇਹੋ ਜਗਤ ਪਾ ਤ੍ਰਿਪਨ ਕਰ ਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਖ ਪਾਰ ਕਟਕਾ ਜੋ ਨਿਰੰਤਰੀ ਪੂਜੈ ਗੁਰਮਸਾਰ ਗੁਰਮੁਖ ਜਿਨੀ ਚਾਣਿਆ ਤਿਸੇ ਸਪਾ ਸੱਚੇ ਸਿੱਧੀ ਰਲ ਮਿਲੇ ਸੱਚੇ ਗੁਣ ਪ੍ਰਕਾਰ ਨਾਨਕ ਨਾਮ ਸੰਤੋਖੀ ਆ ਜੀਉ ਪਿੰਡ ਪ੍ਰਭਾ ਸਿਰਾਖ ਮਲਾ ਪਹਿਲਾ ਸੁਣ ਮਨ ਪਿੱਤਰ ਪਿਆਰਿਆ ਮਿਰ ਵੇਲਾ ਹੈ ਇਹ ਜਬ ਲਾਗ ਚੁਬਨ ਸਾਸਾ ਤਬ ਲਾ ਕੇ ਤੰਦੇ ਪਿੰਨ ਕੋਣ ਕਾਮਨੇ ਆਪੀ ਟੈਟੇਰੀ ਤਨ ਕੇ ਮੇਰੇ ਮਨ ਲਹਿ ਲਾਹ ਕਰਚਾਏ ਗੁਰਮੁਖ ਨਾਮ ਸਲਾਹੀ ਹੈ ਹੋਮੈ ਨਿਵਰੀ ਪਾਇ ਰਹਾਉ ਸੁਣ ਸੁਣ ਗੰਢਣ ਗੰਢੀ ਹੈ ਲਿਖ ਪੜ ਪੁਜੇ ਪਾਰ ਤਿਸਨਾ ਐਨ ਸਕਰੀ ਹੋਮੇ ਰੂਪ ਵਿਕਾਰ ਬਿਨ ਸੰਗਤ ਸਾਧਨ ਤਾਪੇ ਬਿਨਾ ਦੂ ਸੰਤਾਪ ਹਰ ਜਪ ਜੀਅ ਛੁੱਟੀਆ ਗੁਰਮੁਖ ਚੀਨੇ ਆਪ

ਵਿਪਾਰ। ਹਰ ਨਾਮ ਸਲਾਹਨ ਸਦਾ ਸਦਾ ਵੱਖਰਾ ਨਾਮ ਉਦਾਰ। ਗੁਰ ਪੂਰੇ ਹਰ ਨਾਮ ਦੜਾਇਆ ਹਰ ਭਗਤਾਂ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਸਾਲਸ ਕਿਆ ਕਰੇ ਗੁਰਮੁਖ ਨਾਮ ਤੇ ਰਾਵ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਰੇ ਵਿਚਾਰ ਪਾਖੰਡ ਭਗਤ ਨ ਹੋਵੇ ਦੂਤਾ ਬੁਰਖਵਾਰ। ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ।

ਪਾਈਐ ਵਿਣ ਕਰਮੇ ਪੈਨ ਜੈ ਲੱਖ ਚੁਰਾਸੀ ਤਰਸਤੇ ਜਿਸ ਮੇਰੇ ਸੋ ਮਿਲੇ ਹਰਿਆਏ ਨਾਨਕ ਗੁਰਮੁਖ ਹਰ ਪੈ ਸਤਾ ਹਰ ਨਾਮ ਸਮਾਇ ਸਿਰਾ ਕੁੰਡਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰੂ ਪੈ ਜਾਏ ਅਨਦਨ ਨਾਮ ਧਿਆਈਐ ਸਹਿਜੇ ਨਾਮ ਸਮਾਇ ਅੰਦਰ ਅਤੇ ਹਰ ਸੱਚ ਸਮਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੇ ਦੂਜੇ ਪਾਏ ਗੁਰਸੁਣਾਇ ਸੁਖ ਲਹੇ ਅੰਦਰ ਨਾਮ ਤਿਆਰਾ ਸਾਚੀ ਸਾਚੇ ਮੈਲੇ ਨ ਲਖੇ ਮਨ ਪ੍ਰਹਾਤਿਆਏ ਗੁਰਮੁਖ ਸ਼ਾਹ ਪਛਾਣੀ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਭਲਾ ਅਗਿਆਨ ਅੰਧੇਰਾ ਜਾਏ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਰੇ ਮਰ ਫਰੇ ਹੋਮੇ ਦਸਣਾ ਮਾਰ ਬਿਨ ਸ਼ਬਦੇ ਮੈਂ ਨਵ ਤੁਰੇ ਤ੍ਰਿਗ ਮਰ ਜੰਮੇ ਹੋਏ ਕਪਾ ਧਾਤਰ ਬਾਜੀ ਪਰਚ ਰਹੇ ਨਵ ਰੂਪਾ ਨ ਪਾਰ ਗੁਰਮੁਖ ਜਬ ਤਸਮੀ ਹਰ ਕੇ ਨਾਮ ਪਿਆਰ ਗੁਰਮੁਖ ਸਤਾ ਤਈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਕ ਮਹਲਾ ਤੀਜਾ ਮਨਮੁਖ ਮੋਹਿ ਵਿਆਪਿਆ ਪਰਾ ਕੀ ਉਦਾਸੀ ਨਾ ਹੋਏ ਸ਼ਬਦ ਨੂੰ ਚੀਨੇ ਸਦਾ ਦੁੱਖ ਹਰ ਦਰ ਗੇ ਪਾਤ ਖੋਏ ਹੋਮੇ ਗੁਰਮੁਖ ਹੋਈਏ ਨਾਮ ਰਤੇ ਸੁਖ ਹੋਏ ਵੀਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ ਸਤਿਗੁਰ ਸੇ ਮੋਹ ਪਰਜਲ ਕਰੀ ਮੈਂ ਉਦਾਸ ਰਾਵ ਗੁਰਮੁਖ ਕਰਮ ਕੁਮਾਵੀ ਵਿਕਸੇ ਹਰ ਪੈਰਾਕ ਨੰਦ ਅਹਿਨਸ ਭਾਤ ਕਰੇ ਦਿਨ ਰਾਤੀ ਹੋਮੇ ਮਾ ਨਚਿੰਦ ਵੱਡੇ ਭਾਗ ਸਤਸੰਗ ਪਾਈ ਹਰ ਪਾਇਆ ਸਹਿਜ ਨੰਦ ਸੋ ਸਾਧੂ ਬੈਰਾਗੇ ਸੋਏ ਹਿਰਦੇ ਨਾਮ ਸੈਂਤ ਲਮ ਤਨ ਪੂਰਨ ਵਿਚਵਾਕ ਪਾਏ ਨਾਮ ਤਨ ਸਤਿਗੁਰ ਦਿਖਾ ਰਿਹਾ ਹਰਸ ਪੀਆ ਅਖਾਇ ਜਿਨੇ ਜਿਨ ਕਿਨੇ ਪਾਇਆ ਸਾ ਸੰਗਤੀ ਪੂਰੇ ਪਾਪ ਪੈਰਾਗ ਅਹਿਨਸ ਫਿਰੇ ਤਾਂ ਫਿਰ ਨ ਜਾਣੇ ਸਤਿਗੁਰ ਹੋਮੇ ਅੰਦਰ ਲਾਕ ਨਾਨ ਸ਼ਬਦ ਰਤੇ ਹਰ ਨਾਮ ਸੰਗ ਰੰਗਾਏ ਬਿਨ ਪੈ ਕੇ ਹੀ ਲਾ ਸਿਡਾਕ ਮਨ ਲਾ ਤੀਜਾ ਘਰ ਹੀ ਸੋਦਾ ਪਾਈ ਅੰਤਰ ਸਾਬਿਤ ਹੋਏ ਖਿਨ ਪੈ ਖਿਨ ਖਨਾ ਸਮਾਰੇ ਗੁਣ ਪਾਵੇ ਕੋਈ ਨਾਮ ਧਾਨ ਅਖੁੱਟ ਹੈ ਵਟ ਭਾਵ ਪ੍ਰਾਪਤ ਹੋਏ ਮੇਰੇ ਮਨ ਤਾਜ ਨਿੰਦਾ ਹੋਮੇ ਉਪਕਾਰ ਹਰ ਜੀ ਉਸਦਾ ਧਿਆਏ ਤੂੰ ਗੁਰਮੁਖੇ ਕੰਕਾਰ ਆ ਗੁਰਮੁਖਾਂ ਕੇ ਮੁਖ ਉਜਲੈ ਗੁਰ ਸਾਹਿਬ ਦੀ ਵਿਚਾਰ ਹਰ ਪਤ ਸੁਖ ਪੈਂਦੇ ਜਪ ਜਪ ਫਿਰ ਦੇ ਮੇਰਾ ਘਰ ਹੀ ਵਿੱਚ ਮੈਲ ਪਾਇਆ ਗੁਰ ਸਾਹਿਬ ਦੀ ਵਿਚਾਰ ਸਤਿਗੁਰ ਤੇ ਜੰਮੂ ਫਿਰੇ ਬੱਥੇ ਤਨਕਾਰੇ ਅਨਦਨ ਦੁੱਖ ਕਮਾਉਂਦੇ ਨਿਤ ਜੋਹੇ ਜਮਜਾਲੇ ਸੁਪਨੇ ਸੁੱਖ ਨਾ ਦੇਖਣੀ ਬਹੁ ਚਿੰਤਾ ਪ੍ਰਚਾਰੇ ਸੁਵਨਾ ਕਾ ਦਾਤਾ ਏਖ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਪੀ ਜਿਸ ਭਾਵੇ ਤਸਤੇ ਨਾਨਕ ਗੁਰਮੁਖ ਪਾਈ ਆਪੇ ਜਾਣੇ ਸੋਏ ਸਿਰਾਖ ਮਹਲਾ ਤੀਜਾ ਸੱਚਾ ਸਾਹਿਬ ਸੇਵੀ ਸੱਚ ਪੜਿਆਏ ਦੇ ਗੁਰ ਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ ਇਹੋ

ਘਰ ਕਾ ਗੁਰਮਤੀ ਘਰ ਚਰਣਾ ਛਦ ਮਿਲੇ ਹਰ ਨਾਮ ਤ੍ਰੈ ਕੁਣ ਭਿਖਿਆਨ ਹੈ ਮਾਇਆ ਮੁਖ ਪਾ ਲੋਪੀ ਅਨਕੋ ਸੇਵ ਦੇ ਪਾੜ ਵੇਦਾਂ ਕ੍ਰਿਪ ਕਾ ਭਿਖਿਆ ਅੰਦਰ ਪਚ ਮੂਏ ਨਾ ਉਰਪਾ ਨ ਪਾਰ ਮਾਇਆ ਮੋਏ ਪਸਾਰਾ ਜਗਤ ਪਿਤਾ ਪ੍ਰਿਤ ਪਾਰ ਬਾਜੋ ਗੁਰੂ ਚੇਤਾ ਸਭ ਦੀ ਜਮਕਾ ਨਾਨਕ ਗੁਰਮਤ ਉਪਰੇ ਸੱਚਾ ਨਾ ਸਮਾਲ ਸਿਰਾਖਮਨ ਤੀਜਾ ਤ੍ਰੈ ਕੁਣ ਮਾਇਆ ਮੂਹ ਹੈ ਗੁਰਮੁਖ ਚੌਥਾ ਪਲ ਪਾਏ ਕਰ ਕਿਰਪਾ ਮੇਰੇ ਮੇਰਾ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੇ ਪੁੰਨ ਹੈ ਤਿੰਨ ਸਤਸੰਗਤ ਮਿਲਾਏ ਭਾਈ ਰੇ ਗੁਰਮਤ ਸੱਚ ਰਾਵ ਸੱਚ ਸਾਖ ਪਾਉਣ ਸੱਚੇ ਸ਼ਬਦ ਮਿਲਾਰਾ ਜਿਨੀ ਸੱਚ ਪਛਾਣਿਆ ਤਿਨ ਮਿੱਟੋ ਵਰਜਾ ਆਪ ਛੋਟ ਚਰਣੀ ਲਕਾ ਚੱਲਾ ਤਿਨ ਕੇ ਪਾਏ ਲਾਹਾ ਹਰ ਹਰ ਨਾਮ ਮਿਲਾਏ ਸਹਿਜੇ ਨਾ ਸਮਾਏ ਬਿਨ ਖੁਰ ਮਹਿਲ ਨਾ ਪਾਈਏ ਨਾਮ ਨੂੰ ਪ੍ਰਾਪਤ ਹੋਏ।

ਲੋੜਹ ਜਦੋਂ ਪਏ ਸਰਸੋਏ ਅਸੁਰ ਸੰਘਾਰੇ ਸੁਖ ਵਸੇ ਜੋ ਤਿਸ ਭਾਵੇ ਸੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸੰਸਮੁਰ ਨਾਈ ਭਾਵ ਲਾਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸਤ ਮਿਲਾਵਾ ਹੋਏ ਸ੍ਰੀ ਰਾਖ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਪਾਣੇ ਸੇਵਾ ਕਰੇ ਪਟਾਣੀ ਆਪਣਾ ਧਰਮ ਗਪਾਵੇ ਬੁੱਝੇ ਨਾਈ ਅਨਦਨ ਦੁਖ ਪਾਣੀ ਮਨਮੁਖ ਅੰਧ ਨਾ ਚੇਤੇ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਅਸਰ ਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨ ਜਾਏ ਰਹਾ ਇਹੋ ਸ੍ਰੀ ਮਾਇਆ ਕਪਤਲਾ ਵਿੱਚ ਹੋਮੇ ਦੁਸ਼ਟੀ ਪਾਏ ਆਪਣ ਜਾਣਾ ਜੰਮਣ ਮਰਨਾ ਮਨਮੁਖ ਪਤ ਪਾਏ ਸਤਿਗੁਰ ਸੇਵ ਸਦਾ ਸੁਪਾਏ ਜੋਤੀ ਜੋਤ ਮਿਲਾਏ ਸਤਿਗੁਰ ਕੀ ਸੇਵਾ ਸੁਖਾਲੇ ਜੋ ਇੱਛਾ ਹੈ ਸੋ ਫਲ ਪਾਏ ਜਤ ਸਤ ਤਪ ਸ੍ਰੀ ਰਾਹਰ ਮਨ ਪਸਾਏ ਸਦਾ ਆਨੰਦ ਰਹਿ ਤਨ ਰਾਤੀ ਬਿਰ ਪੀਤਨ ਸੁਭ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿੰਨ ਕਹਿ ਵਰਜਾ ਦਰ ਸੱਚਾ ਸਤੀ ਵਡਿਆਏ ਸਹਿਚੇ ਸਤਮਾ ਨਾਨਕ ਨਦੀ ਪਾਈਆ ਗੁਰੂ ਕਮੇ ਮਿਲਾ ਸਿਰਾ ਕਮਲਾ ਤੀਜਾ ਮਨਮੁਖ ਕਰਮ ਕਮਾਪਣੇ ਜੋ ਦੁਹਾ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦੇ ਹਾਂ ਕਿ ਇਸ ਦੀਵਾਨ ਹਾਲ ਦੇ ਵਿੱਚ ਜੋ ਹੈ ਉਹ ਆਨੰਦ ਕਾਰਜ ਦੀ ਜੋ ਸੈਰੇਮਨੀ ਹੋਣ ਜਾ ਰਹੀ ਹੈ, ਜਿਹੜੀ ਸੰਗਤ ਰੂਟੀਨ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਕੋਈ ਆਏ ਹਨ, ਉਹ 2 ਨੰਬਰ ਹਾਲ ਜਾਂ 3 ਨੰਬਰ ਹਾਲ ਦੀਵਾਨ ਹਾਲ ਜਾਂ 4 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰ ਸਕਦੇ ਹਨ। ਉੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਇਹ ਜੋ ਆਨੰਦ ਕਾਰਜ ਦਾ ਜੋ ਇਹ ਵਿਸ਼ੇਸ਼ ਸਮਾਗਮ ਹੈ ਇਹ ਇਸ ਦੀਵਾਨ ਹਾਲ ਦੇ ਵਿੱਚ ਹੋਣ ਜਾ ਰਿਹਾ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਮੈਂ ਗਿੱਲ ਪਰਿਵਾਰ ਅਤੇ ਕੰਗ ਪਰਿਵਾਰ ਵੱਲੋਂ ਸਾਰੀ ਸੰਗਤ ਨੂੰ, ਜੋ ਭੈਣ ਭਾਈ ਰਿਸ਼ਤੇਦਾਰ ਦੂਰ ਨੇੜਿਓਂ ਚੱਲ ਕੇ ਇਸ ਖੁਸ਼ੀ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਹਨ, ਦੋਹਾਂ ਹੀ ਪਰਿਵਾਰਾਂ ਵੱਲੋਂ ਉਹਨਾਂ ਨੂੰ ਅਤੇ ਗੁਰਦੁਆਰਾ ਸਾਹਿਬ ਵੱਲੋਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ। ਇਹ ਜੋ ਆਨੰਦ ਕਾਰਜ ਦੀ ਰਸਮ ਹੈ ਜਾਂ ਸੈਰੇਮਨੀ ਹੈ, ਜਦੋਂ ਬੱਚੇ ਜਵਾਨ ਹੋ ਜਾਂਦੇ ਹਨ, ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ, ਕਿਸੇ ਵੀ ਕੌਮ ਦੇ ਨਾਲ ਸੰਬੰਧ ਰੱਖਦੇ ਹੋਣ, ਹਰ ਇੱਕ ਕੌਮ ਦਾ, ਹਰ ਇੱਕ ਮਜ਼ਹਬ ਦਾ, ਹਰ ਇੱਕ ਧਰਮ ਦਾ ਆਪੋ ਆਪਣਾ ਢੰਗ ਤਰੀਕਾ ਹੈ ਇਹਨਾਂ ਬੱਚਿਆਂ ਨੂੰ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਾਉਣ ਦਾ। ਇੱਕ ਮਰਿਆਦਾ ਹੈ ਹਰ ਧਰਮ ਦੀ। ਫਾਰ ਐਗਜ਼ਾਮਪਲ, ਜਿਹੜੇ ਸਾਡੇ ਮੁਸਲਮਾਨ ਵੀਰ ਹਨ, ਆਪਾਂ ਕਈ ਵਾਰੀ ਉਹਨਾਂ ਦੇ ਵੀ ਜੋ ਹੈ ਸਮਾਗਮਾਂ ਦੇ ਵਿੱਚ ਜਾਂਦੇ ਹਾਂ, ਉਹਨਾਂ ਦੇ ਬੱਚੇ ਜਦੋਂ ਜਾ ਕੇ 3 ਵਾਰ ਕਬੂਲ ਕਬੂਲ ਕਬੂਲ ਆਪਣੇ ਕਾਜੀ ਦੇ ਸਾਹਮਣੇ ਕਹਿ ਦਿੰਦੇ ਹਨ ਅਤੇ ਉਹਨਾਂ ਦੀ ਜੋ ਹੈ ਉਹ ਨਿਕਾਹ ਸੰਪੂਰਨ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਹਿੰਦੂ ਵੀਰ ਹਨ ਜੋ, ਉਹਨਾਂ ਦੇ ਬੱਚੇ ਜਦੋਂ ਇੱਕ ਦੂਜੇ ਦੇ ਗਲ ਵਿੱਚ ਜੈਮਾਲਾ ਪਾ ਕੇ ਸਾਰੀ ਉਹਨਾਂ ਦੀ ਸੈਰੇਮਨੀ ਜਿਹੜੀ ਕੰਪਲੀਟ ਹੋ ਜਾਂਦੀ ਹੈ ਅਤੇ ਉਹਨਾਂ ਦਾ ਵਿਵਾਹ ਹੋ ਜਾਂਦਾ ਹੈ। ਇਸੇ ਹੀ ਤਰ੍ਹਾਂ ਆਪਾਂ ਆਮ ਜਾਂ ਜੋ ਜਾਣ ਦਾ ਇੱਥੇ ਮੌਕਾ ਮਿਲਦਾ ਹੈ, ਜਿਹੜੇ ਸਾਡੇ ਕ੍ਰਿਸ਼ਚੀਅਨ ਵੀਰ ਹਨ, ਉਹਨਾਂ ਦੇ ਬੱਚੇ ਜਦੋਂ ਉਹ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਉਹ ਇੱਕ ਦੂਸਰੇ ਨਾਲ ਜੋ ਹੈ ਆਪਣੀਆਂ ਮੁੰਦੀਆਂ ਵਟਾ ਕੇ ਰਿੰਗ ਸੈਰੇਮਨੀ ਕਰਕੇ ਅਤੇ ਉਹ ਜੋ ਹੈ ਗ੍ਰਸਥ ਜੀਵਨ ਦੇ ਵਿੱਚ ਸਮਾਜ ਵੱਲੋਂ ਜੋ ਹੈ ਉਹ ਪ੍ਰਵੇਸ਼ ਹੋ ਜਾਂਦੇ ਹਨ। ਪਰ ਸਾਡਾ ਜੋ ਹੈ ਸਿੱਖਾਂ ਦਾ, ਅਸੀਂ ਇਸ ਸੈਰੇਮਨੀ ਨੂੰ ਆਨੰਦ ਕਾਰਜ ਕਹਿੰਦੇ ਹਾਂ। ਆਨੰਦ ਕਾਰਜ, ਖੁਸ਼ੀ ਦਾ ਕਾਰਜ ਹੋਵੇ ਵੀ ਕਿਉਂ ਨਾ, ਇਹ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆਉਣ ਵਾਲਾ ਹੁੰਦਾ ਹੈ, ਕਿਉਂਕਿ ਗ੍ਰਸਥ ਜੀਵਨ ਦੇ ਵਿੱਚ ਜੋ ਅਸੀਂ ਪਹਿਲਾਂ, ਜਿਸ ਤਰ੍ਹਾਂ ਗ੍ਰਸਥ ਜੀਵਨ ਤੋਂ ਪਹਿਲਾਂ ਸਾਡੀ ਜੋ ਲਾਈਫ ਹੁੰਦੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਆਉਣੀ ਹੁੰਦੀ ਹੈ, ਅਤੇ ਇਸ ਦੇ ਵਾਸਤੇ ਜੋ ਸਾਡੀ ਮਰਿਆਦਾ ਹੈ, ਸਾਡੇ ਜੋ ਧਰਮ ਦੇ ਅਨੁਕੂਲ ਸਾਡੇ ਸਿਆਣੇ ਨੇ ਸਾਨੂੰ ਬਣਾ ਕੇ ਦਿੱਤੀ, ਉਹ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਦੀਵਾਨ ਸਜਦੇ ਹਨ। ਇਹਨਾਂ ਦੀਵਾਨਾਂ ਦੇ ਵਿੱਚ ਜੋ ਹੈ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ, ਇੱਕ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ ਹੈ ਕਿ ਇਹ ਸਾਡਾ ਬਹੁਤ ਜ਼ਿੰਦਗੀ ਦਾ, ਖੁਸ਼ੀ ਦਾ ਜੋ ਦਿਨ ਹੈ, ਇਹ ਅਸੀਂ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ। ਸਾਰੀ ਪੰਚਾਇਤ, ਸਾਰੇ ਰਿਸ਼ਤੇਦਾਰ, ਭੈਣ ਭਾਈ ਆਪਾਂ ਇਕੱਠੇ ਹੁੰਦੇ ਹਾਂ ਕਿ ਇਹ ਬੱਚੇ ਜੋ ਸਾਡੇ ਹਨ ਅੱਜ ਇਹ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ, ਅਤੇ ਉਹਦੇ ਵਾਸਤੇ ਸਾਡੀ ਇੱਕ ਆਪਣੀ ਮਰਿਆਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਗਿਆਨੀ ਜੀ ਕੀਰਤਨ ਕਰ ਰਹੇ ਸਨ, ਜਥਾ ਇੱਕ ਇਨਵਾਇਰਮੈਂਟ ਸਜਿਆ, ਖੁਸ਼ੀ ਦਾ ਇਨਵਾਇਰਮੈਂਟ, ਖੁਸ਼ੀ ਦੇ ਸ਼ਬਦ ਗਾਇਨ ਕਰ ਰਹੇ ਸਨ। ਹੁਣ ਉਹ ਇਨਵਾਇਰਮੈਂਟ ਜੋ ਹੈ ਆਨੰਦ ਕਾਰਜ ਦਾ, ਉਹ ਰਚਿਆ ਗਿਆ। ਹੁਣ ਜਿਹੜੀ ਸਾਡੀ ਰੀਅਲ ਸੈਰੇਮਨੀ, ਜਿਸ ਨੂੰ ਅਸੀਂ ਆਨੰਦ ਕਾਰਜ ਕਹਿੰਦੇ ਹਾਂ, ਹੁਣ ਸ਼ੁਰੂ ਹੋਣ ਜਾ ਰਹੀ ਹੈ। ਹੁਣ ਤਾਂ ਇੱਕ ਇਨਵਾਇਰਮੈਂਟ ਹੀ ਰਚਿਆ ਜਾ ਰਿਹਾ ਸੀ। ਉਹ ਜੋ ਸਾਡੀ ਸੈਰੇਮਨੀ ਹੈ ਉਹਦਾ ਸਾਨੂੰ ਆਪਣਾ ਇੱਕ ਢੰਗ ਤਰੀਕਾ ਦਿੱਤਾ ਗਿਆ। ਉਸ ਦੇ ਵਿੱਚ ਜੋ ਸਾਡੀ ਮਰਿਆਦਾ ਦੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਅਰਦਾਸ ਬੇਨਤੀ, ਕੋਈ ਵੀ ਕੰਮ ਕਰਨ ਲੱਗੀਏ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ, ਹਜ਼ੂਰੀ ਦੇ ਵਿੱਚ ਜੋ ਅਰਦਾਸ ਬੇਨਤੀ ਕਰਦੇ ਹਾਂ, ਅਤੇ ਉਸ ਤੋਂ ਬਾਅਦ ਜੋ ਹੈ ਸਾਡੇ ਗਿਆਨੀ ਜੀ ਸਾਡੇ ਧਰਮ ਦੇ ਅਨੁਸਾਰ, ਜੋ ਬੱਚਿਆਂ ਦੀਆਂ ਧਰਮ ਦੇ ਅਨੁਸਾਰ ਅਤੇ ਜੋ ਸਮਾਜ ਦੇ ਅਨੁਸਾਰ ਜੋ ਇਹਨਾਂ ਦੀਆਂ ਡਿਊਟੀਜ਼ ਬਣਦੀਆਂ ਹਨ ਐਜ਼ ਏ ਹਸਬੈਂਡ ਵਾਈਫ, ਅਤੇ ਉਹ ਇਹਨਾਂ ਨੂੰ ਦੱਸਣਗੇ, ਜਿਸ ਨੂੰ ਅਸੀਂ ਧਾਰਮਿਕ ਸਿੱਖਿਆ ਕਹਿ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜੋ ਹੈ ਪੱਲੇ ਦੀ ਰਸਮ ਹੁੰਦੀ ਹੈ। ਪੱਲੇ ਦੀ ਰਸਮ ਮਤਲਬ ਕਿ ਜੋ
ਦੋਵਾਂ ਨੇ ਬੱਚਿਆਂ ਨੇ ਇੱਕ ਨੇ ਇੱਕ ਸਿਰੇ ਤੋਂ ਦੂਜੇ ਨੇ ਦੂਜੇ ਸਿਰੇ ਤੋਂ ਜੋ ਪੱਲਾ ਫੜ ਕੇ ਅਤੇ ਬਾਅਦ ਦੇ ਵਿੱਚ ਚਾਰ ਲਾਵਾਂ ਜੋ ਹੋਣੀਆਂ ਹਨ ਉਹ ਇਹਨਾਂ ਦੋਵਾਂ ਨੇ ਗੁਰੂ ਮਹਾਰਾਜ ਦਾ ਪੱਲਾ ਫੜ ਕੇ ਅਤੇ ਉਹ ਚਾਰ ਲਾਵਾਂ ਜਿਹੜੀਆਂ ਹਨ ਉਹ ਲੈਣੀਆਂ ਹਨ। ਅੱਜ ਇਸ ਵਿਸ਼ੇਸ਼ ਦੀਵਾਨ ਦੇ ਵਿੱਚ ਜੋ ਹੈ ਕਾਕਾ ਜੇਸਨ ਸਿੰਘ ਜੀ ਕੰਗ, ਸਪੁੱਤਰ ਭਾਈ ਇੰਦਰਜੀਤ ਸਿੰਘ ਜੀ ਕੰਗ ਅਤੇ ਬੀਬੀ ਜਸਵੀਰ ਕੌਰ ਜੀ ਕੰਗ ਦਾ ਜੋ ਆਨੰਦ ਕਾਰਜ ਹੈ, ਬੱਚੀ ਅਵਨੀਤ ਕੌਰ, ਸਪੁੱਤਰੀ ਬੀਬੀ ਰਵਿੰਦਰ ਕੌਰ ਜੀ ਗਿੱਲ ਅਤੇ ਇਹਨਾਂ ਦੇ ਨਾਲ ਜੋ ਹੋਣ ਜਾ ਰਿਹਾ ਹੈ ਅਤੇ ਆਪਾਂ ਸਾਰਿਆਂ ਨੇ ਬੜੇ ਆਨੰਦ ਦੇ ਨਾਲ ਬੜੀ ਖੁਸ਼ੀ ਦੇ ਨਾਲ ਜੋ ਹੈ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਹੈ। ਅਤੇ ਜੋ ਇਹਨਾਂ ਪਰਿਵਾਰਾਂ ਦੀ ਸੰਖੇਪ 'ਚ ਜਾਣਕਾਰੀ ਹੈ ਉਹ ਇਸ ਤਰ੍ਹਾਂ ਕਿ ਕਾਕਾ ਜੇਸਨ ਸਿੰਘ ਦਾ ਜੋ ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਦਾ ਨਾਂ ਇੰਦਰਜੀਤ ਸਿੰਘ ਜੀ ਕੰਗ, ਮਾਤਾ ਜੀ ਬੀਬੀ ਜਸਵੀਰ ਕੌਰ ਜੀ ਕੰਗ ਅਤੇ ਇਹਨਾਂ ਦਾ ਜੋ ਦਾਦਾ ਜੀ ਹਨ ਉਹਨਾਂ ਦਾ ਨਾਂ ਭਾਈ ਮਛਿੰਦਰ ਸਿੰਘ ਜੀ ਕੰਗ ਅਤੇ ਦਾਦੀ ਜੀ ਬੀਬੀ ਰੇਸ਼ਮ ਕੌਰ ਜੀ ਕੰਗ ਅਤੇ ਇਹਨਾਂ ਦੇ ਨਾਨਾ ਜੀ ਜੋ ਹਨ ਉਹ ਸਰਦਾਰ ਪਿਆਰਾ ਸਿੰਘ ਜੀ ਜੌਹਲ ਅਤੇ ਨਾਨੀ ਜੀ ਜੋ ਹੈ ਬੀਬੀ ਸੁਰਜੀਤ ਕੌਰ ਜੀ ਜੌਹਲ ਅਤੇ ਇਸੇ ਹੀ ਤਰ੍ਹਾਂ ਅਵਨੀਤ ਕੌਰ ਦਾ ਜੋ ਪਰਿਵਾਰ ਹੈ ਇਹਨਾਂ ਦੇ ਮਾਤਾ ਜੀ ਦਾ ਨਾਮ ਰਵਿੰਦਰ ਕੌਰ ਗਿੱਲ ਅਤੇ ਇਹਨਾਂ ਦਾ ਜੋ ਹੈ ਪਿਛਲਾ ਪਿੰਡ ਗਿੱਲਾਂ ਕਾਖਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਅਤੇ ਅੱਜ ਕੱਲ੍ਹ ਇਹ ਸਰੀ ਦੇ ਵਿੱਚ ਨਿਵਾਸ ਕਰ ਰਹੇ ਹਨ। ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਦਲਬੀਰ ਸਿੰਘ ਜੀ ਕਲੇਰ ਅਤੇ ਨਾਨੀ ਜੀ ਬੀਬੀ ਗੁਰਬਖਸ਼ ਕੌਰ ਜੀ ਕਲੇਰ ਅਤੇ ਇਹ ਜੋ ਹਨ ਅੱਜ ਕੱਲ੍ਹ ਸਰੀ ਦੇ ਵਿੱਚ ਨਿਵਾਸ ਕਰ ਰਹੇ ਹਨ। ਸੋ ਇਹਨਾਂ ਬੱਚਿਆਂ ਦਾ ਦੋਵਾਂ ਦਾ ਜੋ ਆਨੰਦ ਕਾਰਜ ਹੁਣ ਸ਼ੁਰੂ ਹੋਣ ਜਾ ਰਿਹਾ ਇਹਦੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਜਿਹੜੀ ਸਾਡੀ ਮਰਿਆਦਾ ਹੈ ਜੋ ਸਾਡਾ ਆਨੰਦ ਕਾਰਜ ਦਾ ਸੀਕੁਐਂਸ ਹੈ ਪਹਿਲਾਂ ਅਰਦਾਸ ਫਿਰ ਹੁਕਮਨਾਮਾ ਫਿਰ ਉਸ ਤੋਂ ਬਾਅਦ ਗਿਆਨੀ ਜੀ ਨੇ ਜੋ ਹੈ ਬੱਚਿਆਂ ਨੂੰ ਸਿੱਖਿਆ ਜੋ ਸਾਡੇ ਧਰਮ ਅਨੁਸਾਰ ਬਣਦੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਨਗੇ। ਉਸ ਤੋਂ ਬਾਅਦ ਪੱਲੇ ਦੀ ਰਸਮ ਹੋਣੀ ਹੈ ਜਿਸ ਪੱਲੇ ਦੀ ਰਸਮ ਦੇ ਵਿੱਚ ਜੋ ਹੈ ਬੱਚੀ ਰਵਿੰਦਰ ਕੌਰ ਜੀ ਦੇ ਜੋ ਵੀ ਗਾਰਡੀਅਨ ਪਿਤਾ ਜੀ ਜੋ ਵੀ ਇੱਥੇ ਹੋਣ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਂਦੇ ਹਨ ਅਤੇ ਉਸ ਤੋਂ ਬਾਅਦ ਜੋ ਹੈ ਉਹ ਚਾਰ ਲਾਵਾਂ ਦਾ ਜੋ ਪਾਠ ਹੈ ਗਿਆਨੀ ਜੀ ਨੇ ਕਰਨਾ। ਗਿਆਨੀ ਜੀ ਸਮਝਾਉਣਗੇ ਕਿ ਲਾਵਾਂ ਦਾ ਜੋ ਹਨ ਉਹਦਾ ਸੀਕੁਐਂਸ ਕਿਸ ਤਰ੍ਹਾਂ ਹੁੰਦਾ, ਲਾਵਾਂ ਦਾ ਮਤਲਬ ਕੀ ਹੈ, ਕਿਉਂ ਆਪਾਂ ਇੱਥੇ ਆਏ ਹਾਂ ਅਤੇ ਇਹ ਉਸ ਤੋਂ ਬਾਅਦ ਅਰਦਾਸ ਬੇਨਤੀ ਤੋਂ ਬਾਅਦ ਇਹ ਜੋ ਬੱਚੇ ਹਨ ਇਹਨਾਂ ਦਾ ਆਨੰਦ ਕਾਰਜ ਜੋ ਹੈ ਸੰਪੂਰਨ ਹੋ ਜਾਣਾ ਅਤੇ ਬੱਚੇ ਨੂੰ ਜੋ ਹਨ ਸਮਾਜਿਕ ਤੌਰ 'ਤੇ ਆਪਣੇ ਗ੍ਰਸਤ ਜੀਵਨ ਦੇ ਵਿੱਚ ਜੋ ਹੈ ਉਹ ਪ੍ਰਵੇਸ਼ ਕਰ ਜਾਂਦੇ ਹਨ। ਅਤੇ ਹੁਣ ਦੋ ਬੱਚੇ ਬੈਠੇ ਹਨ, ਅਸੀਂ ਇਹਨਾਂ ਨੂੰ ਹਸਬੈਂਡ ਵਾਈਫ ਨਹੀਂ ਕਹਿ ਸਕਦੇ। ਸਾਡੇ ਜੋ ਆਨੰਦ ਕਾਰਜ ਜੋ ਹਸਬੈਂਡ ਵਾਈਫ ਦੀ ਡੈਫੀਨੇਸ਼ਨ ਹੈ ਉਹ ਗੁਰਬਾਣੀ ਦੇ ਵਿੱਚ ਸਾਨੂੰ ਦਿੱਤੀ ਗਈ ਹੈ, ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਈ ਅਨਸੋਏ। ਜੋ ਚਾਰ ਲਾਵਾਂ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਗਈ ਹੈ ਕਿ ਦੋ ਸਰੀਰਾਂ ਨੇ ਇੱਕ ਜੋਤ ਕਿਸ ਤਰ੍ਹਾਂ ਬਣਨਾ ਹੈ ਉਹ ਜਿਹੜਾ ਆਨੰਦ ਕਾਰਜ ਹੈ ਉਹ ਹੀ ਸਾਡਾ ਗ੍ਰਸਤ ਜੀਵਨ ਹੈ। ਆਨੰਦ ਕਾਰਜ ਦੀ ਜੋ ਪਰਿਭਾਸ਼ਾ ਹੈ ਜੋ ਡੈਫੀਨੇਸ਼ਨ ਹੈ ਉਹ ਇਹੀ ਹੈ ਕਿ ਇਹਨਾਂ ਬੱਚਿਆਂ ਨੇ ਇੱਕ ਜੋਤ ਦੋ ਸਰੀਰਾਂ ਦੀ ਜੋ ਇੱਕ ਜੋਤ ਹੈ ਉਹ ਕਿਸ ਤਰ੍ਹਾਂ ਬਣਦੀ ਹੈ। ਸੋ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੋ ਆਨੰਦ ਕਾਰਜ ਦੀ ਜੋ ਸੈਰੇਮਨੀ ਹੈ ਅੱਗੋਂ ਆਪਾਂ ਉਹ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਅਰਦਾਸ ਬੇਨਤੀ ਕਰਕੇ ਹਰ ਸਿੱਖ ਆਪਣਾ ਕੰਮ ਕਰਦਾ ਹੈ ਅਤੇ ਸੰਪੂਰਨ ਹੋਣ ਦੇ ਉੱਤੇ ਫਿਰ ਆਪਾਂ ਧੰਨਵਾਦ ਦੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ। ਅਤੇ ਇਸ ਸੈਰੇਮਨੀ ਦੇ ਵਿੱਚ ਜੋ ਹੈ ਬੱਚਾ ਬੱਚੀ ਇਹਨਾਂ ਦੇ ਮਾਤਾ ਪਿਤਾ ਜਾਂ ਗਾਰਡੀਅਨ ਜੋ ਹਨ ਉਹ ਖੜ੍ਹੇ ਰਹਿਣਗੇ, ਬਾਕੀ ਸੰਗਤ ਜਿਹੜੀ ਹੈ ਉਹ ਆਪਾਂ ਨੇ ਇਸੇ ਹੀ ਤਰ੍ਹਾਂ ਸਜੇ ਰਹਿਣਾ। ਗਿਆਨੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਜੋ ਹੈ ਇਹ ਸੈਰੇਮਨੀ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਤੁਸੀਂ ਮੂਵੀ ਵਾਲੀ ਵੀਰ, ਤੁਹਾਡਾ ਬਹੁਤ ਵਧੀਆ ਰੋਲ ਹੈ ਇਸ ਦੇ ਵਿੱਚ, ਇੱਕ ਯਾਦਾਸ਼ਤ ਬਣਦੀ ਹੈ। ਪਰ ਥੋੜ੍ਹੀ ਜਿਹੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਗੁਰੂ ਮਹਾਰਾਜ ਦਾ ਸਤਿਕਾਰ ਰੱਖਦੇ ਹੋਏ ਥੋੜ੍ਹਾ ਜਿਹਾ ਸੰਕੋਚ ਦੇ ਨਾਲ ਜੋ ਹੈ ਦੂਰੋਂ ਨੇੜਿਓਂ ਛੱਡ ਲੈਣ ਦੀ ਕੋਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰਪੁਰਾ ਜਿਨ ਸਿਮਰਿਆ ਸੇ ਪੈ ਨਿਹਾਲ, ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ। ਸੋ ਕਹੋ ਡਲਗੁਰ ਸੀ ਵੀ ਆਏ ਐਨ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਤਲੰਗ ਕਰ ਦੂਜਾ ਮਹਲਾ ਪੰਜਵਾ, ਤੁਰ ਬੈਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਰ ਬੈਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਉ, ਹੈ ਤੂੰ ਹੈ ਤੂੰ ਹੋਣ ਹਾਰ, ਅਗਮ ਗਾਦ ਪੂਜ ਅਪਾਰ, ਜੋ ਤੋ ਸੇਵਾ ਤਿਨ ਪਉ ਦੁਖ ਨਾਏ, ਗੁਰ ਪ੍ਰਸਾਦ ਨਾਨਕ ਗੁਣ ਗਾਏ, ਜੋਤੀ ਸੇ ਸੋ ਤੇਰਾ ਰੂਪ, ਗੁਣਦਾਨ ਗੋਬਿੰਦਾ ਨੂਪ, ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਉ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਤੂਰ, ਜਿਨ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਉ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੱਲੇ ਦੀ ਰਸਮ ਅਦਾਇਗੀ ਵਾਸਤੇ ਮੈਂ ਬੇਨਤੀ ਕਰਾਂਗਾ ਬੱਚੀ ਦੇ ਪਰਿਵਾਰ ਵੱਲੋਂ ਕਿ ਉਹ ਪੱਲੇ ਦੀ ਰਸਮ ਅਦਾ ਕਰਨ, ਰਾਗੀ ਜਦਾ ਉਸਦਾ ਕੀਰਤਨ ਗਾਇਨ ਕਰਨਗੇ। ਬੱਚੀ ਦੇ ਪਰਿਵਾਰ ਵੱਲੋਂ ਪੱਲੇ ਦੀ ਰਸਮ ਅਦਾ ਕਰਨ ਲਈ ਬੇਨਤੀ ਹੈ।

ਨਾ ਚਲਤ ਦਰਬਾਰੋ ਜੋ ਮੰਗੇ ਸੋਈ ਬਾਈ ਹੈ ਨੇਦਾਰਾ ਆਧਾਰ ਤੈਸ ਪੇਖਤ ਜਿਸ ਪੇਖਤ ਕਲ ਬਿਖਰ ਹੈ ਮਨ ਤਨ ਹੋਵੇ ਸਾਂਤੋ ਇੱਕ ਮਨ ਏਕ ਤੇ ਆਈ ਹੈ ਮਨ ਹੀ ਲਾਹੇ ਭਰਾਂ ਤੋ ਇੱਕ ਮਨ ਏਕ ਤੇ ਆਈ ਹੈ।

ਤਨ ਮਨ ਧਨ ਹਰਿ ਪੇ ਸਭੋ ਸਗਲ ਵਾਰੀਏ ਇਹ ਜਿੰਦੋ ਦੇਖੇ ਸੁਣੇ ਹਦੂਰ ਸਾਧੋ ਘਟ ਘਟ ਬ੍ਰਹਮ ਗੁਰ ਵਿੰਦੋ ਕਿਰਤ ਘਣਾ ਨੋ ਪਾਲਦੋ ਪ੍ਰਭ ਨਾਨਕ ਸਦਭਗ ਸੰਦੋ ਸ੍ਰੀ ਰਾਗ ਮਹੱਲਾ ਪੰਜਵਾਓ ਮਨ ਤਨ ਧਨ ਜਨ ਪ੍ਰਭ ਦੀ ਆਓ ਰੱਖਿਆ ਸਹਿਜ ਸ਼ਿਵਾਰੋ ਸਰਬ ਕਲਾ ਕਰਥਾ ਪਿਆਓ ਅੰਤਰ ਜੋਤਿ ਅਪਾਰੋ ਸਦਾ ਸਦਾ ਪ੍ਰਭ ਧਿਆਈ ਹੈ ਅੰਤਰ ਰੱਖਿਓ ਧਾਰੋ

ਸ੍ਰੀ ਰਾਗ ਮਹੱਲਾ ਪੰਜਵਾਂ। ਸ਼ਰਨ ਪਈ ਪ੍ਰਭ ਆਪਣੇ, ਗੁਰ ਹੋਆ ਕਿਰਪਾਲੋ, ਸਤਿਗੁਰ ਕੀ ਉਪਦੇਸੀਐ ਬਿਨਸੇ ਸਰਬ ਜੰਜਾਲੋ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ।

ਬਿਨ ਹਰਿ ਨਾਮ ਨ ਸੁਖ ਹੋਵੇ, ਕਰ ਡਿੱਠੇ ਸਭ ਵਿਸਥਾਰ, ਸਹਿਜੇ ਸਿਵ ਤੀਰਤਿਆ, ਭਵ ਜਲ ਉਤਰੇ ਪਾਰ। ਤੀਰਥ ਵਰਤ ਲਖ ਸੰਜਮਾ, ਪਾਈਐ ਸਾਧੂ ਧੂਰ, ਲੋਕ ਕਮਾਵੇ ਕਿਸ ਤੇ, ਜਾ ਵੇਖੇ ਸਦਾ ਹਦੂਰ, ਥਨ ਥਨ ਅੰਤਰ ਰਵ ਰਿਹਾ, ਪ੍ਰਭ ਮੇਰਾ ਭਰਪੂਰ। ਸੱਚ ਪਾਤਸ਼ਾਹੀ ਅੰਮ੍ਰਿਤ ਸਾਚੋ, ਸੱਚੇ ਸੱਚਾ ਥਾਨੋ, ਸੱਚੀ ਗੁਰਤ ਧਾਰੀਅਨੋ, ਸੱਚ ਸਰਜਨ ਜਹਾਨੋ, ਨਾਨਕ ਜਪੀਏ ਸੱਚ ਨਾਮੋ, ਸਦਾ ਸਦਾ ਕੁਰਬਾਨੋ। ਸ੍ਰੀ ਰਾਗ ਮਹੱਲਾ ਪੰਜਵਾ, ਉਦਮ ਕਰ ਹਰ ਜਪਣਾ, ਬਿੜਪਾ ਗੀਤਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨ

ਰਹਾਉ, ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲੋ, ਜਲ ਥਲ ਮਹਿਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲੋ, ਮਨ ਤਨ ਧਰਮ ਲਹੋਇਆ ਲਾਗੀ ਸੱਚ ਭਰੀ ਤੋ, ਚਰਨ ਭਜੀ ਪਾਰ ਬ੍ਰਹਮ ਕੀ ਸਭ ਜਪ ਤਪਤਨ ਹੀ ਕੀ ਤੋ, ਰਤਨ ਜਵੀ ਹਰ ਮਾਣਕਾਓ ਅੰਮ੍ਰਿਤ ਹਰਿ ਕਾ ਨਾਉ, ਸੁਖ ਸਹਿਜ ਆਨੰਦ ਰਸੋ ਜਨ ਨਾਨਕ ਹਰ ਗੁਣ ਗਾਉ, ਸ੍ਰੀ ਰਾਗ ਮਹੱਲਾ ਪੰਜਵਾਉ, ਸੋਈ ਸਾਤ ਸੋਣ ਸੋਈ ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰ ਧਨ ਦੀਆ ਮਿਲਿਆ ਨਥਾ ਬੈ ਥਾਉ, ਸਾਚੀ ਪੂੰਜੀ ਸੱਚ ਸੱਚ ਸੰਜਮੋ ਆਠ ਬਹਿਰ ਗੁਣ ਗਾਉ, ਕਰ ਕਿਰਪਾ ਪ੍ਰੈ ਭੇਟਿਆ ਮਾਰਨ ਆਵਣ ਜਾਉ, ਮੇਰੇ ਮਾਨੋ ਹਰ

ਰਹਾਉ। ਸੁੱਖਾ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦੋ, ਜਨ ਚਾਖਿਆ ਸੀ ਦਰਬਤਾਸਿਆ ਉਹ ਰਸ ਜਾਣੇ ਜਿੰਦੋ। ਸੰਤ ਸੰਗਤ ਮਨ ਸੰਤਾਂ ਸੰਗਤ ਮਨ ਵਸੈ ਪ੍ਰਾਪਰੀ ਤੁਮਕ ਸੰਦੋ, ਜਨ ਸੇਵਿਆ ਪ੍ਰਵੇ ਆਪਣਾ ਸੋਈ ਰਾਜਨ ਰਹਿੰਦੋ। ਅਵਸਰ ਰਾ ਹਰ ਜਸ ਗੁਣ ਰਮਣੋ, ਜਿਤ ਕੋਟ ਮਜਨ ਸ਼ਨਾਨੋ, ਰਸਨਾ ਉਚਰੇ ਗੁਣਵਤੀ ਕੋਈ ਨ ਪੂਜੈ ਦਾਨੋ। ਦ੍ਰਿੜ ਧਾਰ ਮਨ ਧਨ ਵਸੈ ਦਿਆਲ ਪੁਰਖ ਮਿਹਰਬਾਨੋ, ਜੀਓ ਪਿੰਡ ਧਨ ਤੇ ਸਦਾ ਹੋ ਸਦਾ ਸਦਾ ਕੁਰਬਾਨੋ। ਮਿਲਿਆ ਕਦੇ ਨ ਵਿਛੜੇ ਜੋ ਮਿਲਿਆ ਕਰਤਾਰ, ਦਾਸਾਂ ਕੀ ਬੰਧਨ ਕੱਟਿਆ ਸੱਚੀ ਸਿਰਜਣਹਾਰ। ਭੁੱਲਾ ਮਾਰਗ ਭਜਨ ਗੁਣ ਅਵਗੁਣ ਨਾ ਵਿਚਾਰ।

ਜਵਾਓ ਰਸਨਾ ਸੱਚਾ ਸਿਮਰੀਐ ਮੰਤਨ ਨਿਰਮਲ ਹੋਈ ਮਾਤ ਪਿਤਾ ਸਕੇ ਅਗਲੀ ਤਸਵਨ ਅਵਰਨ ਕੋਈ ਮਿਹਰ ਕਰੀ ਜੀ ਆਪਣੀ ਚਸਨ ਵਿਛਰੈ ਸੋਈ।

ਆਈ ਮੇਰੇ ਮਨ ਤਨ ਸਭਿਆ ਤਪਾਤ ਅਗਲੀ ਕੋਈ ਆਣ ਮਲਾ ਬਹਿ ਮਾਈ ਚਾਰੇ ਕੁੰਡਾਂ ਪਾਲੀਆਂ ਸਾਹਿਬ ਨੇ ਅਵਰਣ ਜਾਈ ਤਿਸੇ ਆਗੇ ਅਰਦਾਸ ਕਰ ਜੋ ਮੇਲੇ ਕਰਤਾਰੋ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰੋ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਬਾਰੋ ਪਰਵਤਗਾਰ ਸਲਾਹੀਐ ਜਿਸਦੇ ਚਲਤੇ ਅਨੇਕੋ ਸਦਾ ਸਦਾ ਆਰਾਧੀਐ ਇਹਾ ਮਤ ਬਸੇਖੋ ਮਨ ਤਨ ਮਿੱਠਾ ਤਸਲ ਗਏ ਜਿਸ ਮਸਤਕ ਲਿਖੀਐ ਲੇਖੋ ਜਿਸ ਮਸਤਕ ਨਾਨਕ ਲੇਖੋ ਸ੍ਰੀ ਰਾਗ ਮਹੱਲਾ ਪੰਜਵਾਓ ਸੰਤ ਜਨ ਹੋ ਮਿਲ ਭਾਈਓ ਸੱਚਾ ਨਾਮ ਸੰਭਾਲੋ ਤੋਸਾ ਬੰਦੋ ਜੀ ਕਾਓ ਇੱਥੇ ਉੱਥੇ ਨਾਲੋ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲੋ ਕਰਮ ਪ੍ਰਾਪਤ ਤਿਸ ਹੋਵੇ।

ਰਹਾਉ। ਸਗਲ ਪਰਦਾਤ ਤਿਸ ਮਿਲੈ ਜਿਸਨੋ ਗੁਰ ਡਿੱਠਾ ਜਾਈ, ਗੁਰ ਚਰਨੀ ਮਜਨ ਮਨ ਲਗਾਓ ਸੇਵੜ ਭਾਗੀ ਮਾਈ। ਗੁਰਦਾਤਾ ਸਮਰੱਥ ਗੁਰੋ ਗੁਰ ਸਮੈ ਰਿਹਾ ਸਮਾਈ, ਗੁਰ ਪਰਮੇਸ਼ਰ ਪਾਰ ਬ੍ਰਹਮੋ ਗੁਰ ਡਬਦਾ ਲਈ ਤਰਾਈ। ਕਿਤ ਮੁਖ ਗੁਰ ਸਲਾਹੀਐ ਕਰਨ ਕਰਨ ਸਮਰੱਥੋ, ਸੇ ਮੱਥੀ ਨਚਲ ਰਹੀ ਜਨ ਗੁਰ ਧਾਰਿਆ ਹੱਥੋ। ਗੁਰੇ ਅੰਮ੍ਰਿਤ ਨਾਮ ਪਿਆ ਲਿਆ ਜਨ ਮਰਨ ਕਾ ਪਾਥੋ, ਗੁਰ ਪਰਮੇਸ਼ਰ ਸੀ ਬਿਆ ਪੈ ਭੰਜਨ ਦੁਖ ਲਾਥੋ। ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਗ ਖੰਡਾਓ, ਜਨ ਗੁਰ ਸੇਵਾ ਆਪਣਾ ਜਮਦੂਤਨ ਲੱਗੈ ਡਾਂਡਾਓ। ਗੁਰ ਨਾਲ ਤੁਲ ਨਾ ਲਗਾਈ ਖੋਜ ਡਿੱਠਾ ਬ੍ਰਹਿਮੰਡਾਓ, ਨਾਮ ਨਿਧਾਨ ਸਤਿਗੁਰ ਦੀਆ ਨਾਨਕ ਸੁਖ ਨਾਨਕ ਮਨ ਮਹਿਮੰਡਾਓ। ਸ੍ਰੀ ਰਾਗ ਮਹੱਲਾ ਪੰਜਵਾਓ, ਮਿੱਠਾ ਕਰਕੇ ਖਾਇਆਓ ਕੌੜੈ ਉਪਜੈ ਸਾਧੋ, ਭਾਈ ਮੀਤ ਸੁਰਦ ਕੀਏ।

ਬਖਸ਼ ਕੌਰ ਕਲੇਰ, ਦਾਤਾ ਜੀ ਕਾਕਾ ਜੈ ਸਿੰਘ ਅਤੇ ਬੱਚੇ ਅਵਨੀਤ ਕੌਰ ਕੰਗ ਦੇ ਆਨੰਦ ਕਾਰਜ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਰੰਭ ਕੀਤੇ, ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਇਸ ਵਿੱਚ ਸੰਪੂਰਨ ਹੋਏ। ਦਾਤਾ ਜੀ ਮਿਹਰ ਕਰਨੀ ਰਹਿਮਤ ਕਰਨੀ ਕਿ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੇ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਦਾਤਾ ਸੁਭਾਗ ਜੋੜੇ ਦੇ ਸਿਰ 'ਤੇ ਮਿਹਰ ਪਿਆ ਹੱਥ ਰੱਖਣਾ, ਬਖਸ਼ੇ ਉਪਦੇਸ਼ ਹਿਰਦੇ ਵਿੱਚ ਵਸਾਉਣੇ, ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਗੁਰੂ ਗ੍ਰੰਥ ਗੁਰੂ ਪੰਥ ਆਸ਼ਰ ਸਜੀਵਨ ਬਖਸ਼ਣਾ, ਆਉਣ ਵਾਲਾ ਜੀਵਨ ਬੱਚਿਆਂ ਦਾ ਚੜ੍ਹਦੀ ਕਲਾ ਦਾ ਅਤੇ ਬਖਸ਼ੇ ਗਰੀਸੇ ਦੀ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਕੇ ਬਖਸ਼ੇ ਜੀਵਨ ਨੂੰ ਸਫਲਤਾ ਸੇ ਸੰਪੂਰਨ ਕਰਨ ਦਾ ਬਲ ਬਖਸ਼ ਕਰਨਾ, ਆਉਣ ਵਾਲੇ ਸਮੇਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਕੇ ਖੁਸ਼ੀਆਂ ਭਰਿਆ ਜੀਵਨ ਬਖਸ਼ਣਾ ਦਾਤਾ ਜੀ ਆਓ। ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਰਦਾਸ ਹੋਈ ਹੈ। ਮਿਹਰ ਕਰਨੀ ਦੋਨਾਂ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਆਉਣ ਵਾਲੇ ਸਮੇਂ ਦੋਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ। ਇਸੇ ਤਰ੍ਹਾਂ ਆਪਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ। ਹੋਰ ਜੋ ਮਾਈ ਭਾਈ ਗੁਰਮ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁਰ ਪੇਟਾ ਕੀਰਤਨ ਪਿੜਮਾਇਆ ਲੈ ਕੇ ਹਾਜ਼ਰ ਹੋਏ, ਸਭ ਦੀ ਦਾਤਾ ਦੀ ਸੇਵਾ ਆਪਣੇ ਦਰ ਪ੍ਰਵਾਨ ਕਰਨੀ, ਸਰਬੱਤ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ। ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸੁਭਾਗ ਜੋੜੇ ਨੇ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਪੋਚ ਹੈ ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖੁਆਰੋਏ ਸਭ ਮਿਲੇਗੇ ਬਚੇ ਸ਼ਰਨ, ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਨੂੰ ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਖਾ ਬਸੀਠ ਹਰ ਨਾਮੋ ਮੰਦੜਾਂਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ

0: ਧੁਰ ਤੋਂ ਲਿਖ ਸੰਯੋਗ ਬਣਾਈ ਜੋੜੀ ਸਤਿਗੁਰ ਨੇ ਗੁਰੂ ਸਾਹਿਬ ਸੁਹਾਗ ਜੋੜੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਖੁਸ਼ੀਆਂ ਬਖਸ਼ਿਸ਼ ਕਰਨਾ ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾ ਚੱਕਿਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਿ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਢਾਡੀ ਜੱਥੇ ਦਾ ਜਿਨ੍ਹਾਂ ਨੇ ਆਪ ਜੀ ਦੇ ਨਾਲ ਇੱਕ ਵਧਾਈ ਦੀ ਕਵਿਤਾ ਜੋ ਹੈ ਸਾਂਝੀ ਕੀਤੀ ਹੈ। ਸੋ ਗੁਰਦੁਆਰਾ ਸਾਹਿਬ ਵੱਲੋਂ ਇੱਕ ਵਾਰੀ ਫਿਰ ਦੋਵਾਂ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਸਭ ਨੂੰ ਜੋ ਵੀ ਇੱਥੇ ਹਾਜ਼ਰ ਹੋਏ ਹਨ ਜਾਂ ਲਾਈਵ ਕਿਤੇ ਦੇਖ ਰਹੇ ਹਨ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜੋ ਇਹ ਬੱਚੇ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਇਸ ਤੋਂ ਜੋ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਵਿੱਚ ਪ੍ਰਵੇਸ਼ ਕੀਤੇ ਸਨ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਹੁਣ ਦੋਵਾਂ ਨੇ ਇੱਕ ਦੂਸਰੇ ਦਾ ਪੱਲਾ ਪੜ ਕੇ ਇੱਥੋਂ ਇਕੱਠਿਆਂ ਨੇ ਜੋ ਹੈ ਉਹ ਬਾਹਰ ਜਾਣਾ ਹੈ। ਗੁਰੂ ਨੇ ਇੱਕ ਕਰ ਦਿੱਤੇ ਹਨ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਜੋਤ ਦੋਏ ਮੂਰਤੀ। ਗਿਆਨੀ ਜੀ ਨੇ ਬੜੇ ਵਧੀਆ ਢੰਗ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਵਿਚਰਨਾ ਹੈ। ਸੋ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਸੀ, ਆਪਾਂ ਸਾਰੇ ਇਹੋ ਜਿਹੇ ਸਮੇਂ 'ਤੇ ਖੁਸ਼ੀ ਦੇ ਸਮੇਂ 'ਤੇ ਇਕੱਤਰ ਹੋਏ ਹਾਂ, ਅਤੇ ਆਪਣਾ ਫਰਜ਼ ਬਣਦਾ ਹੈ ਕਿ ਥੋੜ੍ਹੀ ਜਿਹੀਆਂ ਗੱਲਾਂ ਇੱਕ ਦੋ ਸਾਂਝੀਆਂ ਕਰ ਲਈਏ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਹਮੇਸ਼ਾ ਹੀ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ ਤਾਂ ਅਸੀਂ ਆਪਣੇ ਭੈਣਾਂ ਭਾਈਆਂ ਨਾਲ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦੇ ਹਾਂ। ਉਹ ਇਸ ਤਰ੍ਹਾਂ ਕਿ ਆਨੰਦ ਕਾਰਜ ਦਾ ਸਮਾਂ ਹੈ ਅਤੇ ਆਨੰਦ ਕਾਰਜ ਦੀ ਗੱਲ ਕਰਨੀ ਬਣਦੀ ਹੈ। ਖਾਸ ਕਰ ਜਿਹੜੇ ਯੰਗਸਟਰ ਬੱਚੇ ਹਨ ਉਹਨਾਂ ਨੂੰ ਮੈਂ ਕਹਿੰਦਾ ਥੋੜ੍ਹਾ ਜਿਹਾ ਧਿਆਨ ਦੇਣਾ, ਅਤੇ ਜੇ ਜਿਹੜੇ ਪੇਰੈਂਟਸ ਹਨ ਅਸੀਂ ਵੀ ਥੋੜ੍ਹਾ ਜਿਹਾ ਇਸ ਵੱਲ ਧਿਆਨ ਦੇਈਏ। ਅਤੇ ਕਈ ਵਾਰ ਤਾਂ ਸਾਡੀ ਮਜਬੂਰੀ ਹੁੰਦੀ ਹੈ, ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਵੱਖ ਵੱਖ ਧਰਮਾਂ ਦੇ ਬੱਚੇ ਜਦੋਂ ਵੱਖ ਵੱਖ ਆਪਣੇ ਜੋ ਹੈ ਗ੍ਰਿਸਤ ਦੇ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਉਹਨਾਂ ਦਾ ਆਪਣਾ ਢੰਗ ਤਰੀਕਾ ਹੈ, ਆਪਣੀ ਮਰਿਆਦਾ ਹੈ, ਆਪਣਾ ਉਹਨਾਂ ਦਾ ਜੋ ਜਿਸ ਤਰ੍ਹਾਂ ਵੀ ਉਹਨਾਂ ਦਾ ਸਿਸਟਮ ਬਣਿਆ ਹੋਇਆ ਉਸ ਦੇ ਅਨੁਸਾਰ ਉਹ ਉਹਨਾਂ ਦੇ ਬੱਚੇ ਜੋ ਹਨ ਗ੍ਰਿਸਤ ਜੀਵਨ ਵਿੱਚ ਪ੍ਰਵੇਸ਼ ਕਰਦੇ ਹਨ। ਪਰ ਆਪਾਂ ਮੁਸਲਮਾਨ ਵੀਰਾਂ ਦੇ ਵੀ ਵਿਆਹਾਂ ਸ਼ਾਦੀਆਂ 'ਤੇ ਜਾਣ ਦਾ ਮੌਕਾ ਮਿਲਦਾ ਹੈ, ਉਹ ਬਿਲਕੁਲ ਆਪਣੀ ਜਿਹੜੀ ਉਹਨਾਂ ਦੀ ਮਰਿਆਦਾ ਹੈ ਕਬੂਲ ਕਬੂਲ ਕਬੂਲ ਕਰਕੇ ਸਮਾਪਤੀ ਕਰ ਦਿੰਦੇ ਹਨ। ਇਸੇ ਹੀ ਤਰ੍ਹਾਂ ਕ੍ਰਿਸਚੀਅਨ ਵੀਰ ਹਨ, ਆਪਾਂ ਬਹੁਤ ਵਾਰੀ ਜਾਂਦੇ ਹਾਂ, ਆਪਣੇ ਸੱਜਣ ਮਿੱਤਰ ਹਨ ਇਹਨਾਂ ਮੁਲਕਾਂ ਦੇ ਵਿੱਚ, ਉਹਨਾਂ ਦੀ ਵੀ ਜਦੋਂ ਉਹਨਾਂ ਦੀ ਰਿੰਗ ਸੈਰੇਮਨੀ ਪਾ ਕਰਕੇ ਅਤੇ ਉਹਨਾਂ ਦੀ ਜੋ ਸੰਪੂਰਨਤਾ ਹੈ ਉਹਨਾਂ ਦੀ ਵੈਡਿੰਗ ਦੀ ਵੀ ਹੋ ਜਾਂਦੀ ਹੈ। ਪਰ ਸਾਡੇ ਸਮਾਜ ਦੇ ਵਿੱਚ ਬੱਚਿਓ ਥੋੜ੍ਹਾ ਜਿਹਾ ਧਿਆਨ ਦਿਓ, ਜਿਨ੍ਹਾਂ ਦੇ ਵਿਆਹ ਹੋਏ ਜਾਂ ਜੇ ਨਹੀਂ, ਖਾਸ ਕਰਕੇ ਉਹ ਕਿ ਸਾਡੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਸਾਡੀ ਇੱਕ ਮਰਿਆਦਾ ਹੈ ਆਨੰਦ ਕਾਰਜ ਦੀ ਮਰਿਆਦਾ, ਉਹ ਸਿਰਫ ਇੰਨੀ ਹੀ ਹੈ ਜਿੰਨੀ ਅੱਜ ਹੋਈ। ਇਹਦੇ ਨਾਲ ਅਸੀਂ ਆਪਣੇ ਗ੍ਰਿਸਤ ਜੀਵਨ ਵਿੱਚ ਸਾਡੇ ਬੱਚੇ ਜੋ ਹਨ ਪ੍ਰਵੇਸ਼ ਕਰ ਜਾਂਦੇ ਹਨ। ਪਰ ਹੋਇਆ ਕਿ ਅਸੀਂ ਡਰਾਮੇ ਦੇਖ ਦੇਖ ਕੇ, ਅਸੀਂ ਫਿਲਮਾਂ ਦੇਖ ਦੇਖ ਕੇ ਅਸੀਂ ਇਹੋ ਜਿਹੇ ਕਲਚਰ ਵਿੱਚ ਫਸਦੇ ਜਾ ਰਹੇ ਹਾਂ ਕਿ ਅੱਜ ਅਸੀਂ ਇੱਕ ਆਨੰਦ ਕਾਰਜ ਕਰਨ ਦੀ ਬਜਾਏ ਤਿੰਨ ਤਿੰਨ ਚਾਰ ਚਾਰ ਜੋ ਵਿਆਹ ਹਨ ਬੱਚਿਆਂ ਦੇ ਕਰਨ ਲੱਗ ਪਏ, ਅਤੇ ਬੱਚੇ ਵੀ ਬੱਚਿਆਂ ਨੂੰ ਕੁਛ ਪਤਾ ਨਹੀਂ, ਉਹ ਅਣਜਾਣ ਹਨ, ਉਹ ਸਿਰਫ ਜੋ ਡਰਾਮਿਆਂ ਵਿੱਚ ਦੇਖਦੇ ਹਨ, ਜੋ ਕਲਚਰ ਵੇਖ ਵਿੱਚ ਸਾਡਾ ਜੋ ਹੈ ਉਹ ਕਲਚਰ ਸਾਡਾ ਨਹੀਂ। ਅਸੀਂ ਰਿੰਗ ਸੈਰੇਮਨੀ ਵੀ ਕਰਨ ਲੱਗ ਪਏ, ਅਸੀਂ ਚੁੰਨੀਆਂ ਵੀ ਚੜ੍ਹਾਉਣ ਲੱਗ ਪਏ, ਅਸੀਂ ਜੈਮਾਲਾ ਵੀ ਪਾਉਣ ਲੱਗ ਪਏ, ਹੋਰ ਹਰ ਤਰ੍ਹਾਂ ਦੇ ਜਿਹੜੇ ਚਾਰ ਚਾਰ ਵਿਆਹ ਅਸੀਂ ਬੱਚਿਆਂ ਦੇ ਕਰਨ ਲੱਗ ਪਏ, ਜਿਹੜਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਇਹਦੇ ਪਿੱਛੇ ਬੈਕਗਰਾਉਂਡ ਕੀ ਹੈ। ਉਹ ਸਾਡੀ ਮਰਿਆਦਾ ਨਹੀਂ, ਬਿਲਕੁਲ ਨਹੀਂ ਸਾਡੀ ਉਹ ਮਰਿਆਦਾ। ਸਾਡੀ ਮਰਿਆਦਾ ਆਨੰਦ ਕਾਰਜ ਦੀ ਸਿਰਫ ਇੰਨੀ ਅਤੇ ਇੰਨੀ ਮਰਿਆਦਾ ਹੈ ਜਿਹੜੀ ਅੱਜ ਗਿਆਨੀ ਜੀ ਨੇ ਅਰਦਾਸ ਕਰਕੇ, ਸਿੱਖਿਆ ਦੇ ਕੇ, ਪੱਲਾ ਪਕੜਾ ਕੇ, ਚਾਰ ਲਾਵਾਂ ਲੈ ਕੇ, ਅਤੇ ਜੋ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰ ਦਿੱਤੀ, ਉਹਦੇ ਨਾਲ ਸਾਡੇ ਆਨੰਦ ਕਾਰਜ ਬੱਚਿਆਂ ਦੇ ਸੰਪੂਰਨ ਹੋ ਜਾਂਦੇ ਹਨ। ਬਾਕੀ ਜੇ ਬਹੁਤ ਪੈਸੇ ਸਾਡੇ ਕੋਲ ਆ ਜਾਂਦੇ ਹਨ, ਜਦੋਂ ਬਹੁਤ ਸਾਰੇ ਹੋਰ ਥਾਂ ਵੀ ਹੁੰਦੇ ਹਨ, ਬੱਚਿਆਂ ਦੇ ਹੋਸਪਿਟਲ ਹਨ, ਕੋਈ ਹੋਰ ਲੋੜਵੰਦ ਹੈ, ਆਪਾਂ ਉੱਥੇ ਥੋੜ੍ਹਾ ਜਿਹਾ ਧਿਆਨ ਦੇ ਲਿਆ ਕਰੀਏ, ਨਾ ਕਿ ਆਪਾਂ ਤਿੰਨ ਤਿੰਨ ਚਾਰ ਚਾਰ ਵਿਆਹ ਬੱਚਿਆਂ ਦੇ। ਬੱਚਿਓ ਆਪ ਜੀ ਨੂੰ ਬੇਨਤੀ ਹੈ, ਜੇ ਤੁਹਾਡੇ ਪੇਰੈਂਟਸ ਕਹਿਣ ਵੀ ਅੱਜ ਆਪਾਂ ਨੇ ਰਿੰਗ ਸੈਰੇਮਨੀ ਕਰਨੀ, ਕਹਦੇ ਨੋ ਦਿਸ ਇਜ਼ ਨੋਟ ਅਵਰ, ਇਹ ਸਾਡੇ ਕ੍ਰਿਸਚਨ ਫਰੈਂਡ ਦੀ ਹੈ ਸੈਰੇਮਨੀ, ਵੀ ਡੋਂਟ ਵਾਂਟ ਇਟ। ਸੋ ਇਸੇ ਹੀ ਤਰ੍ਹਾਂ ਜਿਹੜੀਆਂ ਹੋਰ ਵੀ ਹਨ, ਜੈਮਾਲਾ ਹੈ, ਅਸੀਂ ਹਾਰ ਹੂਰ ਪਾਉਣ ਲੱਗ ਪੈਂਦੇ ਹਾਂ, ਸਾਡੀ ਨਹੀਂ ਮਰਿਆਦਾ, ਨੋ ਸਾਡਾ ਆਨੰਦ ਕਾਰਜ ਹੈ। ਸੋ ਬੇਨਤੀ ਹੈ, ਸਾਡਾ ਇੱਕ ਸੁਨੇਹਾ ਹੁੰਦਾ ਇੱਥੋਂ ਜਦੋਂ ਵੀ ਕੋਈ ਆਨੰਦ ਕਾਰਜ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਤੇ ਬੇਨਤੀ ਵੀ ਹੈ, ਸੁਨੇਹਾ ਵੀ ਹੈ, ਉਮੀਦ ਹੈ ਤੁਸੀਂ ਜ਼ਰੂਰ ਇਹਦੇ ਵੱਲ ਧਿਆਨ ਦੇਵੋਗੇ। ਅਤੇ ਜਿਸ ਤਰ੍ਹਾਂ ਬਾਕੀ ਗਿਆਨੀ ਜੀ ਨੇ ਕਿਹਾ ਸੀ ਕਿ ਰਹਿਤ ਮਰਿਆਦਾ ਦੀ ਜੋ ਹੈ ਉਹ ਵੀ ਲੈ ਕੇ ਜਾਣੀ, ਜਿਹੜੇ ਬੱਚਿਆਂ ਦੇ ਵਿਆਹ ਹੋਣੇ ਹਨ ਖਾਸ ਕਰਕੇ ਉਹ ਜਿੱਥੇ ਰਹਿਤ ਮਰਿਆਦਾ ਦੇ ਨਾਲ ਨਾਲ, ਇੱਕ ਸਾਡੇ ਕੋਲ ਬਰੋਸ਼ਰ ਹੈ ਬਾਹਰ ਆਨੰਦ ਕਾਰਜ ਦਾ, ਇੰਗਲਿਸ਼ ਦੇ ਵਿੱਚ ਵੀ ਹੈ, ਉਹ ਪੰਜਾਬੀ ਦੇ ਵਿੱਚ ਵੀ ਹੈ, ਉਹ ਜ਼ਰੂਰ ਬੱਚੇ ਲੈ ਕੇ ਜਾਣਾ ਜਿਹੜੇ ਯੰਗਸਟਰਸ ਹਨ, ਕਿ ਲਾਵਾਂ ਦਾ ਮਤਲਬ ਕੀ ਹੈ ਅਤੇ ਜਿਹੜਾ ਸਾਡਾ ਸੀਕੁਐਂਸ ਹੈ ਇਹਦਾ ਕੀ ਮਤਲਬ ਹੈ। ਉਸ ਆਨੰਦ ਕਾਰਜ ਦੇ ਬਰੋਸ਼ਰ ਦੇ ਵਿੱਚ ਸਾਰਾ ਕੁਝ ਬੜੇ ਡਿਟੇਲ ਦੇ ਨਾਲ ਐਕਸਪਲੇਨ ਕੀਤਾ ਗਿਆ। ਸੋ ਉਹ ਵੀ ਤੁਸੀਂ ਜ਼ਰੂਰ ਪੜ੍ਹਨ ਦੀ ਖੇਚਲ ਕਰਨੀ। ਸੋ ਜੋ ਇਹ ਸਪੈਸ਼ਲ ਜੋ ਇਹ ਵਿਸ਼ੇਸ਼ ਦੀਵਾਨ ਅੱਜ ਕਾਕਾ ਜੇਸਨ ਸਿੰਘ ਅਤੇ ਬੱਚੀ ਅਵਨੀਤ ਕੌਰ ਦੇ ਆਨੰਦ ਕਾਰਜ ਵਾਸਤੇ ਜੋ ਸਜਾਏ ਗਏ ਸਨ, ਉਹ ਉਹਨਾਂ ਦੀ ਇੱਥੇ ਸਮਾਪਤੀ ਹੈ। ਅਤੇ ਇੱਕ ਵਾਰੀ ਸਾਰੇ ਭੈਣ ਭਾਈ ਰਿਸ਼ਤੇਦਾਰ ਦੂਰ ਨੇੜਿਓਂ ਚੱਲ ਕੇ ਜੋ ਇਹ ਖੁਸ਼ੀ ਦੇ ਮੌਕੇ ਵਿੱਚ ਪਰਿਵਾਰਾਂ ਦੇ ਨਾਲ ਸਾਂਝ ਪਾਉਣ ਲਈ ਪਹੁੰਚੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਵਾਰੀ ਉਹਨਾਂ ਨੂੰ ਫਿਰ ਬਹੁਤ ਬਹੁਤ ਜੀ ਆਇਆਂ। ਅਤੇ ਜਿਹੜੀ ਆਪਣੇ ਹੁੰਦੀ ਹੈ ਰਸਮ ਸ਼ਗਨ ਦੀ, ਬੱਚੇ ਬੱਚੀ ਦੇ ਗਾਰਡੀਅਨ ਮਾਤਾ ਪਿਤਾ ਜੋ ਹਨ ਉਹ ਇੱਥੇ ਸ਼ਗਨ ਦੀ ਰਸਮ ਕਰ ਲੈਣ, ਬਾਕੀ ਜੋ ਪਰਿਵਾਰ ਨੇ ਬਾਹਰ ਇੰਤਜ਼ਾਮ ਕੀਤਾ ਹੋਇਆ ਉੱਥੇ ਜਾ ਕੇ ਸ਼ਗਨ ਪਾ ਲੈਣ, ਅਤੇ ਨਾਲੇ ਫੋਟੋ ਵਗੈਰਾ ਜੋ ਹੈ ਉਹ ਵਧੀਆ ਆ ਜਾਂਦੀਆਂ ਹਨ। ਅਤੇ ਜੋ ਇਹ ਆਪਣੇ ਪਰਿਵਾਰ ਨੇ ਜੋ ਹੈ ਪ੍ਰਸ਼ਾਦਾ ਬੜੇ ਪਿਆਰ ਦੇ ਨਾਲ ਤਿਆਰ ਕਰਵਾਇਆ ਹੈ, ਸਭ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਤੇ ਅੱਜ ਇਸ ਵਿਸ਼ੇਸ਼ ਦੀਵਾਨ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਗਾ ਤਾਏ। ਸੇਜਨ ਸੱਚੇ ਨਿਰਮਲੇ ਜਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਮ ਦੇ ਬਿਖਹੋਮੇ ਤਜ ਬਕਾਰ, ਮਨ ਅਟਕ ਦੇ ਉਪਾਏ ਨਾ ਛੁੱਟੀ ਆਏ ਸਮਰਥ ਸਾਥ ਸੋਧੋ।

ਘਰ ਮਹਿਲ ਸੱਚ ਸਮਾਈਐ ਜਮਕਾਲ ਨ ਸਕੈ ਖਾਏ। ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇਗਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਏ। ਸੁਰ ਨਰਤਨ ਕੀ ਬਾਣੀ ਗਾਵਹਿ ਕੋਈ ਨ ਮੇਟੈ ਪਾਏ। ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨ ਜਾਣੇ। ਸਤਿਗੁਰ ਭੇਟੀਐ ਨਿਰਮਲ ਹੋਆ ਵੰਦਨ ਨਾਮ ਬਖਾਣੇ। ਏਕੋ ਪੜੈ ਏਕੋ ਨਾ ਬੁੱਝੈ ਦੂਜਾ ਬ੍ਰਨ ਜਾਣੇ। ਖੜ ਦਰਸ਼ਨ ਜੋਗੀ ਸੁਨਿਆਸੇ ਬਿਨ ਗੁਰ ਭਰਮ ਪੁਲਾਏ। ਸਤਿਗੁਰ ਸੇਵੇ ਤਾਂ ਕਤਮਤ ਪਾਵੈ ਹਰ ਜੀਓ ਮਨ ਵਸਾਏ। ਸੱਚੀ ਬਾਣੀ ਸੋਚਤ ਲਾਗੈ ਆਵਣ ਜਾਣ ਰਹਾਏ।

ਸੱਚਾ ਸ਼ਬਦ ਪਤੇ ਉਪਜੈ ਸੱਚੇ ਸੱਚਾ ਨਾਉ ਜਿਨੀ ਹੋ ਮੈਂ ਮਾਰ ਪਛਾਣਿਆ ਹੋ ਤਿਨ ਬਲਹਾਰੈ ਜਾਉ ਮਨਮੁਖ ਸੱਚ ਨ ਜਾਣਣੇ ਤਿਨ ਠੌਰ ਨ ਕਤਹੁ ਥਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਹੀ ਵਿਚ ਵਾਸ ਸਦਾ ਸੱਚਾ ਸਲਹਣਾ ਸੱਚੇ ਸ਼ਬਦ ਨਿਵਾਸ ਸੱਚ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਬਸਾਰਿਆ ਸੇ ਦੁਖੀਐ ਚੱਲੈ ਰੋਏ।

ਸਤਿਗੁਰੂ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਵਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਭਾਈ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ

ਪੰਡਤ ਵੇਦ ਪੁਕਾਰਾ। ਗ੍ਰਸਤੀ ਗ੍ਰਸਤ ਤ੍ਰਮਾਤਾ ਇੱਕ ਸ਼ਬਦੀ ਬਹਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ। ਨਿਰਹਾਰ ਵਰਤੀ ਆਪਰਸਾ ਇੱਕ ਲੂਕਨ ਦੇਵੀ ਦਰਸਾ ਇੱਕ ਮਨ ਹੀ ਗਿਆਤਾ। ਕਾਟਨਕ ਨਹੀਂ ਕਹਾਇਆ ਸਭ ਕਹਿ ਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ। ਸਗਲ ਯੁਗ ਤੋਂ ਪਾਵਾ ਤਿਆਗੀ ਸ਼ਰਨ ਪਾਵਾ ਨਾਨਕ ਗੁਰਚਰਨ ਪਰਾਤਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ।

ਜਾਤੀ ਹਰ ਸੇਵੋ ਖਨ ਖਨ ਢਿੱਲ ਮੂਲ ਨ ਕਰੇ ਹੋ ਜਿਤ ਆਸਰ ਜੁਗ ਜੁਗ ਹੋਵੋ ਹਰ ਸੇ ਤੀ ਸਦਮਾਨ ਸਰਲੀਆਂ ਜਨ ਮਰਨ ਦੁੱਖ ਖੋਵੋ ਗੁਰ ਸਤਿਗੁਰ ਸਵਾਮੀ ਭੇਦ ਨ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲੋ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਿਣ ਕੇ ਬਣ ਜਾ ਰਿਹਾ ਮਿੱਤਰਾ ਦਰ ਪੈਤਾ ਉਦਰੇ ਮਾਹੇ ਦੱਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਏ ਮੋਹਲਤ ਕਰਮ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਪਾਈ ਸੁਤ ਬਿੰਤਾ ਤਨ ਭੀਤਰ ਪ੍ਰਭੂ ਸੁਜੋਇਆ ਕਰਮ

ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪਰਮ ਜਾਲੇ ਮਨ ਪਿਆਰਾ ਜੀ ਮਿੱਤਰਾ ਹਾਰ ਬਿਨ ਝੂਠ ਪਸਾਰੇ ਮਨ ਪਿਆਰਾ ਜੀ ਉਹ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਥ ਕਰਤੇ ਸਹਿਸਾ ਦੁਖ ਨ ਵਿਆਪੈ ਗੁਰ ਪੂਰਾ ਭੇਟੇ ਬੜਭਾਗੀ ਹੀ ਆਠ ਪੈਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮੇ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮਾ ਬਿਨ ਹਰ ਝੂਠ ਪਸਾਰੇ ਮਨ ਪਿਆਰਾ ਜੀ ਉਹ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਾ ਜੀ ਉਹ ਮਿੱਤਰਾ ਹਰ ਦਰਗਾਹ ਨੈਚਲ ਮੱਲੀ

0: ਜਿਨ ਜੀਓ ਪਿੰਡ ਦਿੱਤਾ ਤਿਸ ਕਮੂ ਨਾ ਚੇਤਾ, ਜੋ ਦਿੰਦਾਰਿਕ ਸੰਭਾਹੇ, ਜਮਕਾ ਫਹਾਗਲ ਹੋ ਨ ਕੱਟੀਐ, ਫਿਰ ਫਿਰ ਆਵੈ ਜਾਏ, ਮਨਮੁਖ ਸ਼ੂ ਨ ਸੂਝੈ ਅੰਦਲੇ, ਪੂਰਬ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮੇਲੈ, ਸੁਖਦਾਤਾ ਨਾਮ ਬਸੈ ਮਨ ਆਏ, ਸੁਖ ਮਾਣੇ ਸੁਖ ਭੰਜਣਾ, ਸੁਖੇ ਸੁਖ ਬਿਹਾਏ, ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸਚੈ ਸੋਭਾ ਪਾਏ, ਮਹਲਾ ਤੀਜਾ ਸਤਿਗੁਰ ਸੇਵ
1: ਰਾਮ ਨਾਮ ਪ੍ਰਗਾਸ਼ ਸਚੂ ਸਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨ ਮਾਹੇ ਬਿਨਾਵੈ ਤ੍ਰਿਗ ਜੀਵਾਸ, ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼, ਜਿਉ ਭਾਵੈ ਤਿਉ ਰੱਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾਰਾਸ, ਸਭ ਤੁਧ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹੇ ਤਿਸ ਸਭ ਕੁਛ ਮਿਲੈ, ਇਕ ਨਾ ਦੂਰ ਪਾਸ ਤੁਧ ਬਾਝੋਂ ਥਾਉ ਕੋ ਨਾਹੀਂ, ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ, ਸਭ ਤੁਧਿਆਂ ਨੂੰ ਸਲਾਹੁੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ਼। ਸਲੋਕ ਮਹਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਬੋ ਪਿਆਰ ਅੰਤਰ ਬ੍ਰਹਮ ਨ ਚੀਨਈ, ਮਨ ਮੂਰ ਗਵਾਰ ਦੂਜੇ ਭੋਇ ਜਗਤ ਪ੍ਰਬੋਧ ਦਾ, ਨਾ ਬੂਜੈ ਵਿਚਾਰ ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਮਹਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ, ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ, ਚੁੱਕੈ ਕੂਕ ਪਕਾਰ ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੈ ਗੁਰ ਸ਼ਬਦੀ ਵਿਚਾਰ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਉ ਹੀਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ, ਗੁਰਮੁਖ ਭਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਇ। ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ, ਮਨ ਹੱਠ ਕਿਨੇ ਨਾ ਪਾਇਓ, ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਸਲੋਕ ਮਹਲਾ ਤੀਜਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰ ਨ ਮਾਰਿਆ, ਗੁਰਮੁਖ ਨਾਮ ਸਲਾਹ ਜਨਮ ਸਵਾਰਿਆ, ਆਪ ਹੋਇਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਨ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੈ ਹੰਕਾਰ ਮਰਨ ਵਿਗਾੜਿਆ। ਸਭ ਵਰਤੈ ਹੁਕਮ ਕਿਆ ਕਰੈ ਵਿਚਾਰਿਆ, ਆਪਾਂ ਦੂਜੈ ਲੱਗ ਖਸਮ ਵਿਸਾਰਿਆ, ਨਾਨਕ ਬਿਨਾਵੈ ਸਭ ਦੁੱਖ ਸੁਖ ਵਿਸਾਰਿਆ। ਮਹਲਾ ਤੀਜਾ। ਗੁਰ ਪੂਰੈ ਹਰ ਨਾਮ ਦੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮੱਕ ਦਿਖਾਇਆ, ਹਮੈ ਮਾਰੇ ਇਕ ਲਿਵਲਾ ਕੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋ ਨਾ ਸਕੈ ਸੱਚ ਨਾਮ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਵੈ ਖਿੰਨ ਮਰ ਜਾਇਆ। ਪੌੜੀ। ਜੋ ਮਿਲਿਆ ਹਰ ਦੀ ਬਾਣ ਸਿਉਂ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿੱਠੈ ਸਭ ਪਾਪੀ ਤਰਿਆ, ਉਹ ਸੰਤਰ ਨਾਮ ਨਿਧਾਨ ਹੈ ਨਾਮ ਪਰਵਰਿਆ, ਨਾਉ ਪੂਜੀਐ ਨਾਉ ਮੰਨੀਐ ਨਾ ਕਿਲ ਵਿਖ ਸਭਹਿਰਿਆ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੀ ਅਸਥਿਰ ਜਗ ਰਹਿਆ। ਸਲੋਕ ਮਹਲਾ ਤੀਜਾ। ਆਤਮਾ ਦੇਵ ਪੂਜੀਐ ਗੁਰ ਕੈ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ, ਆਤਮਾ ਅਡੋਲ ਨਾ ਡੋਲਈ, ਗੁਰ ਕੈ ਭਾਈ ਸੁਭਾਏ। ਗੁਰਵਿਣ ਸਹਿਜ ਨ ਆਵਈ, ਲੋਭ ਮੈਲ ਨ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੈ, ਸਭ ਬਟਸੜ ਤੀਰਥ ਨ ਆਏ, ਸੱਚੀ ਮੈਲ ਨ ਲੱਗਈ, ਮਲ ਲਾਗੈ ਦੂਜੈ ਭਾਏ। ਧੋਤੀ ਮੂਲ ਨਾ ਉਤਰੈ, ਜੀ ਅੱਠ ਸੱਠ ਤੀਰਥ ਨਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਉਜਲ ਤਾਂ ਤੀਐ, ਜਾਂ ਸਤਿਗੁਰ ਮਾਹਿ ਸਮਾਏ। ਮਹਲਾ ਤੀਜਾ। ਮਨਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ, ਪੈਂ ਕਿਰਤ ਫਿਰਾਏ। ਲਿਵ ਧਾਤ ਨੋਈ ਰਾਹ ਹੈ, ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੈ ਸੋ ਲਹੈ, ਸੱਚੇ ਸ਼ਬਦ ਸੁਭਾਏ। ਅੰਮ੍ਰਿਤ ਨਾਮ ਸਦ ਪੁੰਚੀਐ, ਗੁਰਮੁਖ ਕਰ ਕਮਾਏ, ਵਿਣ ਮਨੈ ਜੇ ਹੋਰੀ ਨਾ ਲੁੱਜਣਾ, ਜੈਸੀ ਜਨਮ ਗਵਾਏ, ਮਨਮੁਖੀ ਮਨ ਹਟ ਹਾਰਿਆ, ਕੂੜ ਕੁਸੱਤ ਕਮਾਈ। ਗੁਰਪ੍ਰਸਾਦੀ ਮਨ ਜਣੈ, ਹਰਸੇ ਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੈ, ਮਨਮੁਖ ਆਵੈ ਜਾਏ ਪੌੜੀ। ਹਰ ਕੇ ਸੰਤ ਸੁਣੋ ਜਨ ਪਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰਬਚਨੀ ਸਹਿਜੇ ਚਾਖੀ, ਤਾਂ ਭਇਆ ਪ੍ਰਗਾਸ਼ ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕੇ ਰਾਖੀ। ਅਦਿਸ਼ਟੀ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲਿਖੈ ਲਾਏ, ਵਿੱਚੋਂ ਆਪ ਗਵਾਏ ਕਹਿ, ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀ ਨਾ ਸੇਵਿਓ, ਤਿਨਾ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹਲਾ ਤੀਜਾ। ਮਨ ਵੇਕਾਰੀ ਵਿਹੜਿਆ, ਵੇਕਾਰਾਂ ਕਰਮ ਕਮਾਏ, ਦੂਜੇ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੈ ਸਜਾਏ। ਆਤਮ ਦਿਉ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ, ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਕ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹਲਾ ਤੀਜਾ। ਸਤਿਗੁਰੁ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਲੱਖ 84 ਫਿਰ ਪਿਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਈ, ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਈ। ਸੱਚ ਰਤੇ ਗੁਰ ਸ਼ਬਦ ਸਿਉ, ਤਿੰਨ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੈ, ਸਹਿਜ ਸਮਾਵੈ ਸੋਈ। ਮਹਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰਪ੍ਰਸਾਦੀ ਆਪ ਪਛਾਣੈ, ਧਾਵਤ ਰੱਖ ਇਕਤ ਕਰ ਆਣੈ, ਜੀਵਤ ਮਰੈ ਹਰ ਨਾਮ ਬਖਾਣੈ, ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਹਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਸਤਸੰਗਤ ਸਿਉਂ ਬਾਤ ਰਚਾਏ, ਅੰਧਨ ਦੁਖੀਐ ਦੂਜੈ ਭਾਏ ਰਚਾਏ, ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੀਵੀ ਮੋਖ ਨਾ ਪਾਏ, ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ, ਜਿਨ ਕਉ ਹੋਆ ਕਿਰਪਾਲ ਹਾਰੁ ਸੇ ਸਤਿਗੁਰ ਪੈਰੀ ਪਾਹੀ, ਤਿੰਨ ਇੱਥੈ ਉੱਥੈ ਮੁੱਖ ਉਜਲੇ, ਹਰ ਦਰਗਾਹ ਪੈਂਦੇ ਜਾਹੀ। ਸਲੋਕ ਮਹਲਾ ਦੂਜਾ। ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ। ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਵਿਆਸ, ਕਸਤੂਰੀ ਕੈ ਭੁੱਲੜੈ ਗੰਦੇ ਡੁੰਮ ਪਈਆਸ। ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛੁਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਬੜਭਾਗੀ, ਤੇ ਨਿੰਦਕ ਦੁਸ਼ਟਤਾ ਪੈਰੀ ਪਾਏ। ਨਾਨਕ ਨਾਮ ਅਰਾਦ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਵਾਏ। ਸਲੋਕ ਮਹਲਾ ਤੀਜਾ। ਵੇਸ ਕਰੇ ਕੁਰੂਪ ਕੁਲੱਖਣੀ, ਮਨ ਖੋਟੈ ਕੁੜਿਆਰ, ਪਿਰਕੇ ਭਾਣੈ ਨਾ ਚੱਲੈ ਹੁਕਮ ਕਰੇ ਗਾਵਾਰ, ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ, ਤਨ ਮਨ ਸੌਂਪੇ ਕੰਤ ਕਉ ਸ਼ਬਦੇ ਧਰੇ ਪਿਆਰ, ਬਿਨ ਨਾਵੈ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ, ਨਾਨਕ ਸਾ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ। ਮਹਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ, ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਏ ਪਿਆਰ, ਸਤਿਗੁਰ ਸੇਵੈ ਆਪਣਾ ਭਉ ਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਹੀ ਉਰਧਾਰ। ਪੌੜੀ। ਹਰ ਜਲ ਥਲ ਮਹੀਅਲ ਭਰਪੂਰ, ਹਰ ਜਲ ਥਲ ਮਹੀਅਲ ਭਰਪੂਰ, ਦੂਜਾ ਨਾ ਹੈ ਕੋਏ ਹਰ ਆਪ ਬੈ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕਹੋ ਡੰਡ ਦਿਓ। ਸਲੋਕ ਮਹਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋਡਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੀ ਨਾ ਚੁੱਕਈ ਜਲਦੀ ਕਰੇ ਪੁਕਾਰ। ਬਿਨ ਨਾਮੈ ਨਾਨਕ ਬਿਨ ਨਾਮੈ ਕਰੂਪ ਕਸੋਣੀ, ਪਰ ਹਰ ਛੋਡੀ ਪਤਾਰ। ਮਹਲਾ ਤੀਜਾ। ਸ਼ਬਦ ਅਰਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ, ਸਦਾ ਰਾਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ, ਪੌੜੀ। ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ, ਹਰ ਤੁਦਨੋਂ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ, ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੋਂ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰਨ ਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੀ ਵਡਿਆਈ ਗਰੀਬ ਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਈ, ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਈ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਈ। ਨਾਨਕ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ। ਮਹਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਅਨਦਿਨ ਹਰ ਲਵਤਾਰ, ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾ ਵੈਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਕ ਦਵਾਰ। ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ। ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ। ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਅੰਦੇਸ਼ਾ ਕਿਉਂ ਕੀਜੈ ਜਾ ਨਾਹੀ ਹੈ ਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਹਾਉ ਪਾਪੀ ਨਰ ਹਾਰਦਾ। ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਔਰ ਧਾਰੂ। ਸਲਾਹੀ ਸੁਪਰੋ ਸਦਾ ਸਦਾ ਗੁਰ ਕੈ ਹਿਤ ਪਿਆਰੂ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹਲਾ ਤੀਜਾ। ਗੁਰ ਸੇਵਾ ਤੇ ਪਾਈਐ ਜਾ ਕੋ ਨਦਰ ਕਰੇ। ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ। ਹਰੇ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ ਕਾ ਰੰਗ ਨਿਸਤਾਰੀਅਨ। ਸਲੋਕ ਮਹਲਾ ਪਹਿਲਾ। ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ। ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾ ਨਾਵਣ ਨਾ ਜਪੇਹੀ। ਨਾਨਕ ਅੱਗੇ ਉਤਮ ਸੇਈ ਜੇ ਪਾਪਾ ਪੰਧ ਨਾ ਦੇਹੀ। ਮਹਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਸਲੋਕ ਮਹਲਾ ਤੀਜਾ। ਜੀਓ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ। ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ। ਹਉ ਬਲਿਹਾਰੀ ਤਿੰਨ ਕਉ ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹਲਾ ਤੀਜਾ। ਸਤਿਗੁਰ ਮਿਲਿਆ ਉਲਟੀ ਭਈ ਨਵ ਨਿੱਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ। ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵਲਾਏ। ਨਾਨਕ ਹਰ ਭਗਤ ਤਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ। ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈਨ ਆਇਆ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ। ਇੱਕ ਸਵਨ ਕੈ ਕਰ ਗਾਵਣਾ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ। ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ ਪੇਕਤ ਹੀ ਜਮ ਰਾਉ ਹੱਸੈ। ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੈ।

ਤਨੀ ਆਗਲੜੇ ਮੈਂ ਰਹਿਣ ਨਾ ਜਾਈ। ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠਲਾ ਲੈ ਬਾਣੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲਈ ਛਡਾਈ ਰਹਾਉ। ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆਓ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ ਬਿਖ ਮਘੋਰ, ਪੰਥ ਚਾਲਨਾ ਪ੍ਰਾਣੀ ਰਵ ਸਸ ਤਹਨਾ ਪਰਵੇਸ਼ੰ। ਮਾਇਆ ਬੋਤ ਬਿਸਰ ਗਿਆ ਜਾਂ ਤਜੀਲੇ ਸੰਸਾਰੰ। ਆਜ ਮੇਰੇ ਮਨ ਪ੍ਰਗਟ ਭਇਆ ਹੈ, ਭੇਖੀਏ ਲੈ ਧਰਮ ਰਾਓ ਤਹ ਕਰਦਲ ਕਰਨ ਮਹਾਂਬਲੀ, ਤਨੇ ਆਗਲੜੀ ਮੈਂ ਰਹਿਣ ਨਾ ਜਾਈ। ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਵਣ ਤ੍ਰਿਣ ਤ੍ਰਿੜਾ ਨਾਰਾਇਣਾ, ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਸ਼੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰ ਜੇ ਕਿਸਨੋ ਰੇ ਪੰਡਿਆ ਅਬ ਕਿਛ ਕਹਿਣ ਨਾ ਜਾਈ, ਸੋਰ ਨਾਰ ਗਣ ਗੰਧਰਵ ਜਿਨ ਮੋਹੇ, ਤਰਭਵਨ ਮੇ ਖੁਲੀ ਲਾਈ। ਰਾਜਾ ਰਾਮ ਅਨਹਤ ਕਿੰਗੁਰੀ ਬਾਜੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੈ, ਰਹਾਉ ਭਾਠੀ ਗਗਨ ਸਿੰਘਿਆ ਅਰ ਚੁੰਘਿਆ, ਕਨਕ ਕਲਸ਼ ਕਪਾਇਆ ਤਿਸਮੈ ਧਾਰ ਚੁਆਇ, ਨਿਰਮਲ ਰਸਮੈ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਣ ਹੈ ਰਾਜਾ ਐਸੇ, ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਸ਼੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਪੈਰਿਆਂ ਕਹਿ ਘਰ ਗਾਵਣਾ ਇੱਕ ਓਅੰਕਾਰ, ਸਤ ਗੁਰਪ੍ਰਸਾਦ ਉਰੇ ਨਰ ਗਰਭ ਕੁੰਡਲ ਜਾ ਵਾਸ਼ਤ, ਉਰਦ ਧਿਆਨ ਨਿਵ ਲਾਗਾ ਮ੍ਰਿਤਕ ਪਿੰਡ ਪਦ, ਮਦ ਨਾ ਐਨਸ ਏਕ ਗਿਆਨ ਸੁਨਾਂਗਾ। ਤੇ ਦਿਨ ਸੰਮਲ ਕਸ਼ਟ ਮਹਾ, ਦੁੱਖ ਅਬ ਚਿਤ ਅਧਿਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰਹਰ ਮਨੋ ਵਿਸਾਰਿਆ, ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾਹੀਂ ਜੰਪੁਰ ਜਾਹੇਗਾ, ਜਨ ਬਿਚਰੇ ਅਨਰਾਧਾ ਰਹਾਓ। ਬਾਲ ਬਿਨੋਦ ਚਿੰਦ ਰਸ ਲਾਗਾ, ਖਿੰਨ ਖਿੰਨ ਬੋ ਬਿਆਪੈ, ਰਸ ਮਿਸ ਮੇਧ ਅੰਮ੍ਰਿਤ ਬਿਕਚਾ ਕੀ, ਤਉ ਪੰਚ ਪ੍ਰਗਟ ਸੰਤਪੈ, ਜਪ ਤਪ ਸੰਜਮ ਛੋੜ ਸੁਕ੍ਰਿਤ, ਮਤ ਰਾਮ ਨਾਮ ਨਾ ਅਰਾਧਿਆ, ਉਛਲਿਆ ਕਾਮ ਕਾਲ ਮਤ ਲਾਗੀ, ਤਵਾਨ ਸਖਤ ਗਲ ਬੰਧਿਆ, ਤਰੁਣ ਤੇਜ ਪਰਤਰੇ ਮੁਖ ਜੋ ਹੈ, ਸਰ ਅਪ ਸਰ ਨਾ ਪਛਾਣਿਆ, ਉਨਮਤ ਕਾਮ ਮਹਾ ਬਿਗ ਭੁੱਲੈ, ਪਾਪ ਪੁੰਨ ਨਾ ਪਛਾਣਿਆ। ਸੁਤ ਸੰਪਤ ਦੇਖੇ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ, ਤਉ ਭਗ ਮੁਖ ਜਨਮ ਵਿਗੋਇਆ, ਪੁੰਡਰ ਕੇਸ਼ ਕੁਸਮ ਤੇ ਧੌਲੇ, ਸਬਤ ਪਤਾਲ ਕੀ ਬਾਣੀ। ਲੋਚਨ ਸ਼੍ਰਮੈ ਬੁੱਧ ਬਲ ਨਾਠੀ, ਤਾਂ ਕਾਮ ਭਵ ਸਮਾਧਾਣੀ, ਤਾਂ ਤੇ ਬਿਖੈ ਪਈ ਮਤ ਪਾਵਸ, ਕਾਇਆ ਕਮਲ ਕੁਮਲਾਣਾ, ਅਵਗਤ ਬਾਣ ਛੋੜ ਮ੍ਰਿਤ ਮੰਡਲ, ਤਉ ਪਾਛੈ ਪਛੁਤਾਣਾ, ਨਿਕਟੀ ਦੇ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ, ਥਾਕਾ ਤੇਜ ਉੱਡਿਆ ਮਨ ਪੰਖੀ, ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਣ ਨ ਸਖਾਈ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਸ਼੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜਉ ਪੈ ਹਮ ਨਾ ਪਾਪ ਕਰਨ ਤਾ ਯਹੀ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ, ਰਹਾਉ ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ, ਸਰੀਰ ਅਰਾਧੈ
मोह को भी

रविदास समदल समझावे को। राग माज महला पहला, राग माज महला चौथा, घर पहला चौप दे एक ओंकार सत नाम। करता पुरख निरभउ निर्वैर अकाल मूरत अजूनी, सैभं गुर प्रसाद हर हर नाम है हर मन पाया, वडभागी हर नाम त्याया। गुरपुरै हर नाम सिध पाई, को विरला गुरमत चलै जियो, मैं हर हर खर्च लया बन पल्लै, मेरा प्राण सिखाई सदा नाल चलै। गुरपुरै हर नाम दड़ाया, हर निचल हर तन पल्लै जियो, हर हर सज्जन मेरा प्रीत मराया, कोई आण मिलाया मेरा प्राण जीवाया। हों रह न सका बिन देखे मेरे प्रीतमा, मैं नीर वहे बह चलै जियो, सतगुर मित्र मेरा बाल सखाई। हों रह न सका बिन देखे मेरी माई, हर जियो कृपा करो गुर मेलो, जन नानक हर तन पल्लै जियो। माज महला चौथा मधसूदन मेरे मंतन प्राणा, हों हर बिन दूजा अवर न जाना। कोई सज्जन संत मिले बड़भागी, मैं हर पर प्यारा दसै जियो, हम मंथन खोजी भाल पालाई, क्यों प्यारा प्रीत मिले मेरी माई। मिल सत्संगत खोज दसाई, वे संगत हर पर वसै जियो। मेरा प्यारा प्रीतम सतगुर रखवाला, हम सतगुर दीन करो प्रतपाला, मेरा मात पिता गुर सतगुर पूरा। गुर जल मिल कमल विगसै जियो, मैं बिन गुर देखे नींद न आवे, मेरे मन तन वेदन गुर बिरह लगावे। हर हर दया करो गुर मिलो, जा नानक गुर मिल रहसै जियो। माज महला चौथा हर गुण पढ़िए हर गुण गुणिया, हर हर नाम कथा नित सुनिए, मिल सत्संगत हर गुण गाए, जग भौ जल्द तर तरिए जियो। आओ सखी हर मेल करे हाँ, मेरे प्रीतम का मैं दे स्नेहा, मेरा मित्र सखा सो प्रीतम भाई, मैं दसे हर नर हरिय जियो। मेरी बेदन हर गुर पूरा जान, हों रह ना सका बिन नाम वखाणे। मैं औखद मंत्र दी जय गुरपुरे, मैं हर हर नाम उधरिया जियो, हम चात्रक दीन सतगुरु शरणाई। हर हर नाम बूंद मुक पाई, हर जल निध हम जल के मीने, जा नानक जल बिन मरिया जियो। बाज महला चौथा हर जन संत मिलो मेरे पाई, मेरा हर प्रभ दसो मैं भुख लगाई, मेरी श्रद्धा पूर जग जीवन दाते, मिल हर दर्शन मन पी जय जियो। मिल सतसंग बोली हर बाणी, हर हर कथा मेरे मन पाणी, हर हर अमृत हर मन भावे, मिल सतगुरु अमृत पीजै जियो। वडभागी हर संगत पावै, भागहीन भ्रम चोटां खावै, बिन भागा सतसंग न लभै, बिन संगत मैल भरीजै जियो। मैं आए बिलो जग जीवन प्यारे, हर हर हर हर नाम दया मन तारे, गुरमत नाम मीठा मन पाया, जा नानक ना मन भीजै जियो। माज महला चौथा हर गुर ज्ञान हर रस हर पाया, मन हर रंग राता हर रस पी आया, हर हर नाम मुख हर हर बोली, मन हर रस टुल टुल पौंदा जियो। आवो संत मैं गल मिलाई है, मेरे प्रीतम की मैं कथा सुनाई है। हर के संत मिलो मन देवा, जो गुरबाणी मुख चाहुंदा जियो। वडभागी हर संत मिलाया, गुरपुरै हर रस मुख पाया, भागहीन सतगुर नहीं पाया, मन मुख गर्भ जूनी नित पाउंदा जियो। आप दयाल दया प्रभु धारी, मल हो मैं बिकिया सब नवारी, नानक हट पट्टन विच काया, हर लेंदे गुरमुख सौदा जियो। माज महला चौथा हों गुण गोबिंद हर नाम त्याई, मिल संगत मन नाम वसाई, हर प्रभ अगम अगोचर स्वामी, हर प्रभ अगम अगोचर स्वामी, मिल सतगुर हरस कीचा जियो। तन तन हर जन
ਜਿਨ ਹਰ ਤ੍ਰਵ ਜਤ ਜਾਇ ਪੁੱਛਾਂ, ਜਿਨ ਹਰ ਕੀ ਬਾਤਾਂ ਪਾਮ ਮਲੂਮਾ, ਮਲ ਮਲ ਧੁਆਂ ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦੱਤ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੈ ਅੰਮ੍ਰਿਤ ਲੀਚੈ ਜੀਉ, ਹਰ ਸਤਸੰਗਤ ਸਤਪੁਰਖ ਮਿਲਾਈਐ। ਹਰ ਸਤਸੰਗਤ ਸਤਪੁਰਖ ਮਿਲਾਈਐ, ਮਿਲ ਸਤਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰੀਚੈ ਜੀਉ। ਮਾਝ ਮਹਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ, ਮਿਲ ਸਤਸੰਗਤ ਲੱਧਾ ਹਰ ਸੱਜਣ, ਹੋ ਸਤਿਗੁਰ ਵਿੱਟੋਂ ਘੁਮਾਈਆ ਜੀਉ। ਜਹਾਂ ਜਹਾਂ ਦੇਖਾਂ ਤਹਾਂ ਤਹਾਂ ਸਵਾਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੈ ਹਰ ਨਾਲ ਦਿਖਾਲਿਆ, ਹੋ ਸਤਿਗੁਰ ਵਿੱਟੋਂ ਸਦਵਾਰਿਆ ਜੀਉ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਭਈਆ, ਸਭ ਏਕਾ ਜੋਤ ਵਰਤੈ, ਭਿੰਨ ਭਿੰਨ ਨਾ ਰਲਈ ਕਿਸੈ ਦੀ ਰਲਾਈਆ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਵਿੱਟੋਂ ਵਤਾਇਆ ਜੀਉ। ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਅਜੀਉ। ਮਾਝ ਮਹਲਾ ਪੰਜਵਾਂ। ਘਰ ਪਹਿਲਾ ਚੌਪ ਦੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਉ ਘੁਲੀ ਜੀਉ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ। ਤੇਰਾ ਮੁਖ ਸੁਹਾਵਾ ਜੀਉ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਉ। ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮਰਾਰੇ ਜੀਉ ਰਹਾਉ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਉ। ਹਉ ਘੋਲੀ ਜੀਉ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਉ ਰਹਾਉ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਾਂ ਨਾਨਕ ਦਾਸ ਤੁਮਾਰੇ ਜੀਉ। ਹਉ ਘੋਲੀ ਜੀਉ ਘੋਲ ਘੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਉ ਰਹਾਉ। ਰਾਗ ਮਾਝ ਮਹਲਾ ਪੰਜਵਾਂ। ਸਾ ਰੁੱਤ ਸੁਹਾਵੀ ਜਿੱਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਹਿਰਦਾ ਸੁਹੇਲਾ ਜਿੱਤ ਹਿਰਦੈ ਤੂੰ ਬੁੱਠਾ, ਸਭਨਾ ਕੇ ਦਾਤਾਰਾ ਜੀਉ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤੀ ਅਗਾਵੈ, ਸੋਈ ਭਗਤ ਤੁਮਾਰਾ ਜੀਉ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਰਾ ਜੀਉ। ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਪਵਾਏ ਹੈ, ਨਾਨਕ ਦਾਸ ਤੇਰੇ ਬਲਹਾਰ, ਸਭ ਤੇਰਾ ਖੇਲ ਦਸਾਰਾ ਜੀਉ। ਮਾਝ ਮਹਲਾ ਪੰਜਵਾਂ। ਅਨਹਦ ਵਾਜੈ ਸਹਿਜ ਸੁਹਿਲਾ, ਸ਼ਬਦ ਆਨੰਦ ਕਰੇ ਸਰ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਯੂ ਸਵਾਰਿਆ ਜੀਉ। ਫੇਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤੀ ਅਗਾਏ ਰਿਹਾ ਹੈ ਸੰਤੋ, ਗੁਰੇ ਅਨੁਭਵ ਪੁਰਖ ਦਿਖਾ ਰਿਹਾ ਜੀਉ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖ਼ਤ ਬਹਿ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਉ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਉ। ਮਾਝ ਮਹਲਾ ਪੰਜਵਾਂ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਆਨੰਦ ਵਿਨੋਦ ਤਿਤੈ ਕਰ ਸੋ ਹੈ, ਜੋ ਧਨ ਕੰਤ ਸ਼ਿੰਗਾਰੀ ਜੀਉ। ਸਾਗੁਣਵੰਤੀ ਸਾਵੜ ਭਾਗਣ, ਪੁੱਤਰ ਬੰਤੀ ਸੀਲਵੰਤ ਸੁਹਾਗਣ।
ਰੂਪ ਵੰਸਾ ਸੁਗੜ ਵਿਚੱਖਣ ਜੋਤਨ ਕੰਤ ਪਿਆਰੀ ਜੀਵਾ ਚਾਰ ਵੰਤਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਕੁਲਵੰਤੀ ਸਾ ਸਭਰਾਈ ਜੋ ਪਿਰਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਤਿਰ ਸੁਹਾਗ ਵਰ ਅਗਮਿਆ ਗੋਚਰ ਜਾਂ ਨਾਨਕ ਪ੍ਰੇਮ ਸੁਧਾਰੀ ਜੀਉ ਮਾਂ ਜੋ ਮਹਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਣ ਬਣਿਆ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਵਾਲਾ ਜੀਉ ਖੱਟ ਸ਼ਾਸਤ ਵਿਚਰਤ ਮੁੱਖ ਗਿਆਨਾ ਖੱਟ ਸ਼ਾਸਤ ਵਿਚਰਤ ਮੁੱਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਣ ਚੌਰਾਸੀ ਨਵੇਂ ਸ਼ਾਂਤ ਨ ਆਵੈ ਜੀਉ ਅਨਕ ਬਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੈ ਸ਼ਾਂਤ ਨ ਆਵੈ ਜੋਗੀ ਬਹੁੜ ਬਹੁੜ ਉਠਤਾਵੈ ਜੀਉ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਧੀਰਜ ਸੀਤਲ ਪਾਇਆ ਪ੍ਰਭ ਅਵਿਨਾਸੀ ਬਸਿਆ ਘੜ ਭੀਤਰੁ ਹਰ ਮੰਗਲ ਨਾਨਕ ਗਾਵੈ ਜੀਉ ਮਾਂ ਜੂ ਮਹਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵਹੁ ਗੁਰਮੁਖ ਗਾਤੀ ਜੀਉ ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਉ ਨਿਰਹਾਰੀ ਕੇਸ਼ਵ ਨਿਰਵੈਰਾ ਕੋਟ ਜਨਾ ਕੇ ਪੂਜੈ ਪੈਰਾ ਗੁਰਮੁਖ ਹਿਰਦੈ ਜਾਂ ਕੈ ਹਰ ਹਰਿ ਸੋਈ ਭਗਤ ਕਾਤੀ ਜੀਉ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਂ ਜੂ ਮਹਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਉ ਭਾਣੇ ਉੱਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਗਾਵਾਹ ਭਾਣੇ ਭਰਮ ਭਵੈ ਬਹੁ ਜੂਨੀ ਸਭ ਕਿਛ ਤਿਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇ ਪਿਆਰੇ ਆਏ ਪਿਆ ਹਰ ਤੇਰਾ ਦੁਆਰਾ ਦਰਸ਼ਨ ਪੇਖਤ ਮਨ ਅਗਾਵੈ ਨਾਨਕ ਮਿਲਣ ਸੁਭਾਈ ਜੀਉ ਮਾਂ ਜੂ ਮਹਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੈ ਭੁੱਖ ਵਿਆਪੈ ਬਹੁ ਬਿਦਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹਉ ਸਭ ਕੁਛ ਮੰਗਾ ਦੇਂਦੇ ਤੋੜ ਨਾਹੀਂ ਪ੍ਰਭ ਰੰਗਾਂ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਉ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਂ ਜੂ ਮਹਲਾ ਚੌਥਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਬਿੰਦੇ ਊਚ ਅਥਾਹ ਬੇਅੰਤ ਸਵਾਮੀ ਸਿਮਰ ਸਿਮਰ ਹਉ ਜੀਵਾਂ ਜੀਉ ਦੁੱਖ ਭੰਜਨ ਨਿਧਾਨ ਅਮੁੱਲੇ ਨਿਰਭਉ ਨਿਰਵੈਰੇ ਅਥਾਹ ਅਤੋਲੇ ਅਕਾਲ ਮੂਰਤਿ ਅਜੂਨੀ ਸੰਭਉ ਮਨ ਸਮਰਤ ਠੰਡਾ ਥੀਵਾਂ ਜੀਉ ਸਰਾ ਸੰਗੀ ਹਰ ਰੰਗੋ ਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਉ ਦੁੱਖ ਸੁੱਖ ਪਿਆਰੇ ਤੁਦ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਉ ਬਾਜ ਮਹਲਾ ਪੰਜਵਾਂ ਧਨ ਸੁਵੇਲਾ ਜਿੱਤ ਮੈਂ ਸਤਿਗੁਰ ਮਿਲਿਆ ਧਨ ਸੁਵੇਲਾ ਜਿੱਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭਿਖ ਤਰਿਆ ਧਨ ਮੂਹਰਤ ਚਸੇ ਪਲ ਘਣੀਆਂ ਧਨ ਸੋ ਓਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਦਾਪ ਕਥੀ ਤੈਂ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਉ ਅੰਮ੍ਰਿਤ ਰਾਸਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸ਼ੀ ਨਾ ਨਾਨਕ ਕੀਨੇ ਭੋਗਾ ਜੀਉ ਬਾਜ ਮਹਲਾ ਪੰਜਵਾਂ ਸਗਲ ਸੰਤਨ ਪੈ ਵਸਤਕ ਮੰਗੋ ਕਰੋ ਬੇਨਤੀ ਮਨ ਤਿਆਗੋ ਵਾਰ ਵਾਰ ਜਾਈ ਲਖ ਵਰੀਆ ਦੇ ਦਰਸ਼ਨ ਦੇ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਬਿਦਾਤੇ
ਤੁਮ ਦਾਤੇ ਤੁਮ ਪੁਰਖ ਵਧਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਉ ਦਰਸ਼ਨ ਤੇਰੇ ਭਵਨ ਪੁਨੀਤਾ ਆਤਮ ਗਾੜ ਬਿਖਮ ਤਿਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਰ ਜੀਵੜਿਆ ਵਰ ਨਸੂਰਾ ਜੀਉ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ਬਾਜ ਮਹਲਾ ਪੰਜਵਾਂ ਵਿਸਰ ਨਾਹੀ ਇਵੜਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉਂ ਤੁਦ ਧਿਆਈ ਇਹ ਦਾਨ ਮੋਹਿ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਆਨੰਦ ਬਿਨੋਦ ਚੋਜ ਤਮਾਸ਼ੇ ਤੁਦ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕਿਛ ਲੈਣਾ ਜਿਸ ਦਾ ਦਿੱਤਾ ਸਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਉ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਗੁਰ ਚਰਣਾ ਜੀਉ ਮਾਜ ਮਹਲਾ ਪੰਜਵਾਂ ਸਿਫਤ ਸਾਲਾਹਣ ਤੇਰਾ ਹੁਕਮ ਰਜ਼ਾਈ ਸੋ ਗਿਆਨ ਧਿਆਨ ਜੋ ਤੁਰਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੈ ਪ੍ਰਪਾਲਾ ਸੰਤ ਖੇਲੈ ਤੁਮ ਸੰਗੂ ਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੀ ਪ੍ਰਾਣਾ ਜੀਉ ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਦ ਮਨ ਭਾਨੇ ਤਿਸ ਕਹਿ ਸੰਗ ਤਿਨ ਕਹਿ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤੀ ਅਗਾਨਾ ਜੀਉ ਮਾਜ ਮਹਲਾ ਪੰਜਵਾਂ ਤੂੰ ਜਲ ਨਿਧ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਉ ਜੋ ਬਾਰਕ ਪੀ ਕੀਰੇ ਗਾਵੈ ਜੋ ਨਿਰ ਧਨ ਧਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਪੀਬਤ ਠੰਡਾ ਤਿਉਂ ਹਰ ਸੰਗੇ ਮਨ ਭੀਨਾ ਜੀਉ ਜਿਉਂ ਦਿਹਾਰੈ ਦੀਪਕ ਪ੍ਰਗਾਸ਼ਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜੋ ਹੋ ਤੇ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਝਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਤਦੀਨਾ ਜੀਉ ਮਾਜ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਬਡਾਰਨ ਹਰੀਆ ਅਵਰ ਸਾਧ ਚੱਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਨ ਤਸੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀਠਾ ਜੀਉ ਹਰ ਇੱਕ ਸਤਾਇਆ ਵਰਸਾਣੇ ਬਹੁਤੇਰੀ ਤਿਸ ਲਗ ਮੁਕਤ ਭਾਏ ਕਢੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਉ ਨਾਨਕ ਵਿਰਣੀ ਡੀਠਾ ਜੀਉ ਮਾਂਜ ਮਹਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੀਰੈ ਜਨਮ ਪਦਾਰਥ ਗਹਿਰ ਗੰਭੀਰੈ ਲਾਖ ਕੋਟ ਖੁਸ਼ੀਆਂ ਰੰਗਰਾਵੈ ਜੋਗਰ ਲਾਗਾ ਪਾਈ ਜੀਉ ਦਰਸ਼ਨ ਪੇਖਤ ਭਾਈ ਪੁਨੀਤਾ ਸਗਲੇ ਉਧਾਰੇ ਭਾਈ ਮੀਤਾ ਅਗਾਮਿਆ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਤਿਆਈ ਜੀਉ ਜਾਂ ਕੋ ਖੋਜਿਆ ਸਰਬ ਉਪਾਈ ਵਡਭਾਗੀ ਦਰਸ਼ਨ ਕੋ ਵਿਰਲਾ ਪਾਈ ਊਚ ਅਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਏ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਰਿਹਾ ਵਸੀਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿਜ ਸਮਾਈ ਜੀਉ ਮਾਜ ਮਹਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਊਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲਿਆ ਵਰਦਾ ਜੀਉ ਨਾਮ ਔਖਦ ਮੁਕੋ ਸਾਧੂ ਦੀਆ ਕਿਲਵੇ ਕਾਟੇ ਨਿਰਮਲ ਥੀਆ ਆਨੰਦ ਭਇਆ ਨਿਕਸੀਸਾ ਪੀਰਾ ਸਗਲ ਮਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤ ਸੋ ਕਾਹੇ ਕੋ ਡਰਦਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਥਾਉ ਗਈ ਬਲਾਏ ਸਾਸ ਸਾ ਸਰਗਾ ਵੈ ਨਾਨਕ ਸਤਿਗੁਰੂ ਢਾਕ ਲੀਆ ਮੇਰਾ ਪੜਦਾ ਜੀਉ
ਮਾਜੂ ਮਹਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਭਰਤ ਬਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋਂ ਸੇਵਕ ਕੈ ਠਾਕੁਰ ਹੀ ਕਾ ਆਹਰ ਜੀਓ ਕਾਟ ਸਿਰਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਵਿਦ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬਾਹਰ ਨਾ ਲੇਖਾ ਪੁੱਛ ਬੜਾਇਆ ਤੇ ਸੇਵਕਾ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਹਰ ਜੀਓ ਮਾਜ ਮਹਲਾ ਪੰਜਵਾਂ ਸਭ ਕਿਛ ਕਰ ਮੈਂ ਬਾਹਰ ਨਾਹੀਂ ਸਭ ਕਿਛ ਕਰ ਮੈਂ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾਤੇ ਸੂਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲ ਹੈ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪਰਮ ਕਟੇ ਕਿਵਾੜਾ ਬਹੁੜ ਨਾ ਹੋਈਐ ਜੌਲਾ ਜੀਓ ਮਾਜ ਮਹਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮੰਤਨ ਤੋਂ ਦਿਹਾਰਾ ਦੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਮਰਦੇ ਵਾਂ ਤਿਸ ਆਪਣੇ ਸਾਜਨ ਜਿਨ ਗੁਰੂ ਜਿਨ ਗੁਰਮਿਲ ਸੋ ਪ੍ਰਭ ਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੇ ਮੱਧੇ ਅਲਿਪਤ ਨਿਰਵਾਣੇ ਸਰ ਕੈ ਸੰਗੁਨ ਭੋਜਲ ਤਰਿਆ ਸਗਲ ਦੂਤ ਤੁਨ ਸਾਹ ਦੇ ਜੀਓ ਤਿਨ ਕੀ ਸ਼ਰਨ ਪਰਿਆ ਮਨ ਮੇਰਾ ਮਾਣ ਧਨ ਤਜਬੂ ਅੰਧੇਰਾ ਨਾਮਦਾਨ ਦੀਜੈ ਨਾਨਕ ਤਿਸ ਪ੍ਰਭ ਅਗਮ ਅਗਾ ਦੇ ਜੀਓ ਮਾਜ ਮਹਲਾ ਪੰਜਵਾਂ ਤੂੰ ਪੇੜ ਸ਼ਾਖ ਤੇਰੀ ਫੂਲੀ ਤੂੰ ਸੂਖਮ ਹੋ ਆਇਸ ਥੂਲੀ ਤੂੰ ਜਲ ਨਿਧ ਤੂੰ ਫੇਨ ਬੁੱਧ ਬਦਾ ਤੁਦ ਬਿਨ ਅਵਰ ਨਾ ਭਾਲੀਐ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦਿ ਮੱਧ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀਐ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੈ ਆਪੇ ਤੁਧ ਸੰਭਾਲੀਐ ਜੀਓ ਤੂੰ ਠਾਕੁਰ ਸੇਵਕ ਫਣੇ ਆਪੇ ਤੂੰ ਗੁਪਤ ਪ੍ਰਗਟ ਸਭ ਆਪੇ ਨਾਨਕ ਦਾ ਸਦਾ ਗੁਣ ਗਾਵੈ ਇੱਕ ਭੋਰੀ ਨਦਰ ਨਿਹਾਲੀਐ ਜੀਓ ਮਾਜ ਮਹਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨੇ ਵਿਰਲੈ ਜਾਣੀ ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲਤਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਧਾਰੇ ਕਿਲਵੇ ਕਾਠ ਹੋਆ ਮਨ ਨਿਰਮਲ ਮਿਟ ਗਿਆ ਮਣ ਜਾਣਾ ਜੀਓ ਦੁਇਕਰ ਜੋੜਿਕ ਬਿਨੋ ਕਰੀ ਜੈ ਦੁਇਕਰ ਜੋੜਿਕ ਬਿਨੋ ਕਰੀ ਜੈ ਕਰ ਕਿਰਪਾ ਡੁਬਦਾ ਪੱਥਰ ਲੀਜੈ ਨਾਨਕ ਕੋ ਪ੍ਰਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੂਖ ਭਇਆ ਦੁੱਖ ਦੂਰ ਪਰਾਨਾ ਸੰਤਰਸਨ ਹਰ ਨਾਮ ਬਖਾਨਾ ਜਲਥਲ ਨੀਲ ਭਰੇ ਸਰਸੋ ਭਾਰੂ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੀ ਜੀ ਜਨ ਸਗਲੇ ਪ੍ਰਤਪਾਰੀ ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਗਾਏ ਜੀਓ ਵਣ ਤ੍ਰਿਣ ਤ੍ਰਿਭਵਨ ਕੀਤੁਨ ਹਰਿਆ ਕਰਨ ਹਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਸਹਿਰਾ ਦੇ ਮਨ ਕੀ ਆਸ ਪੁਜਾਏ ਜੀਓ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓੜ ਤੂੰ ਹੈ ਮੇਰਾ ਮਾਣਾ ਤੁਧ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ
ਜੀ ਜਨ ਸਭ ਤੋਦੇ ਪਾਈ, ਜਿਤ ਜਿਤ ਭਾਣਾ, ਤਿਤ ਤਿਤ ਲਾਈ, ਸਭ ਕੁਛ ਕੀਤਾ ਤੇਰਾ ਹੋਵੇ, ਨਾਹੀਂ ਕਿਸਿਆ ਸਾੜਾ ਜੀਉ, ਨਾਮ ਧਿਆਈ ਮਹਾਂ ਸੁਖ ਪਾਇਆ। ਨਾਮ ਧਿਆਈ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲ ਆਇਆ, ਗੁਰਪੁਰੈ ਵਜੀ ਵਧਾਈ, ਨਾਨਕ ਚਿਤਾ ਵਿਖਾੜਾ ਜੀਉ, ਮਾਂਝ ਮਹਲਾ ਪੰਜਵਾਂ। ਜੀ ਪ੍ਰਾਣ ਭਰਮ ਨੇ ਆਧਾਰ, ਭਗਤ ਜਿਵੇਂ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰਨਾਮਾ, ਹਰ ਧਿਆਇ ਧਿਆਇ ਸੁਖ ਪਾਇਆ ਜੀਉ, ਮਨਸ਼ਾ ਧਾਰ ਜੋ ਘਰ ਤੇ ਆਵੈ, ਮਨਸ਼ਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟ ਗੁਰਦਰ ਸਾਇਆ ਜੀਉ, ਆਗਾਮੀ ਗੋਚਰ ਕਿਸ਼ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੈ ਗਿਆਨੀ, ਖੁਦੀ ਮਿੱਟੀ ਚੂਕਾ ਭੋਲਾਵਾ, ਗੁਰੂ ਮਨ ਹੀ ਮੈਂ ਪ੍ਰਗਟਾਇਆ ਜੀਉ, ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰ ਨਾਮ ਬਖਾਨਾ, ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ, ਮਾਜ ਮਹਲਾ ਪੰਜਵਾਂ। ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤਿ ਭਾਰੀ, ਤੁਮਰੇ ਕਰਤੱਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ, ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਹੋਵੈ, ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪੋਂ ਦਇਆਲਾ ਜੀਉ, ਪ੍ਰਭ ਆਪਣਾ ਸਾਥ ਸਾਥ ਸੰਭਾਰੋ, ਇਹ ਮਤ ਗੁਰਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸੁਰਮਾਇਆ ਪ੍ਰਤਪਾਲਾ ਜੀਉ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਾਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭਏ ਨਿਹਾਲਾ ਜੀਉ, ਮਾਝ ਮਹਲਾ ਪੰਜਵਾਂ। ਹੁਕਮੀ ਵਰਸਨ ਲਾਗੇ ਮੇਹਾਂ, ਸਾਜਨ ਸੰਤ ਮਿਲ ਨਾਮ ਜਪੇ ਹਾਂ, ਸੀਤਲ ਸ਼ਾਂਤ ਸਹਿ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ, ਸਭ ਕੁਛ ਬਹੁਤ ਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾ ਰਾਜੀ, ਜਨ ਸਭ ਧਰਾਪੇ ਜੀਉ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤਿਸਦਾ ਧਿਆਈ, ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ, ਸਾਧ ਸਾਸ ਨਾਨਕ ਸਾਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ, ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ, ਮਾਝ ਮਹਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵਹਿ ਗੁਣਾ ਗਮਿ ਅਪਾਰੀ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਉ, ਜਨਮ ਜਨਮ ਕੇ ਕਿਲ ਵਿਖ ਜਾਵੈ, ਮਨ ਚਿੰਦੇ ਸੇਈ ਫਲ ਪਾਵੈ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜ਼ਕ ਸਭ ਸਕਾਉ ਦੀਏ ਜੀਉ, ਨਾਮ ਜਪਤ ਸਰਬ ਸੁਖ ਪਾਈਐ, ਸਭ ਭਉ ਬਿਨਸੈ ਹਰ ਹਰ ਧਿਆਈਐ, ਜਿਨ ਸੇਵਿਆ ਸੁਪਾਰ ਗ੍ਰਾਮੀ, ਕਾਰਜ ਸਗਲੇ ਕੀਏ ਜੀਉ, ਆਏ ਪਇਆ ਤੇਰੀ ਸ਼ਰਨਾਈ, ਆਏ ਪਇਆ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਲਹਿ ਮਿਲਾਈ, ਕਰ ਕਿਰਪਾ ਪ੍ਰਭ ਭਗਤੀ ਲਾਭੂ, ਸਚ ਨਾਨਕ ਅੰਮ੍ਰਿਤ ਪੀਏ ਜੀਉ, ਮਾਝ ਮਹਲਾ ਪੰਜਵਾਂ। ਭਾਈ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਉ, ਆਪਣੇ ਜੀ ਜੰਤ ਪ੍ਰਤਪਾਰੇ, ਜਿਉਂ ਬਾਰਕ ਮਾਤਾ ਸੰਭਾਰੇ, ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲਿਆ ਹਾਰੇ ਜੀਉ, ਜਲ ਥਲ ਪੂਰ ਰਿਹਾ ਮਿਹਰਬਾਨਾ, ਜਲ ਥਲ ਪੂਰ ਰਿਹਾ ਮਿਹਰਬਾਨਾ, ਸਰਬਲੇ ਹਾਰ ਜਾਈਏ ਕੁਰਬਾਨਾ, ਰਹਿਣ ਦਿਨ ਤੇ ਸਦਾ ਧਿਆਈ, ਜੀ ਖਿਨਮੈ ਸਗਲੇ ਉਧਾਰੇ ਜੀਉ, ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰੀਆ ਵਲੋ, ਪ੍ਰਭ ਨਾਨਕ ਨਦਰ ਨਿਹਾਰੇ ਜੀਉ, ਮਾਝ ਮਹਲਾ ਪੰਜਵਾਂ। ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੋ ਬਾਰੇ, ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਉ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸ਼ੂ ਕੀ ਵਾੜੀ ਜੀਉ, ਸੰਤਾਂ ਸੇਤੀ ਰੰਗ ਨਾ ਲਾਏ, ਸਾਗਤ ਸੰਗ ਵਿਕਰਮ ਕਮਾਏ, ਦੁਲੱਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਉ, ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸ਼ਰਮਿਆ ਸਾੜੀ ਜੀਉ, ਮਾਝ ਮਹਲਾ ਪੰਜਵਾਂ। ਚਰਨ ਠਾਕੁਰ ਕੀ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਉ, ਲਾਗੀ ਪ੍ਰੀਤ ਨਾ ਟੂਟੈ ਮੂਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਉ, ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨਿਆ ਤਰਸ਼ਾਂਤ ਸਮਾਣੀ, ਤ੍ਰਿਪਤੀ ਅਗਾਏ ਰਹੀ ਜਨ ਤੇਰੇ, ਸਤਿਗੁਰ ਕੀ ਦਿਲਾਸਾ ਜੀਉ, ਜਿਸ ਕਾ ਸਾਥ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ।
ਆਵਣ ਜਾਣ ਰਹੇ ਵਡਭਾਗੀ, ਨਾਨਕਪੁਰ ਨਿਆਸਾ ਜੀ ਮਾਜੂ ਮਹੱਲਾ ਪੰਜਵਾਂ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਗਇਆ ਕਲੇਸ਼ ਭਇਆ ਸੁਖ ਸਾਚਾ। ਹਰ ਹਰ ਨਾਮ ਸੰਭਾਲੀ ਜੀਉ, ਜਿਸਕੇ ਸੇਤ ਨਹੀਂ ਪ੍ਰਤਪਾਰੇ, ਪਾਰ ਬ੍ਰਹਮ ਪਰ ਭੈ ਰਖਵਾਰੇ, ਸੁਣੀ ਬੇਨੰਤੀ ਠਾਕੁਰ ਮੇਰਾ, ਪੂਰਨ ਹੋਈ ਘਾਲੀ ਜੀਉ। ਸਰਬ ਜੀਆਂ ਕੋ ਦੇਵਨਹਾਰ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮਹੀਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਉ, ਮਨ ਕੀ ਇੱਛ ਪਜਾਵਨਹਾਰਾ, ਸਦਾ ਸਦਾ ਜਾਈ ਬਲਿਹਾਰਾ। ਨਾਨਕ ਦਾਨਕੀਆ ਦੁਖ ਭੰਜਨ, ਰਤੇ ਰੰਗ ਰਸਾਲੀ ਜੀਉ, ਮਾਝ ਮਹੱਲਾ ਪੰਜਵਾਂ, ਮਨ ਧਨ ਤੇਰਾ ਤਨ ਪੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ, ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋ ਰਗਪਾਲਾ ਜੀਓ, ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾਂ ਤੇਰੀ ਪਾਈ, ਕਾਰਕ ਮਾਵਾਂ ਜੇ ਤੁਰਭਾਵਾਂ, ਜਾ ਤੂੰ ਦੇ ਦਇਆਲਾ ਜੀਉ। ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁਖ ਸਹਿਣਾ, ਜਿੱਥੈ ਰੱਖੈ ਬੈਕੁੰਠ ਤਥਾਈ, ਤੂੰ ਸਭਨਾ ਕੀ ਪ੍ਰਤਪਾਲਾ ਜੀਉ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਉ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰਾ ਮੇਘ ਪਠਾਇਆ, ਜਲ ਥਲ ਮਹੀ ਅਲਦਾਂ ਦਿਸ ਵਰਤਾਇਆ, ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਉ। ਸੁਖਦਾਤਾ ਦੁੱਖ ਭੰਜਣ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪਰਤ ਪਾਲ ਲਈ, ਪੈ ਪੈਰੀ ਤਿਸੈ ਮਨਾਈ ਜੀਉ। ਜਾਂ ਕੀ ਸ਼ਰਨ ਪਿਆ ਗਤ ਪਾਈ ਹੈ, ਸਾਸ ਸਾਸ ਹਰਨਾਮ ਧਿਆਈ ਹੈ, ਤਿਸ ਬਿਨ ਹੋਰ ਨਾ ਦੂਜਾ ਠਾਕੁਰੂ, ਸਭ ਤਿਸੈ ਕੀਆ ਜਾਏ ਜੀਉ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਹੇਰਾ, ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੋਂ ਧਿਆਈ ਜੀਉ। ਮਾਜ ਮਹੱਲਾ ਪੰਜਵਾਂ, ਸਭੇ ਸੁਖ ਭਏ ਪ੍ਰਭ ਤੁੱਠੇ, ਗੁਰਪੂਰੇ ਕੇ ਚਰਨ ਮਨ ਬੁੱਠੇ, ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਉ। ਅਗਾਮੀ ਅਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਵਰਤੈ ਨੇਰਾ, ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆ ਪਛਾਣੈ ਜੀਉ। ਪ੍ਰਭ ਮਿਲਣੈ ਕੀ ਇਹ ਨਿਸ਼ਾਨੀ, ਪ੍ਰਭ ਮਿਲਣੈ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤਰਤਾਸੀ, ਆਨੰਦ ਖਸਮ ਕੈ ਭਾਣੈ ਜੀਉ। ਹੱਥੀ ਦਿੱਤੀ ਪ੍ਰਭ ਦੇਵਨ ਹਾਰੈ, ਜਨਮ ਮੁਰਨ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਉ। ਮਾਜ ਮਹੱਲਾ ਪੰਜਵਾਂ, ਕੀਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀ ਯਤਨ ਕਰਤਾ, ਦੁੱਖਾ ਡੇਰਾ ਢਾਇਆ ਜੀਉ, ਮੰਤਨ ਵਸਿਆ ਸੱਚਾ ਸੋਈ, ਬਿਖੜਾ ਥਾਨ ਨਾ ਦੱਸੈ ਕੋਈ, ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸੁਆਮੀ ਆਇਆ ਜੀਉ। ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਸ਼ੂ ਨਾ ਜਾਪੈ, ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਇਆ ਜੀਉ। ਚਰਨ ਕਮਲ ਜਨ ਕਾ ਆਧਾਰੂ, ਆਠ ਪਹਿ ਰਾਮ ਨਾਮ ਵਪਾਰੂ, ਸਹਿਜ ਆਨੰਦ ਗਾਵੈ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਇਆ ਜੀਉ। ਮਾਜ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਸੋਰੇ ਦਾ ਸੁਹੇਲਾ ਜਿਤ ਹਰ ਗੁਣ ਗਾਈਐ, ਸਤਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਮਿਟੋ ਕੁਰਬਾਣੋ ਜੀਉ, ਸੱਚ ਵਡਾਈ ਕੀਮ ਨ ਪਾਈ, ਕੁਦਰਤ ਕਰਮ ਨਾ ਕਹਿਣ ਆ ਜਾਈ, ਧਿਆਏ ਧਿਆਏ ਜੀਵੈ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਉ, ਸੱਚ ਸਲਾਹਣ ਵਡਭਾਗੀ ਪਾਈਐ, ਗੁਰਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤੇ ਤੇਰੇ ਤੁਲ ਭਾਵੈ, ਸੱਚ ਨਾਮ ਨੀਸਾਣੋ ਜੀਉ। ਸੱਚੇ ਅੰਤ ਨ ਜਾਣੈ ਕੋਈ, ਥਾਂ ਥਨੰਤਰ ਸੱਚਾ ਸੋਈ, ਨਾਨਕ ਸੱਚ ਧਿਆਈਐ ਸਦ ਹੀ, ਅੰਤਰ ਜਾਮੀ ਜਾਣੋ ਜੀਉ। ਮਾਜ ਮਹੱਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਵੇਲਾ, ਘੜੀ ਮੂਰਤ ਸਿਮਰਤ ਪਲ ਵੰਝੈ, ਜੀਵਨ ਸਫਲ ਤਥਾਏ ਜੀਉ, ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਬਾਹਰ ਹਰ ਪ੍ਰਭ ਸਾਥੇ, ਭੈ ਭਉ ਭਰਮ ਖੋਇਆ ਗੁਰਪੂਰੈ, ਦੇਖਾ ਸਭਨੀ ਜਾਈ ਜੀਉ। ਪ੍ਰਭ ਸਮਰੱਥ ਵਾਡੂ ਚ ਅਪਾਰਾ, ਨੌਨਦ ਨਾਮ ਭਰੇ ਭੰਡਾਰਾ, ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਉ, ਕਰ ਕਿਰਪਾ ਮੇਰੇ ਦੀਨ ਦਇਆਲਾ, ਜਾਚਕ ਜਾਚੈ ਸਾਧ ਰਵਾਲਾ, ਦਾਨ ਦੇ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਉ। ਮਾਜ ਮਹੱਲਾ ਪੰਜਵਾਂ, ਇੱਥੇ ਤੂੰ ਹੈ ਅੱਗੇ ਆਪੇ, ਜੀ ਜੰਤਰ ਸਭ ਤੇਰੇ ਥਾਪੇ, ਤੁਰਬਨੀ ਅਵਰ ਨਾ ਕੋਈ ਕਰਤੇ, ਮੈਂ ਤਾਂ ਰੋਟ ਤੁਮਾਰੀ ਜੀਉ। ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਨਹੀਂ ਸੁਖ ਪਾਇਆ, ਸੋ ਜਨਮ ਨਾ ਜੂਗੈ ਹਾਰੇ ਜੀਉ, ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਰ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਉ, ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ,
ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਉ ਮਾਜ। ਮਹਲਾ ਪੰਜਵਾਂ, ਮੰਤਨ ਲੱਤਾ ਰਾਮ ਪਿਆਰੀ, ਸਰਬਸ ਦੀ ਜੈ ਆਪਣਾ ਵਾਰੇ। ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਤਰ ਨਾ ਕੋਈ ਸਾਸਾ ਜੀਉ, ਸੋਈ ਸਾਜਨ ਬੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੈ ਸਾਗਰ, ਕਟੀਏ ਜਮਕੀ ਫਾਸਾ ਜੀਉ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਭੇਵਾ, ਕਾਮ ਕ੍ਰੋਧ ਕਿਲਵੇ ਗੁਰ ਕਾਟੇ, ਪੂਰਨ ਹੋਈ ਆਸਾ ਜੀਉ, ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ। ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤੇ ਉਦਾਸਾ ਜੀਉ, ਮਾਜ ਮਹਲਾ ਪੰਜਵਾਂ, ਬਿਸਤਰ ਸਿਮਰਤ ਨਾਵਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸਿਆਲ ਸਰੂਗਾ ਜੀਉ, ਜਾਂ ਕਿ ਗ੍ਰਹਿ ਨਵਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ੁਰ, ਪ੍ਰਭ ਸਭਨਾ ਗੱਲਾਂ ਜੋਗਾ ਜੀਉ। ਖਿਨ ਮੈਂ ਥਾ ਪਿਓ ਥਾਪਣ ਹਾਰਾ, ਆਪ ਕੰਤੀਆ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਉ। ਅੰਚਲ ਲਾਇ ਸਭ ਸਿਠ ਤਰਾਈ, ਆਪਣਾ ਨਾਂ ਆਪ ਜਪਾਈ, ਗੁਰ ਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਉ। ਮਾਜ ਮਹਲਾ ਪੰਜਵਾਂ, ਸੋਈ ਕਰਨਾ ਜੀ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਉ, ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤੈ ਸਰਬ ਨਿਰੰਜਨ ਡੀਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹਉ ਬਲਿਹਾਰੀ ਸੰਤਨ ਤੇਰੀ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੈ ਹੈ ਕਲ ਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮਪੋ ਧੀਠਾ ਜੀਉ। ਮਾਜ ਮਹਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਬ੍ਰਹਮ ਜੋ ਸਰਹੀ ਸੇਵੈ, ਸੋ ਗੁਰ ਮਿਲ ਨਿਚਲ ਕਹਿਣਾ, ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅਨ ਦਿਨ ਨਿਤ ਜਾਗੀ। ਬਾਂ ਪਕੜ ਤੇ ਸਵਾਮੀ ਮਿਲ, ਜਿਸ ਕੈ ਮਸਤਕ ਲੈਣਾ, ਚਰਨ ਕਮਲ ਭਗਤਾਂ ਮਨ ਬੁੱਠੇ, ਬਿਨ ਪਰਮੇਸ਼ਰ ਸਗਲੇ ਮੁੱਠੇ, ਚਰਨ ਕਮਲ ਭਗਤਾਂ ਮਨ ਬੁੱਠੇ, ਬਿਨ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਬੰਛੈ, ਨਾਮ ਸੱਚੇ ਕਾ ਗੈਣਾ, ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰਨੇ ਚਲ ਪਾਈਐ।

0: ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਬੀਰਾ ਹਉ ਕਿਸ ਕੀਰਾ ਸਾਚਾ ਠਾਕੁਰ ਤ੍ਰਿਭਵਨ ਮੀਰਾ ਹਉ ਮੈਂ ਕਰ ਕਰ ਜਾਇ ਕਣੀਰੀ ਕਰ ਅਵਗਣ ਪਛਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਨਿਸ਼ਾਨੈ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨਮੁਖ ਭੂਲਾ ਠੌਰ ਨ ਪਾਈ ਜਮਦਰ ਬੱਧਾ ਝੂਟਾਂ ਖਾਏ ਬਿਨ ਨਾਮ ਹੈ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸੱਚ ਨਾ ਭਾਵੈ ਦੁਬਧਾ ਬੰਧ ਆਵੈ ਜਾਵੈ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੇਈ ਜੜੈ ਪਿਰ ਜਾਤੂ ਨਾਹੀ ਝੂਠ ਵਿਸ਼ਨੀ ਰੋਵੈ ਤਾਹੀ ਅਵਗੁਣ ਮੁੱਠੀ ਮੈਲ ਨਾ ਪਾਏ ਅਵਗੁਣ ਗੁਣ ਬਖਸ਼ਾਵਣਿਆ ਪੇਈ ਜੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕੁਰ ਹਾਏ ਸੱਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਕਤ ਕਹਾਵੈ ਸੱਚੇ ਠਾਕੁਰ ਸੱਚੋ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਝ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕਹਿ ਬਲਿਹਾਰਣਿਆ ਗੁਰਮਤੀ ਪ੍ਰਗਾਸ਼ ਹੋਆ ਜੀ ਅੰਦਨ ਹਰਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾਂ ਨਾਉ ਪਾਏ ਤਨ ਮਨ ਖੋਜੇ ਤਾਂ ਨਾਉ ਪਾਏ ਧਾਤ ਰੱਖੈ ਠਾਕੁਰ ਹਾਏ ਗੁਰ ਕੀ ਬਾਣੀ ਅਨੰਦਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅਨੰਦਨ ਸਦਾ ਰਹਿ ਰੰਗ ਰਾਤਾ ਦਰ ਸੱਚੈ ਸੋਝੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜਾ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹਮੈ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹਮੈ ਮਾਰ ਮਨ ਵਸਾਇਆ ਗੁਰਚਰਣੀ ਸਦਾ ਚਿਤਲਾਇਆ ਗੁਰਕਿਰਪਾ ਤੇ ਮੰਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੁਧੈ ਤਾਈ ਜਿਸ ਬਖਸ਼ੇ ਤਿਸ ਦੀ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹਲਾ ਤੀਜਾ ਮੇਰਾ ਪਰਮ ਨਿਰਮਲ ਅਗੰਮ ਅਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੈ ਸ਼ੋਭਾ ਪਾਵਣਿਆ ਰਹਾਉ ਆਪ ਸੁਣਿਆ ਤੇ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੀ ਬੜਭਾਗੀ ਪੂਰੇ ਕਰਮ ਲਾਵਣਿਆ ਪੇਈ ਅੜੈ ਧਨ ਅਨੰਦਨ ਸੁੱਤੀ ਕੰਤ ਬਸਾਰੀ ਅਵਗੁਣ ਮੋਤੀ ਅਨੰਦਨ ਸਦਾ ਫਿਰੈ ਬਿਲ ਲਾਂਦੀ ਬਿਨ ਪਿਰ ਨੀਂਦ ਨਾ ਪਾਵਣਿਆ ਪੇਈ ਅੜੈ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੀ ਸੁਹਾਵੀ ਸਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾ ਬਣਿਆ ਲੱਖ 84 ਜੀ ਉਪਾਏ
1: ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਫੁਨ ਦੂਏ ਤੀਏ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੇ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਮਾਝ ਮਹਲਾ ਤੀਜਾ ਇੱਕੋ ਆਪ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤਾਂ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇੱਕੋ ਮਨ ਵਸਾਵਣਿਆ ਹਉ ਵਾਰੀ ਜਿਉਂ ਵਾਰੀ ਇੱਕ ਸਿਉਂ ਚਿਤ ਲਾਵਣਿਆ ਗੁਰਮਤੀ ਮਨ ਏਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹੋ ਜਗ ਭੁੱਲਾ ਤੈਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲਵਾਇਆ ਅੰਦਨ ਸਦਾ ਫਿਰੇ ਭ੍ਰਮ ਭੁੱਲਾ ਬਿਨ ਨਾਮੇ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਾਂ ਪੁਰਬਦਾ ਦੁੱਖ ਸਹਾਹੀ ਅੰਨਾ ਬੋਲਾ ਕਿਸ ਨਦਰ ਨਾ ਆਵੇ ਮਨਮੁਖ ਪਾਪ ਹੋ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਉਪਜਾਵਣਿਆ ਹਰ

मिलाए सदा सदा सच्चे तेरी सरनाई तू आपे सच बुझावणिया जिन सच जाता से सच समाने हर गुण गावे सच बिखाने नानक नाम रते बैरागी निज कर ताड़ी लावणिया माज महला तीजा शब्द मरे सो मुआ जापे काल न जापे दुख न संतापे ज्योति विच मिल जोत समाणी सुन मन सच समावणिया ਹਉ ਵਾਰੀ ਜਿਉ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅਨ ਦਿਨ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭੈ ਭਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਘਰ ਪਾਏ ਅਨ ਦਿਨ ਸਦਾ ਰਹੇ ਦਿਨ ਰਾਤੀ ਮੈਂ ਜੀਠੇ ਰੰਗ ਮਨਾਵਣਿਆ ਸਭਨਾ ਫਿਰ ਵਸੇ ਸਦਨ ਆਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭਿਆ ਤੂੰ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੂਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਝੀ ਪਾਵਣਿਆ ਅਪਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰੱਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ 84 ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਪਾਏ ਸੋ ਕਾਰ ਕਰਾਵਣਿਆ ਮਾਂਝ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਭੱਲੇ ਸੱਚ ਬਖਾਣ ਹੈ ਸੱਚ ਕਸਵੱਟੀ ਲਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਹਿ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ

ਬਣਿਆ ਹੋਂ ਵਾਰੀ ਜਿਉਂ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ ਤੁਧ ਸਲਾਹੀ ਨਾ ਰਾਜਾ ਕਬਹੂੰਗ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖੇ ਵਰਨ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਮੁਖ ਅੰਧਾ ਦੂਜੇ ਭਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅਨ ਦਿਨ ਸਦਾ ਰਹੇ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਸਿਮਰਤ ਸਾਸਤ ਵੇਦ ਵਿਖਾਣੇ ਭਰਮੇ ਪੂਲਾ ਤਤ ਨ ਜਾਣੇ ਬਿਨ ਸਤਿਗੁਰ ਸੇਵੇ

ਸਮਾਵਣ ਆ ਮਾਝ ਮਹੱਲਾ ਤੀਜਾ। ਆਪੇ ਰੰਗੇ ਸਹਿਜ ਸਵਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ, ਮਨ ਤਨ ਰਤਾ ਰਸਨਾ ਰੰਗ ਚਲੂਲੀ ਭੈ ਪਾਏ, ਰੰਗ ਚੜਾਵਣ ਆ ਹੋਂ ਵਾਰੀ ਜਿਉਂ ਵਾਰੀ, ਨਿਰਭਉ ਮਨ ਵਸਾਵਣ ਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਏ, ਬਿਖ ਬਿਖ ਜਲ ਸ਼ਬਦ ਤਰਾਵਣ ਆ ਰਹਾਉ, ਮਨ ਮੁਖ ਮੋਗਦ ਕਰੇ ਚਤਰਾਈ, ਨਾਤਾ ਧੋਤਾ ਥਾਏ ਨਾ ਪਾਈ, ਜਿਹਾ ਆਇਆ ਤਿਹਾ ਜਾਈ ਸੀ, ਕਰ ਅਵਗੁਣ ਪੁਛਤਾਵਣ ਆ ਮਨਮੁਖ ਅੰਧੇ ਕੁਛੂ ਨਾ ਸੂਝੇ, ਮਰਨ ਲਿਖਾਏ ਆਏ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਨਾ ਜਨਮ ਗਵਾਵਣਿਆ, ਸੱਚ ਕਰਨੀ ਸੱਚ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦਵਾਰ, ਅਨ ਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿਜ ਸਵਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜ ਸੁਖ ਸਮਾਵੇ, ਹਉ ਬਲਿਹਾਰੀ ਸਦਾ ਤਿਨ ਬਿਠੋ, ਗੁਰ ਸੇਵਾ ਚਿਤ ਲਾਵਣਿਆ, ਸਾਚਾ ਸੱਚੋ ਸੱਚ ਭਤੀਜੇ ਗੁਰ ਪ੍ਰਸਾਦੀ ਅੰਦਰ ਭੀਜੇ, ਵੈਸ ਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹੋਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋਭਾ ਪਾਵਣਿਆ। ਮਾਝ ਮਹੱਲਾ ਤੀਜਾ। ਸਤਿਗੁਰੂ ਸੇਵੀਏ ਵੱਡੀ ਵਡਿਆਈ, ਹਰ ਕੀ ਅਚਿਤ ਵਸੇ ਮਨ ਆਈ, ਹਰ ਜੀਉ ਸਫਲ ਬਿਰਖ ਹੈ, ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ, ਹਉ ਵਾਰੀ ਜਿਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ ਗੁਰੂ, ਸ਼ਬਦੀ ਹਰ ਗੁਣ ਗਾਵਣਿਆ ਰਾਓ। ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਿਸਾਇਆ, ਹਰ ਨਿਰਮਲ ਹੋਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਮਾਂ ਬਿਨ ਗੁਰੂ ਨਾਮ ਨਾ ਪਾਇਆ ਜਾਏ, ਸਿੱਧ ਸਾਧਿਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗ ਗੁਰ ਪਾਵਣਿਆ, ਇਹੋ ਮਨ ਆਰਸੀ ਕੋਈ ਗੁਰਮੁਖ ਵੇਖੇ, ਮੋਰਚਾ ਨਾ ਲਾਗੇ ਜਾਂ ਹੋਮੇ ਸੋਖੇ, ਅਨਹਤ ਬਾਣੀ ਨਿਰਮਲ ਸ਼ਬਦ ਬਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰੇ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾਵਣਿਆ, ਗੁਰਮੁਖ ਹੋਵੇ ਸੋ ਏਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਬਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦਵਾਰ, ਅਨੰਦਨ ਰੰਗ ਰਾਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਿਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਂਝ ਮਹੱਲਾ ਤੀਜਾ। ਆਪ ਬਣ ਜਾਏ ਤਾਂ ਸਭ ਕੁਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਬਣ ਜਹੇ ਸੱਚ ਸੰਘਾਰੇ, ਸੱਚ ਵਪਾਰ ਕਰਾਵਣਿਆ, ਹਉ ਵਾਰੀ ਜਿਉ ਵਾਰੀ ਹਰ ਗੁਣ ਅਨਦਿਨ ਗਾਵਣਿਆ, ਹਉ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ, ਸੱਚੇ ਸੇਵੀਏ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਉ ਭੋਜਨ ਸਤਿਗੁਰ ਤੁੱਠੇ ਪਾਏ, ਅਨਰਸ ਚੂਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖਮਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵ ਹੋ ਗੁਰਮ ਸਤਿਗੁਰ ਨਾ ਸੇਵ ਹੈ ਮੂਰਖ ਅੰਧ ਗਵਾਰਾ, ਫਿਰ ਓਏ ਕਥੂ ਪਾਇਆ ਮੋਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜਮ ਦਰ ਚੋਟਾ ਖਾਵਣਿਆ, ਸ਼ਬਦੇ ਸਾਧ ਜਾਣ ਹੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਵਣ, ਸੱਚੇ ਵੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅਨ ਦਿਨ ਹਰ ਸਹਿਲਾਹੇ ਸਾਚਾ, ਨਿਰਮਲ ਨਾਦ ਬਜਾਵਣਿਆ, ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਣ ਦੁਖ ਲਾਗੇ ਭਾਰਾ, ਭਰਮੇ ਪੂਲੇ ਫਿਰਨ ਦਿਨ ਰਾਤੀ, ਮਾਰ ਜਨਮ ਹੈ ਜਨਮ ਗਵਾਇਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਮਾਝ ਮਹੱਲਾ ਤੀਜਾ। ਤੇਰੀ ਖਾਣੀ ਤੇਰੀਆਂ ਬਾਣੀ, ਬਿਨ ਨਾਮੇ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿੱਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥਕਾ ਪੂਰੇ ਭਾਗ ਮਿਲਾਵਣਿਆ, ਇਹੋ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਪਾਏ, ਤਟ ਤੀਰਥ ਦਸੰਤਰ ਭਵੇ ਅਹੰਕਾਰੀ, ਹੋਰ ਵਧੇਰੇ ਹੋਮੇ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੇ, ਸੱਚ ਲਾਗੇ ਮੈਲ ਗਵਾਵਣਿਆ, ਵਾਜ ਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਫਿਰ ਬਿਸ਼ਟਾ ਮਹਿ ਪਚਾਵਣਿਆ,
ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ, ਅਨੁਦਿਨ ਹਰਿ ਜੀਉ ਸਾਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸਾਚਾ, ਸੱਚ ਸੇਵੇ ਦੁੱਖ ਗਵਾਵਣਿਆ, ਸਦਾ ਹਜ਼ੂਰ ਦੂਰ

ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ।

ਗੁਰ ਪੂਰਾ ਮਨ ਵਸਾ ਬਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ, ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬੈਸੰਤਰ ਖੇਲੇ ਵਿਡਾਣੀ, ਸੋ ਨੇ ਗੁਰਾ ਜੋ ਮਰ ਮਰ ਜੰਮੇ, ਨੇ ਗੁਰੇ ਆਵਣ ਜਾ ਬਣਿਆ। ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰ ਵਿੱਚ ਸਭ ਕੁਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾ ਬਣਿਆ। ਸੱਚਾ ਸਾਹੁ ਸੱਚੇ ਬਣਜਾਰਾ, ਸੱਚ ਬਣ ਜਹੇ ਗੁਰ ਹੇਤ ਅਪਾਰੇ, ਸੱਚ ਬਣ ਜਹੇ ਸੱਚ ਕਮਾਵੇ, ਸੱਚੋ ਸੱਚ ਕਮਾ ਬਣਿਆ, ਬਿਨ ਰਾਸੀ ਕੋ ਵਥ ਕਿਉਂ ਪਾਏ, ਮਨ ਮੁਖ ਭੂਲੇ ਲੋਕ ਸਭਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ, ਇੱਕ ਸੱਚ ਬਣ ਜਹੇ ਗੁਰ ਸ਼ਬਦ ਪਿਆਰੇ, ਆਪ ਤਰਹੇ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜ ਬਾਹਰ ਭਾਲੇ, ਮਨ ਮੁਖ ਅੰਧੇ ਫਿਰੇ ਬਿਤਾਲੇ, ਜਿੱਥੇ ਵਥ ਹੋਵੇ ਤਿੱਥੇ ਕੋਈ ਨਾ ਪਾਵੇ, ਮਨ ਮੁਖ ਭਰਮ ਭੁਲਾ ਬਣਿਆ, ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਮਾਂਜ ਮਹੱਲਾ ਤੀਜਾ। ਸਤਿਗੁਰੂ ਸਾਚੀ ਸਿੱਖ ਸੁਣਾਈ, ਹਰ ਚੇਤ ਹੋ ਅੰਤ ਹੋਏ ਸਿਖਾਈ, ਹਰ ਅਗਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕਹਿ ਪਾਏ ਪਾਵਣਿਆ, ਹੋ ਵਾਰੀ ਜਿਉ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ, ਰਹਾਉ ਪੂਰਵ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮੇਲ ਮਿਲਾਵਣਿਆ, ਗੁਰਮੁਖ ਅਲਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁੱਖ ਪਾਵਣਿਆ, ਮਨਮੁਖ ਅੰਧੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਏ, ਬਿਨ ਮਜੂਰੀ ਭਾਰ ਪਹੁੰਚਾਵਣਿਆ, ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ, ਸਦਾ

ਤੇ ਹਰ ਕੇਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧ ਆਪ ਉਦ ਪਾਏ ਖੋਟੇ ਖਰੇ ਤੁਧ ਆਪ ਉਪਾਏ ਤੁਧ ਆਪੇ ਪਰਖੇ ਲੋਕ ਸਵਾਏ ਖਰੇ ਪਰਖ ਖਜਾਨੇ ਪਾਹਿਆ ਖੋਟੇ ਭਰਮ ਭੁਲਾਵਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ

ਤੱਕ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ। ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਏਕ ਸਿਉ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ।

ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਝ ਤੇ ਬਾਹਰ ਕਿਸ ਨ ਹੋਵੇ ਗੁਰਮੁਖ ਸੋਝੀ ਪਾਵਣਿਆ, ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੇ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੇ। ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿਜ ਸੁਣਾ ਬਣਿਆ, ਮਨ ਮੁਖ ਭੂਲਾ ਦੂਜੇ ਭਾਏ ਖਵਾਏ, ਨਾਮ ਨ ਲੇਵੇ ਮਰੇ ਵਿਖ ਖਾਏ, ਅਨ ਦਿਨ ਸਦਾ ਬਿਸ਼ਟਾ ਮਹਿ ਵਾਸਾ, ਬਿਨ ਸੇਵਾ ਜਨਮ

ਨਿਰੰਜਣ ਸੋਈ ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜ ਸੱਚ ਸਮਾਵਣਿਆ। ਮਾਂਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ। ਸਦਾ ਸੱਚ ਸੇਵਹਿ ਸਹਿਜ ਸਵਾਏ ਸੱਚੇ ਸ਼ਬਦ ਸੱਚਾ ਸਲਾਹੀ। ਸੱਚੇ ਮੇਲ ਮਿਲਾਵਣਿਆ ਹੋਂ ਵਾਰੀ ਜਿਉਂ ਵਾਰੀ ਸੱਚ ਸਲਾਹਣਿਆ। ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ। ਰਹਾਓ ਜਹ ਦੇਖਾਂ ਸੱਚ ਸਭਨੀ ਥਾਏ। ਗੁਰ ਪ੍ਰਸਾਦੀ ਮਨ ਵਿਸਾਈ ਤਨ ਸੱਚਾ ਰਸਨਾ ਸੱਚ ਰਾਤੀ। ਸੱਚ ਸੁਣ ਆਖ ਵਿਖਾਵਣਿਆ ਮਨਸਾ ਮਾਰ ਸੱਚ ਮਨਸਾ ਮਾਰ ਸੱਚ ਸਮਾਣੀ। ਇਨ ਮਨ ਬਿਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਚਲ ਸੱਚ ਘਰ ਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ।

ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਵਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਨਾਨਕ ਨਾਮ ਵਸੇ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਂਝ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੋਹੇ ਅਤ ਊਜਲ ਨਾਮ ਧਿਆਵਣਿਆ ਹੋਂ ਵਾਰੀ ਜਿਉਂ ਵਾਰੀ ਗੋਵਿੰਦ ਗੁਣ ਗਾਵਣਿਆ ਗੋਵਿੰਦ ਗੋਵਿੰਦ ਕਹੇ ਦਿਨ ਰਾਤੀ ਗੋਵਿੰਦ ਗੋਵਿੰਦ ਕਹੇ ਦਿਨ ਰਾਤੀ ਗੋਵਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਵਿੰਦ ਗਾਵਹੇ ਸਹਿਜ ਸੁਭਾਏ ਗੁਰ ਕੈ ਭੈ ਊਜਲ ਹੋਮੇ ਮਲ ਜਾਏ ਸਦਾ ਆਨੰਦ ਰਹੇ ਭਗਤ ਕਰਹੇ ਦਿਨ ਰਾਤੀ ਸੁਣ ਗੋਵਿੰਦ ਗੁਣ ਗਾਵਣਿਆ ਮਨੁਆ ਨਾਚੇ ਭਗਤ ਦ੍ਰਿੜਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ

ਦੁੱਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ ਤਨ ਮਨ ਰਤਾ ਸਹਿਜ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਬਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਅੰਧ ਮਾਇਆ ਕਾਰਨ ਪਿੜ ਬੰਧ ਨਾਚੇ ਦੂਜੇ ਭਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰਤ ਭਗਤ ਨ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ ਮਾਝ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਵਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮੁਖ ਮਨ ਵਿਸਾਵਣਿਆ ਹੋ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਰ ਸੇਵ ਹੈ ਸੇ ਸਦਾ ਸੁਹੇ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਭਾਏ ਸੱਚ ਬਾਣੀ ਤੁਦੇ ਸਲਾਹਿਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੂਕੇ ਫੇਰਾ ਜਾ ਤੁਦ ਭਾਵੇ ਤਾਂ ਨਾਏ ਰਚਾ ਰਚਾ ਵਹੇ ਤੂੰ ਆਪੇ ਨੌ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਕ ਸੋਗ ਸਭ ਮੋਹ ਗਵਾਇਆ ਏਕਸ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਿਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਧ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ

ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਭ ਅੰਤਰ ਬੈਠਾ ਵੇਖੇ, ਗੁਰ ਪ੍ਰਸਾਦੀ ਮਿਲੇ ਸੋਈ ਜਨ ਲੇਖੇ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਂਜ ਮਹੱਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ, ਹੋਮੇ ਮੇਲ ਲਾਗੀ ਗੁਰ ਸ਼ਬਦੀ ਹੋਵੇ, ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ, ਹੋ ਵਾਰੀ ਜੋ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ, ਤਿੰਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੇ, ਜੋ ਅਨ ਦਿਨ ਹਰ ਗੁਣ ਗਾਵਣਿਆ।

ਮੁਕਤੀ ਹਰ ਮਨ ਵਿਸਾਏ। ਸਦਾ ਮੁਕਤ ਹਰ ਮਨ ਵਿਸਾਏ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਏ ਮੁਕਤ ਨਾ ਪਾਏ, ਦੇ ਸੰਤਰ ਭਵੇ ਦੂਜੇ ਭਾਏ ਖਵਾਏ। ਬਿਰਥਾ ਜਨਮ ਗਵਾਇਆ ਕਪਟੀ ਬਿਨ, ਸ਼ਬਦ ਦੁੱਖ ਪਾਵਣਿਆ, ਧਾਵਤ ਰਾਖੇ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ।

ਬਣਿਆ ਮਾਂਝ ਮਹੱਲਾ ਤੀਜਾ। ਇਸ ਗੁਫਾ ਮੈਂ ਅਖੱਟ ਭੰਡਾਰਾ, ਤਿਸ ਵਿੱਚ ਵਸੇ ਹਰ ਅਲਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਵੰਝਾਵਣਿਆ, ਹੋ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ, ਰਹਾਓ ਹੋਮੇ ਮਾਰ ਬੱਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ, ਬਿਨ ਸ਼ਬਦੇ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲ ਮਨ ਮੰਨਿਆ, ਹਰ ਦਰ ਸੋਭਾ ਪਾਵਣਿਆ, ਸਰੀਰ ਹੋ ਭਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁ ਬੇਗਾਰ ਦੁਖ ਪਾਏ, ਮਨ ਮੁਖ ਅੰਧੇ ਸੂਝੇ ਨਾਹੀ, ਫਿਰ ਘਰ ਆਏ ਗੁਰਮੁਖ ਬਤ ਪਾਵਣਿਆ, ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹੋਮੇ ਮੈਲ ਜਾਏ, ਵੇ ਐਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸਮਾਵਣਿਆ, ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜਹੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦ ਦੇ ਅੰਤਰ

ਤੀਜਾ ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ, ਹੋ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ, ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵਹਿ ਗੁਰਮੁਖ ਹਰਿ ਜਾਤਾ, ਅੰਮ੍ਰਿਤ ਨਾਮ ਸਦਾ ਜਨ ਜੋ ਸੋਹੇ, ਗੁਰਮਤ ਹਰ ਰਸ ਪਾਵਣਿਆ, ਇਸ ਗੁਫਾ ਹਮੇ ਹੈ ਇੱਕ ਥਾਨ ਸੁਹਾਇਆ, ਪੂਰੇ ਗੁਰ ਹੋਮੇ ਭਰਮ ਚੁਕਾਇਆ, ਅਨ ਦਿਨ ਨਾਮ ਸਲਾਹਿਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੇ ਸ਼ਬਦ ਇਹੋ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਗਾਤੀ ਦੂਜੇ ਭਾਏ ਕਰ ਲਾਏ, ਨਾਮ ਹੋ ਭੂਲੇ ਦੇਸ ਜਾਏ, ਘੜੀ ਮੋਹਤ ਕਾ ਲੇਖਾ ਲੇਵੇ, ਰਤੀ ਹੋ ਮਾਸਾ ਤੋਲ ਕਢਾਵਣਿਆ, ਪੇ ਅੜੇ ਪਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖਰੀ ਕੋਲਿਓ ਕਰੂਪ ਕਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ, ਪੇਅੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੇ ਸੇਜ ਸੁਹਾਵਣਿਆ, ਆਪੇ ਦੇਵੇ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅਣਦਿਨ ਸਦਾ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਉੱਤਮ ਜਨਮ ਸਥਾਨ ਹੈ ਬਾਸਾ, ਸਤਿਗੁਰ ਸੇਵ ਹੈ ਕਰਮ ਹੈ ਉਦਾਸਾ, ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਾਵਣਿਆ, ਹੋਂ ਵਾਰੀ ਜੋ ਵਾਰੀ ਪੜ ਮਨ ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੇ ਹੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾਵਣਿਆ, ਰਹਾਉ ਅਲਖ ਭਿਉ ਹਰ ਰਿਹਾ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਨਦਰੀ ਮੇਲ ਮਿਲਾਵਣਿਆ, ਦੂਜੇ ਭਾਏ ਪੜੇ ਨਹੀਂ ਬੂਝੇ, ਤ੍ਰੈ ਬੁੱਧ ਮਾਇਆ ਕਾਰਨ ਲੂਝੇ, ਤ੍ਰੈ ਬੁੱਧ ਬੰਧਨ ਤੂਟ ਹੈ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ, ਇਹੋ ਮਨ ਚੰਚਲ ਵਸ ਨਾ ਆਵੇ, ਦੁਬਧਾ ਲਾਗੇ ਦਹਿ ਦਿਸ ਧਾਵੇ, ਬਿਖ ਕਾ ਕੀੜਾ ਬਿਖ ਮਹਿ ਰਾਤਾ, ਬਿਖ ਹੀ ਮਹਿ ਪਚਾਵਣਿਆ, ਹੋਂ ਹੋਂ ਕਰੇ ਤੈ ਆਪ ਜਨਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਤੁਝ ਤੇ ਬਾਹਰ ਕਛੂ ਨਾ ਹੋਵੇ, ਬਖਸ਼ੇ ਸ਼ਬਦ ਸੁਹਾਵਣਿਆ, ਉਪਜੇ ਪਚੇ ਹਰ ਬੂਝੇ ਨਾਹੀ, ਅਨਦਿਨ ਦੂਜੇ ਭਾਏ ਫਿਰਾਹੀ, ਮਨ ਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਪਿਰ ਪਰਦੇਸ ਸਿੰਗਾਰ ਬਣਾਏ, ਮਨ ਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ, ਹਰ ਕਾ ਨਾਮ ਕਿਨੇ ਬਿਰਲੇ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਅਣ ਦਿਨ ਭਗਤ ਕਰੇ ਦਿਨ ਰਾਤੀ, ਸਹਿਜ ਹੀ ਸੁਖ ਪਾਵਣਿਆ, ਸਭ ਮਹਿ ਵਰਤੇ ਏਕੋ ਸੋਈ, ਗੁਰਮੁਖ ਬਿਰਲਾ ਬੂਝੇ ਕੋਈ, ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆਪ ਮਿਲਾਵਣਿਆ, ਮਾਝ ਮਹੱਲਾ ਤੀਜਾ, ਮਨ ਮੁਖ ਪੜੇ ਪੰਡਤ ਕਹਾ ਵਹਿ, ਦੂਜੇ ਭਾਏ ਮਹਾਂ ਦੁਖ ਪਾਵਹਿ, ਵਿਖਿਆ ਮਾਤੇ ਕਿਛ ਸੂਝੇ ਨਾਹੀਂ, ਫਿਰ ਜੋਨੀ ਆਵਣਿਆ, ਹੋਂ ਵਾਰੀ ਜੋ ਵਾਰੀ ਹੋਮੇ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ, ਨਰਹਾਓ ਵੇਦ ਪੜੇ ਹਰ ਰਸ ਨਹੀਂ ਆਇਆ, ਵਾਦ ਵਿਖਾਣ ਹੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ, ਅਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ, ਸੱਚੋ ਸੱਚ ਰਵੇ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ, ਸੱਚੋ ਸੱਚ ਰਤੇ ਦਿਨ ਸੱਚੋ ਭਾਵੇ, ਆਪੇ ਦੇ ਨਾ ਪਛਤਾਵੇ, ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸਤ ਤਿਨਾ ਮੈਲ ਨਾ ਲਾਗੇ, ਗੁਰ ਪ੍ਰਸਾਦੀ ਅਨਦਿਨ ਜਾਗੇ, ਨਿਰਮਲ ਨਾਮ ਵਸੇ।

ਪੇਕ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਬੁਧ ਮਾਇਆ ਮਨ ਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਾਤ ਇਸ ਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਂਝ ਮਹੱਲਾ ਤੀਜਾ ਨਿਰਗੁਣ ਸੁਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖ ਹੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾਮ ਪਦਾਰਥ ਨੌ ਨਿਤ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹੋਮੈ ਕਰੇ ਨਹਿ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰਨ ਸਾਗਰ ਨਿਰਮਲ ਸੋਈ ਸੰਤ ਚੁਗਹੇ ਨਿਤ ਗੁਰਮੁਖ ਹੋਈ ਇਸ਼ਨਾਨ ਕਰਹੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਰ ਅਹਿਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹੋਮੇ ਮਲ ਲਾਗੀ ਮਨ ਮੁਖ ਸਦਾ ਬਗ ਮੈਲਾ ਹੋਮੇ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਨਾਮ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਂਝ ਮਹੱਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦਿਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੂਝੇ ਚੌਥੇ ਪਦ ਲਿਵਲਾਵਣਿਆ ਹੋ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ੍ਰ ਜਿਨ ਅਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਿਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪੇਈੜੇ ਧਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪਛਤਾਣੀ ਹਲਤ ਪਲਤ ਦੋਵੇ ਗਵਾਏ ਸੁਪਨੇ ਸੁਖ ਪਾਵਣਿਆ ਪੇਈੜੇ ਧਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਿਨਾਵਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਿਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚਿਤ ਨਾ ਆਵੇ ਬਿਨ ਨਾਮੇ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮਿਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾ ਬਣਿਆ।

0: देवे नामे नाम समावणया।
1: तू आपे सच्चा सिरजनहारा, तू आपे सच्चा सिरजनहारा, भगती भरे तेरे भंडारा। गुरमुख नाम मिले मन भीजे, सहज समाध लगा बनया। अंतन गुण गावा प्रभ तेरे, तुद सलाही प्रीतम मेरे। तुद बिन अवर न कोई जाचा, गुर प्रसादी तू पावणिया। अगम अगोचर मित नहीं पाई, अपनी कृपा करे तू ले मिलाई। पूरे गुर के शब्द त्याईये, शब्द सेव सुख पावणिया। रसना गुण बंती गुण गावे, नाम सलाहे सच्चे पावे। गुरमुख सदा रहे रंग राती, मिल सच्चे शोभा पावणिया। मनमुख कर्म करे हंकारी, मनमुख कर्म करे हंकारी। जुए जन्म सब बाजी हारी, अंतर लोभ महागुवारा। फिर आवण जावणिया, आपे करता दे बड़ियाई। जिन को आपत लिखत तुर पाई, नानक नाम मिले पौ भंजन। गुर शब्दी सुख पावणिया। माझ महला पांचवा कर पहला। अंतर लख ना जाई लख्या, नाम रतन लै गुद्दा रख्या। अगम अगोचर सब ते ऊंचा, गुर के शब्द लिखावणिया। हुम बारी जियो बारी, कल में नाम सुहावणिया। संत प्यारे सच्चे तारे, बड़पागी दर्शन पावणिया। रहाओ साधक सिद्ध जिसे को फिरदे, ब्रह्मे इंद्र ध्यान हिरदे। कोट ततीसा खोजे तां को गुर मिल हिरदे गावणिया। आठ पहर तुद जापे पवना, धरती सेवक पायक चरना। खाणी बाणी सर्व निवासी, सबना कै मन भावणिया। साचा साफ गुरमुख जापे, पूरे गुर के शब्द संचापे। जिन पिया सही त्रिपतासे, सच्चे सच अकावणिया। तिस कर सहजा सोई सुहेला, अनद विनोद करे सदकेला। सो धन बंता सो बड़शाहा, जो गुरचरणी मन लावणिया। पहलों दे तैं रजक सवाहा, पिछों दे तैं जंत उपाहा। पहलों दे तैं रजक समाहा, पिछों दे तैं जंत उपाहा। तुद जेवड़ दाता अवर ना स्वामी, लवे ना कोई लावणिया। जिस तू बुठा सो तुद ते आए, साध जना का मंत्र कमाए। आप तरे सगले कुल तारे, तिस दरगे ठाक ना पावणिया। तू बड तू ऊचो ऊचा, तू बेअंत मूचो मूचा। होकर वाली तेरे मंजा, नानक दास दसावणिया। माझ महला पांचवा। कौन सो मुक्ता कौन सो जोगता, कौन सो ज्ञानी कौन सो बक्ता। कौन सो गिरही कौन उदासी, कौन सो कीमत पाए जियो। किन बिद बादा किन बिद छूटा, किन बिद आवन जावन टूटा। कौन कर्म कौन निकर्मा, कौन सो कहे कहाए जियो। कौन सो सुखिया कौन सो दुखिया, कौन सो सन्मुख कौन बेमुखिया। किन बिद मिलिए किन बिद बिछड़े, ए बिद कौन प्रगटाए जियो। कौन सो अखर जित धावत रहता, कौन उपदेश जित दुख सुख सम सहता। कौन सो चाल जित पार ब्रह्म त्याए, कित बिद कीर्तन गाए कित बिद धावत। कौन सो चाल जित पार ब्रह्म त्याए, किन बिद कीर्तन गाए जियो। गुरमुख मुक्ता गुरमुख जोगता, गुरमुख ज्ञानी गुरमुख बक्ता। तन गहरी उदासी गुरमुख, गुरमुख कीमत पाए जियो। होमे बाधा गुरमुख छूटा, गुरमुख आवण जावण टूटा। गुरमुख आवण जावण टूटा। गुरमुख कर्म गुरमुख नहकर्मा, गुरमुख करे सो सपाए जियो। गुरमुख सुखिया मनमुख दुखिया, गुरमुख सन्मुख मनमुख बेमुखिया। गुरमुख मिलिए ਮਨਮੁਖ ਵਿਛੜੇ ਗੁਰਮੁਖ ਬਿਦ ਪ੍ਰਗਟਾਏ ਜੀਓ। ਗੁਰਮੁਖ ਅੱਖਰ ਜੈ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਏਕ ਅਸਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਓ। ਮਾਝ ਮਹੱਲਾ ਪੰਜਵਾਂ। ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹਰ ਭਗਤਾਂ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹੋ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਣਿਆ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ ਰਹਾਉ, ਤੇਰਾ ਕੀਤਾ ਜੈਸ ਲਾਗੇ ਮੀਠਾ, ਘਟ ਘਟ ਬ੍ਰਹਮ ਤਿੰਨ ਜਨ ਡੀਠਾ, ਥਾਨ ਥਨਾਂਤਰ ਤੂੰ ਹੈ ਏਕੋ ਇੱਕ ਵਰਤਾਵਣਿਆ, ਸਗਲ ਮਰੋੜ ਤੂੰ ਦੇਵਨ ਹਾਰਾ, ਭਗਤੀ ਭਾਏ ਪਰੇ ਭੰਡਾਰਾ, ਦਇਆ ਧਾਰ ਰਾਖੇ ਤੁਧ ਸਹੀ, ਪੂਰੇ ਕਰਮ ਕਮਾਵਣਿਆ। ਅੰਧ ਕੂਪ ਤੇ ਕੱਢੇ ਚਾੜੇ, ਕਰ ਕਿਰਪਾ ਦਾਸ ਨਦ ਨਿਹਾਲੇ, ਗੁਣ ਗਾਵੇ ਪੂਰਨ ਅਵਨਾਸੀ, ਕਹਿ ਸੁਣ ਤੋਟ ਨਾ ਆਵਣਿਆ। ਐਥੇ ਓਥੇ ਤੂੰ ਹੈ ਰਖਵਾਲਾ, ਮਾਤ ਗਰਭ ਮੈਂ ਤੁਮ ਹੀ ਪਾਲਾ, ਮਾਇਆ ਅਗਨ ਨਾ ਪੋਹੇ ਤਿੰਨ ਕੋ ਰੰਗ ਰਤੇ, ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ, ਮਨ ਤਨ ਅੰਤਰ ਤੁਦ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਜ ਬਿਨ ਅਵਰ ਨਾ ਜਾਣਿਆ। ਜਿਸ ਕੋ ਤੂੰ ਪ੍ਰਭ ਭਇਆ ਸਹਾਈ, ਤਿਸ ਤੱਤੀ ਬਾਉ ਨਾ ਲਾਗੇ ਕਾਈ, ਤੂੰ ਸਾਹਿਬ ਸਭ ਸਰਣ ਸੁਖਦਾਤਾ, ਸਤਸੰਗਤ ਜਪ ਪ੍ਰਗਟਾਵਣਿਆ। ਤੂੰ ਊਚ ਅਥਾ ਅਪਾਰ ਅਮੋਲਾ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੇਰਾ ਸਾਚੀ ਠੁਕਰਾਈ, ਨਾਨਕ ਬਲ ਬਲ ਜਾਵਣਿਆ। ਮਾਝ ਮਹੱਲਾ ਪੰਜਵਾਂ। ਘਰ ਦੂਜਾ। ਨਿਤ ਨਿਤ ਦਇਆ ਸੰਭਾਲੀਏ, ਮੂਲ ਨਾ ਮਨੋ ਵਿਸਾਰੀਏ ਰਹਾਉ, ਸੰਤਾਂ ਸੰਗਤ ਪਾਈਏ, ਜਿਤ ਜੰਮ ਕੇ ਪੰਥ ਨਾ ਜਾਈਏ, ਤੋਸਾ ਹਰ ਕਾ ਨਾਮ ਲੈ ਤੇਰੇ ਕੁੱਲ ਹੈ ਨਾ ਲਾਗੇ ਗਾਲ ਜੀਓ, ਜੋ ਸਿਮਰਿੰਦੇ ਸਾਈਏ ਨਰਕ ਨਾ ਸਹੀ ਪਾਈਏ, ਤੱਤੀ ਬਾਉ ਨਾ ਲਾਗੇ ਜਿਸ ਮਨ ਬੁੱਠਾ ਆਏ ਜੀਓ, ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਹਰ ਧਨ ਜਿਨੀ ਸਾਂਚਿਆ ਸਹੀ ਗੰਭੀਰ ਉਪਾਰ ਜੀਓ, ਹਰ ਅਮਿਓ ਰਸਾਇਣ ਪੀਬੀਏ, ਮੂੰਹ ਡਿੱਠੇ ਜੰਮ ਕੇ ਜੀਵੀਏ, ਕਾਰਜ ਸਭ ਸਵਾਲ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਿਸ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਕੇ ਭਾਗ ਜੀਓ, ਮਨ ਮੰਦੇ ਪ੍ਰਭ ਅਵਗਾਹੀਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮਨ ਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੇ ਲਾਗ ਜੀਓ, ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ, ਮਨ ਭਵੰਦਾ ਕਤ ਕੰਤ ਹਰ ਤੇਰਾ ਥਿਰ ਹੋਆ ਸੋਹਾਗ ਜੀਓ, ਅਟਲ ਪਦਾਰਥ ਪਾਇਆ ਭੈ ਪੰਜਨ ਕੀ ਸ਼ਰਨ ਆਇਆ, ਲਾਏ ਅੰਚਲ ਨਾਨਕ ਤਾਰਿਆਂ ਜਿੱਤਾ ਜਨਮ ਅਪਾਰ ਜੀਓ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਮਾਝ ਮਹੱਲਾ ਪੰਜਵਾਂ। ਘਰ ਤੀਜਾ। ਹਰ ਜਪ ਜਪੇ ਮਨ ਧੀਰੇ ਰਹਾਉ, ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ, ਸਰਨਾਵੇ ਪਰਾਰ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ ਜਲ ਥਲ ਮਹਿਯਲ ਪੂਰੇ, ਬਿਨਾ ਸੰਸੇ ਪਵਿੱਤਰ ਸੰਤਨ ਕੀ ਧੂਰੇ, ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ, ਕਰਤੇ ਕੀ ਅਤ ਪਾਪ ਸੋ ਦੁਸ਼ਟ ਮੂਹੇ ਹੋਏ ਮੂਰੇ, ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜ਼ੂਰੇ। ਬਾਰੋਂ ਮਹਾਂ। ਮਾਝ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦਸ ਭਰ ਮੈਂ ਥਕਾਏ ਪ੍ਰਭ ਕੀ ਸ਼ਾਮ, ਤੇਹਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਲਾਬਤੀ ਉਪਜੇ ਨਾਹੀ ਦਾਮ, ਹਰ ਨਾ ਨਾ ਮਿਲੀਏ ਸਾਜਨੇ ਕਤ ਪਾਈਏ ਵਿਸ਼ਰਾਮ, ਜਿਤ ਕਰ ਹਰ ਕੰਤ ਨਾ ਪ੍ਰਗਟੇ ਪੱਠ ਨਗਰ ਸੇ ਗ੍ਰਾਮ, ਸਰਬ ਸ਼ਿੰਗਾਰ ਤੰਬੋਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਮਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਰ ਨਿਹਚਲ ਧਾਮ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਇਆ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਈਅਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲੱਗਾ ਬੇਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ ਪੁੱਤਰ ਕਲੱਤਰ ਨਾ ਸੰਗ ਧਨਾ ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਨਾਤੀ ਓ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਇੱਕ ਸਹਰ ਕੇ ਨਾਮ ਬਹਿਨ ਅੱਗੇ ਲਈਏ ਖੋਹੇ ਦਇਆ ਬਗਾਏ ਬਗੁੱਚਣਾ ਪ੍ਰਭਨ ਅਵਰ ਨਾ ਕੋਏ ਪ੍ਰੀਤਮ ਚਰਣੀ ਜੋਰ ਲੱਗੇ ਤਿੰਨ ਕੀ ਨਿਰਮਲ ਸੋਏ ਨਾਨਕ ਜੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਬੇਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੜੰਦਾ ਜੋ ਲੋੜੀਏ ਜਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਭਵਾਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਵਾਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ ਅਸਾੜ ਤਪੰਦਾ ਤਿਸ ਲੱਗੇ ਹਰ ਨਾਨਾ ਜਿਨ੍ਹਾਂ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਾਨ ਸੱਦੀ ਆਸ ਦੋਏ ਭਾਏ ਬਗੁਚੀਏ ਗੱਲ ਪਾਇਸ ਜਮ ਕੀ ਫਾਸ ਜਿਹਾ ਬੀਜੇ ਸੋਲਣੇ ਮੱਥੇ ਜੋ ਲਿਖਿਆਸ ਰਹਿਣ ਬਿਹਾਣੀ ਪਛਤਾਣੀ ਉੱਠ ਗਈ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ ਸਿਰ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ ਲਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਿਆਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਬਿਰ ਸਾਧੂ ਪੀਵਣ ਹਾਰ ਬਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭੂ ਧਿਆਇਆ ਹੋਂ ਤਨ ਕੇ ਸਦ ਬਲ ਹਾਰ ਜਿਨੀ ਸਖੀਏ ਪ੍ਰਭੂ ਪਾਇਆ ਹੋਂ ਤਿਨ ਕੇ ਸਦ ਬਲਹਾਰ ਨਾਨਕੀ ਹਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਔਰ ਹਾਰ ਭਾਦੋ ਭਰਮ ਭੁਲਾਣਿਆ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਥ ਦਿਨ ਦੇ ਬਿਨਸ ਸੀ ਤਿਤ ਵੇਲੇ ਕਰਸੇ ਪ੍ਰੇਤ ਪੱਕੜ ਚਲਾਏ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਨ ਕਿਉ ਲੱਗਾ ਹੇਤ ਹੱਥ ਮਰੋੜੇ ਤਨ ਕੱਪੇ ਸਿਆਹੋ ਹੋਆ ਸੇਤ ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਮਾਹੜਾ ਕਿਉ ਮਿਲੀਏ ਹਰ ਜਾਏ ਮਿਲ ਮਨ ਤਨ ਪਿਆਸ ਦਰਸ਼ਨ ਕਣੀ ਕੋਲ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੋ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਉਹ ਤ੍ਰਿਪਤ ਰਹੇ ਅਕਾਏ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਰਹੀ ਨਾਨਕ ਹਰ ਸਰਨ ਆਏ ਅਸੂ ਸੁਖੂ ਬਸੰਦੀਆਂ ਜਿਨ੍ਹਾਂ ਮਿਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਖਿਨਵੇਂ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕੈਸ ਥੈ ਰੋਵੇ ਰੋਜ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਯੋਗ ਬਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਓ ਨਾਨਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਾਹੇ ਸੁਹੰਦੀਆਂ ਹਰ ਪੈਰ ਲੱਗੇ ਬੈਠੜੀ ਆਹ ਤੈਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹਿ ਲੜਿਆ ਸਾਧ ਜਨਾ ਤੇ ਬਾਹਰੀ ਸੇ ਰਹਿਣਾ ਇੱਕ ਲੜਿਆ ਤੈਨ ਦੁੱਖ ਨਾ ਕਬੂ ਉਤਰੇ ਸੇ ਜੰਮ ਕੇ ਬਸ ਪੜੀ ਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਆਹ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬੂਜੇ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਭੂ ਰਾਵਣ ਬਹੁ ਨਾ ਜਨਮੜਿਆ ਪੋਗ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਏ ਲੀਨੀ ਪਾਰ ਬ੍ਰਹਮ ਬਹੁ ਨਾ ਵਿਛੜਿਆ ਹੋ ਬਾਹਰ ਜਾਓ ਲਖ ਵੇਰੀਆ ਹਰ ਸੱਜਣ ਅਗਮ ਅਗਾ ਸ਼ਰਨ ਪਈ ਨਾਰਾਇਣ ਨਾਨਕ ਦਰ ਪਹਿਆ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਘ ਸੱਜਣ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠ ਸਾ ਤੀਰ ਸਗਲ ਪੁੰਨ ਜੀ ਅਦਿਆ ਪ੍ਰਵਾਨ ਜਿਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਗ ਮਾਘ ਸੁੱਚੇ ਸੇ ਕਾਢੀਏ ਜਨ ਪੂਰਾ ਗੁਰ ਮਿਹਰਬਾਨ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀ ਜਾਏ ਅਸਮੁੰਨੀ ਬੜਭਾਗਣੀ ਬਰ ਪਾਇਆ ਹਰ ਰਾਏ ਮਿਲਿਆ ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜਿਹਾ ਅਵਰ ਨਾ ਦੱਸੇ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੀਆਂ ਨਹਿਚਲ ਦਿੱਤਿਆਂ ਜਾਏ ਸੰਸਾਰ ਸਾਗਰ ਤੇ ਰੱਖਿਆ ਬਹੁ ਨਾ ਜਨਮੇ ਤਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਸਰਣੀ ਪਾਏ ਫਲਗੁਣ ਨਿਤ ਸਲਾਹੀਏ ਜਿਸਨੋ ਤਿਲ ਨਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰ ਗਏ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗ ਤਿਨ ਪਾਇਆ ਬਿਖਮ ਨਾਹੀ ਜਰੇ ਕੂੜ ਗਏ ਦੁਵਿਧਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮੜੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁੱਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀਆ ਹਰ ਤੇ ਵਿਛੜੇ ਸੇ ਸੁੱਖ ਨਾ ਬਸਣ ਪੈਣ ਹਰ ਪੈਰ ਬਿਨ ਚੈਨ ਨਾ ਪਾਈਏ ਖੋਜ ਡਿੱਠੇ ਸਭ ਗੈਣ ਆਪ ਕੁਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾ ਹੀ ਕਰਨ ਕਰੇਣ ਹਰ ਤੁਦ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਬੈਣ ਨਾਨਕੀ ਬੇਨਾਤੀਆਂ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸਰੇ ਪਈਏ ਤਿਸਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਆਗਮਾ ਗਾਦ ਬੋਧ ਕੈ ਸ਼ੰਤ ਨਾ ਪਾਰਾ ਵਾਰ ਸੇਵਾ ਸਾਧ ਤਸ ਤਿਸ ਭਾਵ ਸੀ ਸੰਤਾਂ ਕੀ ਹੋਈ ਸ਼ਾਰ ਦੀਨਾ ਨਾਥ ਦਿਆਲ ਦੇ ਪਤ ਤੋਂ ਉਦਾਹਰਣ ਹਾਰ ਆ ਜੁਗਾਦੀ ਰੱਖਦਾ ਸਚਨਾਮ ਕਰਤਾਰ ਕੀਮਤ ਕੋਈ ਨਾ ਜਾਣਨੀ ਕੋਈ ਨਾਹੀ ਤੋਲਣ ਹਾਰ, ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ। ਬਿਨ ਰਹਿਣ ਜੇ ਪ੍ਰਭ ਕੋ ਸੇਵਦੇ ਤਿੰਨ ਕੇ ਸਦ ਬਲਹਾਰ। ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸੰਦ, ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਨ ਜਿੰਦ। ਗੁਰ ਸ਼ਬਦ ਦੀ ਅਰਾਧੀਏ ਜਪੀਏ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ। ਜਿਸ ਮਨ ਬਸੇ ਨਾਰਾਇਣੇ ਸੋ ਕਹੀਏ ਭਗਵੰਤ, ਜੀ ਕੀ ਲੋਚਾ ਪੂਰੀਏ ਮਿਲੇ ਸਵਾਮੀ ਕੰਤ। ਨਾਨਕ ਜੀਵੇ ਜਪ ਹਰੀ ਦੋਖ ਸਭੇ ਹੀ ਹੰਤ, ਦਿਨ ਰਹਿਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ। ਸਰਬ ਕਰਾ ਪ੍ਰਪੂਰਨ ਮੰਝ ਨਿਮਾਣੀ ਥਾਓ, ਹਰ ਉਠ ਗਈ ਮਨ ਅੰਦਰੇ ਜਪ ਜਪ ਜੀਵਾ ਨਾਉ। ਕਰ ਕਿਰਪਾ ਪ੍ਰਭੂ ਆਪਣਾ, ਜਨ ਤੂੜੀ ਸੰਗ ਸਮਾਓ, ਜਿਉਂ ਤੂੰ ਰੱਖੋ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਓ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ। ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਓ, ਅਗਿਆਨ ਬਿਨਾਸਨ ਤਮ ਹਰਾਣ ਉੱਚੇ ਅਗਮਾ ਮਾਓ, ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸੁਹਾਓ। ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ, ਬਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ, ਮਲਕ ਮਰੀ ਤਥਾ ਚੰਦਰ ਹੜਾ, ਸੋਹੀਆ ਕੀ ਤੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਗੁਰਦਾਤਾ ਗੁਰ ਹਿਵੇ ਘਰ, ਗੁਰ ਦੀਪਕ ਤੈ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁੱਖ ਹੋਏ। ਮਹੱਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਪਿਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ, ਦਸਵੇਂ ਦੱਦਾ ਦਸਵੇਂ ਦਧਾ ਹੋਆ ਸੁਆ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਅਬਰੀ ਨੂੰ ਸਮਝਾਵਣ ਜਾਏ ਮੁੱਠਾ ਆ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੇ। ਮਹੱਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ ਛੱਪੜ, ਨਾਤੇ ਸਗ ਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛੁਡਾਏ, ਜਨ ਨਾਨਕ ਤਿਸ ਬਹਾਣੇ ਜੋ ਆਪ ਜਪੇ ਅਵਰਾ ਨਾਮ ਜਪਾਏ। ਪੌੜੀ। ਇੱਕ ਕੰਧ ਮੂਲ ਚੁਣ ਖਾਹੇ ਬਣਖੰਡ ਬਾਸਾ, ਇੱਕ ਭਗਵਾਂ ਵੇਸ ਕਰੇ ਫਿਰੇ ਜੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗੁਆਏ ਨਾ ਗਿਰਹੀ ਨਾ ਉਦਾਸਾ, ਜਮ ਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ, ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸਨ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ ਜੇ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿੰਨ ਕੋ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੂ। ਮਹੱਲਾ ਪਹਿਲਾ। ਜਾਹੋ ਨਾ ਹੀ ਤਾਂ ਕਿਆ ਆਖਾ ਕਿਉ ਨਾ ਹੀ ਕਿਆ ਹੋਵਾ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾ, ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾ, ਨਾਨਕ ਅੰਧਾ ਹੋਏ ਕਹਿ ਦੱਸੇ ਰਾਹੇ, ਸਭਸ ਮੁਹਾਏ ਸਾਥੇ ਅੱਗੇ ਗਿਆ ਮੂਹੇ ਮੋਹ ਪਾਹੇ, ਸੋ ਐਸਾ ਆਗੂ ਜਾਪੇ। ਪੌੜੀ। ਮਹਾਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲਖ ਉਪਾਰਾ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ। ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ। ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਭੰਡਾਰਾ। ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ। ਜਿਸ ਦਾ ਜਿਉ ਪ੍ਰਾਣ ਹੈ ਅੰਤਰ ਜੋਤ ਅਪਾਰਾ। ਸੱਚਾ ਸਾ ਇੱਕ ਤੂੰ ਹੋਰ ਜਗਤ ਬਣਜਾਰਾ। ਸਲੋਕ ਮਹੱਲਾ ਪਹਿਲਾ। ਮੇਰ ਮਸੀਕ ਸਿੱਧਕ ਮੁਸਲਾ ਹੱਕ ਹਲਾਲ ਕੁਰਾਨ। ਸਰਮ ਸੁਨ ਤਸੀਰ ਰੋਜਾ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ। ਤਸਵੀ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਗੱਲੀ ਪਸਤ ਨਾ ਜਾਣੀਏ ਛੂਟੇ ਸੱਚ ਕਮਾਏ। ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ। ਮਹੱਲਾ ਪਹਿਲਾ। ਪੰਜ ਨਿਵਾਜਾ ਵਖਤ ਪੰਜ ਪੰਜੇ ਪੰਜੇ ਨਾਉ। ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜ ਆਰ ਕੂੜੇ ਕੂੜੀ ਪਾਏ ਪੌੜੀ। ਇੱਕ ਰਤਨ ਪਦਾਰਥ ਬਣਜਦੇ ਇੱਕ ਕੱਚੇ ਦੇ ਵਪਾਰਾ। ਸਤਿਗੁਰ ਤੁੱਠੇ ਪਾਏ ਨਾ ਅੰਤਰ ਰਤਨ ਭੰਡਾਰਾ। ਬਿਨ ਗੁਰ ਕਿਨੇ ਨਾ ਲੱਧਿਆ ਅੰਧੇ ਭੌਂਕੇ ਮੋਏ ਕੂੜ ਆਰਾ। ਮਨਮੁਖ ਦੂਜੇ ਪਚ ਮੋਏ ਨਾ ਬੂਜੇ ਵਿਚਾਰਾ। ਇੱਕ ਸਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ। ਇੱਕ ਨਿਰਧਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ। ਬਿਨ ਨਾਮੇ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ। ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਅਬੁਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮਸਾਵੇ। ਹੋਏ ਮੁਸਲਮ ਦੀਨ ਮੁਹਾਣੇ ਮਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ। ਤਜ ਕਾਮ ਕਾਮਨੀ ਮੋਹ ਜੇ ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ। ਨਾਨਕ ਸਾਚਾ ਮਨ ਵਸੇ ਸਾਜ ਸ਼ਬਦ ਹਰ ਨਾਮ ਸਮਾਵੇ ਪੌੜੀ। ਰਾਜੇ ਰਜਤ ਸਿਕਦਾਰ ਕੋਈ ਨਾ ਰਹਿ ਸਿਓ। ਹਟਪਟਣ ਬਾਜ਼ਾਰ ਹੁਕਮੀ ਢਹਿ ਸਿਓ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰ ਪਰੇ ਪੰਡਾਰ ਰੀਤੇ ਇੱਕ ਖਣੇ। ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ। ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧੇਣ ਬਾ ਸੁੰਨ ਹੋਵੇ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ। ਪੀਤੂ ਏ ਸਲਾਹਣਾ ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੋ ਆਓ। ਚੰਦ ਸੂਰਜ ਦੋਏ ਫਿਰਦੇ ਰੱਖੀਏ ਨਹਿਚਲ ਹੋਵੇ ਥਾਓ। ਪੀ ਤੂਹੇ ਸਾਲਾਲਣਾ ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਜੇ ਦੇਹ ਦੁੱਖ ਲਾਈਏ ਪਾਪ ਕਰੋ ਦੋਏ ਰਾਹ। ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਆਂ ਏਵੇ ਜਾਪੇ ਭਾਓ। ਪੀ ਤੂਹੇ ਸਾਲਾਲਣਾ ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਅੱਗੇ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਓ।

ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਿਆ ਜਾਏ, ਬੈਣਾਵੇਂ ਪਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਧਾ ਕਿਆ ਪਹਿਨਦੇ ਹੋਏ, ਜਾਮਾ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਰ ਸੁਖਾਲੀ ਕੀ ਜੇ ਭੋਗ ਬਿਲਾਸ, ਕਿਆ ਲਸਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਹਿਣ ਸਭੇ ਟੋਲ ਬਿਨਾਸ। ਪਵੜੀ ਜਾਤੀ ਦੇ ਕਿਆ ਹੱਥ, ਸੱਚ ਪਰਖੀਏ ਮੋਹਰਾ ਹੋਵੇ ਹੱਥ, ਮਰੀਏ ਚੱਖੀਏ ਸੱਚੇ ਕੀ ਸਰਕਾਰ, ਜੁਗ ਜੁਗ ਜਾਣੀਏ ਹੁਕਮ ਮੰਨੇ ਸਰਦਾਰ, ਦਰਦੀ ਬਾਣੀਏ ਫੁਰਮਾਨੀ ਹੈ ਕਾਰ, ਖਸਮ ਪਿਠਾਇਆ ਤਬਲਬਾਜ ਵਿਚਾਰ, ਸ਼ਬਦ ਸੁਣਾਇਆ ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ, ਇੱਕ ਨਾ ਬੱਧੇ ਭਾਰ, ਇੱਕ ਨਾ ਤਾਖਤੀ। ਸਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲੜ ਵਾੜ, ਸੁਣ ਕਿਸਾਰਾ ਚਿੱਥਿਆ, ਕੰਨ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ, ਪੀਸਣ ਆਏ ਬਿਹੁੱਠ, ਜੋਦਾ ਰਹੇ ਸੋਬਰੇ, ਨਾਨਕ ਅਜਬ ਡੈਠ। ਮਹੱਲਾ ਪਹਿਲਾ। ਵੇਖ ਸੇ ਮਿੱਠਾ ਕੱਟਿਆ, ਕੱਟ ਕੁੰਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮਨ ਸਜਾਏ, ਰਸ ਕਸ ਟੱਟਰ ਪਾਈਏ, ਤੱਪੇ ਤੈ ਬਲਾਏ, ਪੋ ਪੀ ਸੋ ਫੋਗ ਸੰਭਾਲੀਏ, ਦਿੱਚੇ ਅੱਗ ਜਲਾਏ, ਨਾਨਕ ਮਿੱਠੇ ਪੱਤਰੀਏ, ਵੇਖੋ ਲੋਕਾਂ ਆਏ। ਪਵੜੀ। ਇੱਕ ਨਾ ਮਾਲਣਾ ਚਿੱਤ, ਆਸ ਕਣੇਰੀਆ, ਮਰ ਮਰ ਜੰਮੇ ਨਿੱਤ, ਕਿਸੇ ਨਾ ਕੇਰਿਆ, ਆਪਣੜੇ ਮਨ ਚਿੱਤ, ਰਹਿਣ ਚੰਗੇਰੀਆ, ਜਮ ਰਾਜੇ ਨਿੱਤ ਨਿੱਤ, ਮਨਮੁਖ ਹੇਰਿਆ, ਮਨਮੁਖ ਲੂਣ ਹਰਾਮ, ਕਿਆ ਨਾ ਜਾਣਿਆ, ਬੱਧੇ ਕਰਮ ਸਲਾਮ, ਖਸਮ ਨਾ ਪਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬ ਪਾਵਸੀ, ਕਰਸਨ ਤਖ਼ਤ ਸਲਾਮ ਲਿਖਿਆ ਪਾਵਸੀ। ਮਹੱਲਾ ਪਹਿਲਾ। ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰ ਬਾਸ, ਕੁੱਤੇ ਚੰਦਨ ਲਾਈਏ, ਪੀ ਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ, ਦੀਵੇ ਬਲੇ ਪਚਾਸ, ਅੰਧਾ ਚਾਨਣ ਰੱਖੀਏ, ਦੀਵੇ ਬਲੇ ਪਚਾਸ, ਚੌਣੇ ਸੋਏ ਨਾ ਪਾਈਏ, ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਏ, ਚਾਹੇ ਟਹੇ ਨਾ ਹੋਏ ਕਪਾਸ, ਨਾਨਕ ਮੂਰਖ ਇਹ ਗੁਣ ਬੋਲੇ, ਸਦਾ ਬਿਨਾਸ। ਮਹੱਲਾ ਪਹਿਲਾ। ਕਹਾਂ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੇ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆ ਗੰਢ ਪਵੇ ਜਾਂ ਖਾਏ, ਕਾਲਾ ਗੰਢ ਨਦੀਆਂ ਮੇ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ, ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹੇ ਮਾਰ, ਨਾਨਕ ਆਖੇ ਹੋ ਵਿਚਾਰ, ਸੈਫਤੀ ਗੰਢ ਪਵੇ ਦਰਬਾਰ, ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਐ ਖੋਟੇ ਐ ਖਰੇ ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਏ ਖੋਟੇ, ਸੁੱਟਿਓ ਬਾਹਰ ਬਾਹਰ, ਖੋਟੇ ਸੱਚੀ ਦਰਗਹਿ ਸੁੱਟੀਏ, ਕੈਸਾ ਅੱਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਸੱਚੀ ਦਰਗਹਿ ਮੰਨੀਏ ਗੁਰ ਕੇ ਪ੍ਰੇਮ ਪਿਆਰ, ਗਣਤ ਤਿਨਾ ਦੀ ਕੀ ਗਣਤ ਤਿਨਾ ਕੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ, ਮੈਂ ਰੱਬ ਦ ਬਾਦਸ਼ਾਹ ਆਫਜੂ ਖੁਦਾਏ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧ ਕਾ ਤਰਾ, ਅਸਤ ਏਕ ਦਿੱਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿੱਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹੱਲਾ ਪਹਿਲਾ। ਨਾ ਰਜਕ ਦਸ ਆ ਕਸੇ, ਹਮਾਰਾ ਏਕ

ਆਸ ਬਸੇ ਆਸਤੇ ਇੱਕ ਦਿੱਗਰ ਕੋਈ ਇੱਕ ਤੁਈ ਇੱਕ ਤੁਈ ਮਹੱਲਾ ਪਹਿਲਾ ਪਰਾਂਦੇ ਨਾ ਗ੍ਰਾਹ ਜਰ ਦਰਖਤ ਆਵ ਆਸ ਕਰ ਦਹਿੰਦ ਸੂਈ ਇੱਕ ਤੁਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਕਲਾ ਧਰੇ ਹਿਰੇ ਸੂਈ ਇੱਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗੁਆਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਸੱਚਾ ਸ਼ਬਦ ਵਿਚਾਰ ਸਤ ਸਮਾਣਿਆ ਮਨਮੁਖ ਸਦਾ ਕੂੜ ਆਰ ਭਰਮ ਭੁਲਾਣਿਆ ਮਨਮੁਖ ਸਦਾ ਕੂੜ ਆਰ ਭਰਮ ਭੁਲਾਣਿਆ ਵੈਸ਼ਨਾ ਅੰਦਰ ਵਾਸ ਸਾਧ ਨਾ ਜਾਣਿਆ ਬਿਨ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹਲਾ ਪਹਿਲਾ ਸੀਹਾ ਬਾਜਾ ਚਰਗਾ ਕੂਹੀਆਂ ਇਹਨਾਂ ਖਵਾਲੇ ਘਾਹ ਕਾ ਖਾਨ ਤਿਨਾ ਮਾਸ ਖਵਾਲੇ ਇਹੋ ਚਲਾਹੇ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥੱਲੀ ਕਰੇ ਅਸਗਾਹ ਕੀੜਾ ਥਾਪ ਦੇਈ ਪਾਤਸ਼ਾਹੀ ਲਸਕਰ ਕਰੇ ਸੁਆਹ ਜੇਤੇ ਜੀ ਜੇ ਜੀਵ ਹੇ ਲੈ ਸਾਹਾ ਦਿਵਾਲੇ ਤਾਂ ਕਾ ਆਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਰਾ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰੈਹਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿਟਿਆ ਮੈਂ ਮਿਟਿਆ ਮਾਖਾ ਹੈ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਉਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਗਵਾਏ ਨਾਮ ਧਿਆਈਏ ਦੂਜੀ ਕਾਰ ਅਲੱਗ ਜਨਮ ਗਵਾਈਏ ਬਿਨ ਨਾਵੇਂ ਸਭ ਵਿਸ ਪਹਿਜੇ ਖਾਈਏ ਸੱਚਾ ਸ਼ਬਦ ਸਲਾਹ ਸਤ ਸਮਾਈਏ ਬਿਨ ਸਤਿਗੁਰ ਸੇਵੇ ਨਾ ਹੀ ਸੁੱਖ ਨਿਵਾਸ ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹ ਪਤ ਸਿਉਂ ਜਾਈਏ ਸਲੋਕ ਮਹੱਲਾ ਪਹਿਲਾ ਤੁਧ ਭਾਵੇ ਤਾਂ ਗਾਵਹੇ ਗਾਵੇ ਤੁਧ ਭਾਵੇ ਜਲ ਨਾਵੇ ਜਾਂ ਤੁਧ ਭਾਵੇ ਤਾਂ ਕਰੇ ਬਿਭੂਤਾ ਸਿੰਜੀ ਨਾਦ ਬਿਜਾਵੇ ਜਾਂ ਤੁਧ ਭਾਵੇ ਤਾਂ ਪੜ੍ਹੇ ਕਿਤੇਬਾਂ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਭਾਵੇ ਤਾਂ ਰੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਧ ਭਾਵੇ ਤੇਗ ਬਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਭਾਵੇ ਜਾਏ ਦਸਾਂਤਰ ਸੁਣ ਗੱਲਾਂ ਘਰ ਆਵੇ ਜਾਂ ਤੁਧ ਭਾਵੇ ਨਾਏ ਰਚਾਵ ਹੈ ਤੁਧ ਭਾਣੇ ਤੂੰ ਭਾਵ ਹੈ ਨਾਨਕੇ ਕਹੇ ਬੇਨਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ ਲਾਹਾ ਪਗ ਸੋ ਸਾਰ ਗੁਰਮੁਖ ਪਾਈਏ ਮਨਮੁਖ ਕੂੜ ਗਵਾਰ ਕੂੜ ਕਮਾਈਏ ਸੱਚੇ ਦੇ ਦਰ ਜਾਏ ਸੱਚ ਸੁਣਵਾਈ ਸੱਚ ਸੁਣਵਾਈਏ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸੱਚਿਆਰ ਸੱਚ ਸਮਾਈਏ ਸਲੋਕ ਮਹਲਾ ਪਹਿਲਾ ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਅਡ ਉਡਰਿਆ ਕੂੜ ਮਾਵ ਸੱਚ ਚੰਦਰਮਾ ਦੀਸੇ ਨਾ ਹੀ ਕਹਿ ਚੜਿਆ ਹੋਂ ਭਾਲ ਬਕੁੰਨੀ ਹੋਈ ਅਨੇਰੇ ਰਾਹ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕੋ ਨਾਨਕ ਕਿਨ ਬੈਦ ਗਤ ਹੋਈ ਮਹਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋ ਲੇਵੇ ਪੌੜੀ ਭਗਤਾਂ ਤੈ ਸੰਸਾਰਿਆ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੇ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਬਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਆਂਧਨ ਨਾਮ ਧਿਆਇਆ ਦਾਸਨ ਦਾਸ ਹੋਏ ਕੇ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਕੇ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਬਖਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਏ ਨਾਨਕ ਲਹਿ ਤੀਜੇ ਮੋਹੀ ਗਰਾਹ ਭੁੱਖ ਤਿਖਾ ਦੋਏ ਭੌਂਕਿਆ
ਖਾਦਾ ਹੋਏ ਸਵਾਹ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓਨ ਬਾਦਸ਼ਾਹ ਬਰਿਆ ਕੀ ਪੜ ਬੱਧੀ ਸਭੇ ਵੇਲਾ ਬਖਤ ਸਭ ਜੇ ਅੱਠੀ ਭੋ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਬੇਪਰਵਾਹ ਰਹਿਣਾ ਕੱਤੇ ਰੰਗ ਦਰਸ਼ਨ ਦਰਸ਼ਨ ਰੂਪ ਅਥਾ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ ਇੰਨੇ ਚਟ ਕਠੋਰ ਸੇਵ ਗਵਾਈਏ ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਏ ਕਿਉਂ ਕਰ ਪੂਰੇ ਬਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਆਂ ਖਰੇ ਪਰਖ ਦਰਬੇ ਨਾਈਏ ਸੌਦਾ ਇਕਤ ਹੱਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਇੱਕ ਭਾਲੇ ਗੁਣੀ ਗਹੀਰ ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰਪੀ ਚੌਥੇ ਪੈਰ ਸਵਾ ਕੇ ਸੁਰਤਿਆ ਉਪਜੇ ਚਾਓ ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ ਜੇ ਹੋਵੇ ਨਜ਼ਰ ਸਰਾਫ ਕੀ ਬੋੜ ਨਾ ਪਾਈ ਤਾਓ ਸਤੀ ਪੈਰੀ ਸਤ ਭਰਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਉੱਥੇ ਖਰੇ ਉੱਥੇ ਖੋਟੇ ਸਹੀਏ ਖਰੇ ਕੀਚੇ ਸਵਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਨ ਸਰਾਤ ਦੁਇ ਦਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬੱਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਬਿਕਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹਿਸਿਆ ਸੱਚੇ ਦੇ ਦੀ ਮਾਣ ਕੂੜ ਨਾ ਜਾਈਏ ਝੂਠੇ ਝੂਠ ਪਖਾਣ ਸੋ ਮਹਿਲ ਖੁਆਈਏ ਸੱਚੇ ਸ਼ਬਦ ਇਨਸਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਬਖਾਣ ਮਹਿਲ ਬੁਲਾਈਏ ਸਲੋਕ ਮਹਲਾ ਪਹਿਲਾ ਪਹਿਰਾ ਅਗਨ ਹੇਵੇ ਘਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਤਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵੱਧਾ ਮਾਵਾਂ ਨਾਹੀ ਸਭ ਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜ਼ਾਈ ਨਾਨਕ ਨਦਰ ਕਰੇ ਜਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜੀਆਂ ਸੁਣਨ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਬੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੂੜ ਆਰ ਬੰਨ ਚਲਾਈਏ ਬਿਨ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਬਿਨ ਸੱਚੇ ਸਭ ਭੁੱਖ ਜੇ ਪਹਿੰਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਦਾ ਖਾਦਾ ਲਹੇ ਦਾਨਾ ਕੇ ਸਰਦਾਨ ਮਹੱਲਾ ਪਹਿਲਾ ਸੋਏ ਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹ ਲਾਲ ਤਿਤ ਫਲ ਰਤਨ ਲੱਗੇ ਮੁੱਖ ਭਾਗਤ ਹਿਰਦੇ ਰਹਿੰਦੇ ਨਿਹਾਲ ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ ਅੱਠ ਸਰ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਿਸ਼ੇਖ ਹੰਸ ਹੇਤ ਲੋਭ ਕੋਪ ਚਾਰੇ ਰਦੀਆਂ ਅੱਗ ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਤ ਅਮਰ ਮਾਰ ਨਾ ਪੁੱਛੋ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ
ਝੂਠਾ ਇਹੋ ਸੰਸਾਰ ਕਿਨ ਸਮਝਾਈਏ, ਸੱਚ ਨਾ ਤਰੇ ਪਿਆਰ ਧੰਦੇ ਧਾਈਏ, ਕਾਲ ਬੁਰਾ ਕੇ ਖਾਲ ਸਿਰ ਦੁਨਿਆਈਏ, ਹੁਕਮੀ ਸਿਰ ਜੰਦਾਰ ਮਾਰੇ ਦਾਈਏ, ਆਪ ਦੇ ਪਿਆਰ ਮਨ ਵਸਾਈਏ, ਮੋਹਤ ਨਾ ਚਸਾ ਬਿਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੱਜ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਬਿਸ ਅੱਕ ਤਤੂਰਾ ਨਿੰਮ ਫਲ, ਮਨਮੁਖ ਬਸੇ ਤਿਸ ਜਿਸ ਤੂੰ ਚੇਤਨ ਆਵੇ, ਨਾਨਕੀਏ ਕਿਸ ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ। ਪੌੜੀ। ਕਿਤੇ ਕਹਿ ਬਿਖਾਣ ਕਹਿ ਕਹਿ ਜਾਵਣਾ, ਵੇਦ ਕਹਿਣ ਬਖਿਆਣ ਅੰਤ ਨਾ ਪਾਵਣਾ, ਪੜੀਏ ਨਾਹੀ ਭੇਦ ਬੁੱਝੀਏ ਪਾਵਣਾ, ਖਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲਖ ਸ਼ਬਦ ਸੁਹਾਵਣਾ, ਮੰਨੇ ਨਾਉ ਬਸੰਖ ਦਰਗਹਿ ਪਾਵਣਾ, ਖਾਲਕ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਪਹਿਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੇ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਅਤੀ ਹੋ ਧੱਕਾ ਖਾਏ, ਗੁਰਮੁਖ ਸਿਉ ਮਨ ਮੁਖੜੇ ਡੁੱਬੇ ਹੱਕ ਨਿਆਏ, ਦੋਹਾਂ ਸਿਰਿਆਂ ਆਪ ਖਸਮ ਵੇਖੇ ਕਰ ਬਪਾਏ, ਨਾਨਕ ਇਵੇ ਜਾਣੀਏ ਸਭ ਕੁਛ ਤਿਸੇ ਰਜ਼ਾਏ। ਮਹੱਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇ ਬੁੱਝੇ ਤਾਂ ਬੈਸ ਜਾਣ, ਬਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਮੂਲ ਜਾਣ ਗੱਲਾਂ ਕਰੇ ਹਾਣੇ ਲਾਏ ਹਾਣ, ਲੱਭ ਨਾ ਚੱਲੇ ਸੱਚ ਰਹਿ ਸੋ ਬਿਸ਼ਟ ਪ੍ਰਵਾਨ, ਸੱਚ ਸੰਦੇ ਅਗਾਸ ਕਿਉਂ ਕਿਉਂ ਪਹੁੰਚੇ ਮਾਣ, ਅੱਗੇ ਉਹ ਅਗੰਮ ਹੈ ਬਾਹੜੇ ਦਰ ਜਾਣ। ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕਰਨ ਭਗਤ ਦੇ ਰਾਤ ਨਾ ਰਹਿ ਨੀ ਵਾਰੀਆ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰਿਆ, ਸੱਚ ਕਹਿਣ ਅਰਦਾਸ ਸੇ ਬੇਚਾਰਿਆ, ਸੋਹਨ ਖਸਮੇ ਪਾਸ ਹੁਕਮ ਸਿਧਾਰਿਆ, ਸਖੀ ਕਹਿ ਨਰਦਾਸ ਮਨੋ ਪਿਆਰਿਆ, ਬਿਨ ਨਾਵੇ ਤ੍ਰਿਗਵਾਸ, ਬਿਨ ਨਾਵੇ ਤ੍ਰਿਗਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰਿਆਸ ਅੰਮ੍ਰਿਤ ਪੀਵਿਆ। ਸਲੋਕ ਮਹਲਾ ਪਹਿਲਾ। ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ, ਰਾਜਾ ਰਾਏ ਨਾ ਤ੍ਰਿਪਤਿਆ ਸ਼ਾਇਰ ਭਰੇ ਕਿਸਕ, ਨਾਨਕ ਸੱਚੇ ਨਾਮ ਕੀ ਕੇਤਾ ਪੁੱਛਾ ਪੁੱਛ। ਮਹੱਲਾ ਦੂਜਾ। ਨੈ ਫੁਲਨ ਤਸ ਜਨਮਸ ਜਬਤ ਬ੍ਰਹਮ ਨਾ ਬਿਦੰਤੇ, ਸਾਗਰਨ ਸੰਸਾਰ ਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ, ਕਾਰਨ ਕਰਤੇ ਬਸ ਹੈ ਜਿਨ ਕਲ ਰੱਖੀ ਧਾਰ। ਪੌੜੀ। ਖਸਮੇ ਕੇ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਬੈਗਸਿਆ, ਖਸਮ ਪੂਰਾ ਪਾਏ ਮਨੋ ਰਹਿਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਬੱਧ ਦੋਸਿਆ, ਢਾਡੀ ਕਰੇ ਅਕਥ ਸ਼ਬਦ ਸਵਾਰਿਆ, ਨਾਨ ਗੁਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ। ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲਾਂ ਉਤਰੇ ਜੇ ਸੋ ਧੋਵਣ ਜਾਏ, ਜੇ ਸੋ ਧੋਵਣ ਪਾਹੇ, ਨਾਨਕ ਬਖਸ਼ੇ ਬਖਸ਼ੇ ਨਾਹੇ ਤਾਂ ਪਾਹੀ ਪਾਹੇ। ਮਹੱਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੇ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਪੌੜੀ। ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਲਖ ਸਿਰਜ ਨਿਹਾਲਿਆ, ਉੱਜੜ ਭੁੱਲੇ ਰਾਹ ਗੁਰ ਬੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸਮਾਲਿਆ, ਪਾਇਆ ਰਤਨ ਘਰਾ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੇ ਸੱਚ ਬਾਲਿਆ, ਨਿਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾਵੋ ਭੁੱਲਾ ਜੱਗ ਫਿਰੇ ਬੇਤਾਲਿਆ। ਸਲੋਕ ਮਹੱਲਾ ਤੀਜਾ। ਪੈ ਵੈ ਜੰਮੇ ਪੈ ਮਰੇ ਪੀ ਪੋ ਮਨ ਮੇ ਹੋਏ, ਨਾਨਕ ਪੈ ਵੈ ਜੇ ਮਰੇ ਸਹਿਲਾ ਆਇਆ ਸੋਏ। ਮਹੱਲਾ ਤੀਜਾ।
ਭੈ ਬਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਬਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਛੱਡਦਾ ਪੂਰੀਏ ਸਤਿਗੁਰ ਹੋਏ ਦਿਆਲ ਨਾ ਕਬਹੂਨ ਝੂਰੀਏ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਲੋਕ ਮਹਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੁੱਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਬਾਗੀ ਸਿਰ ਖੁਆਏ ਨ ਭਰਿਅਨ ਹੱਥ ਸੁਆਹੀ ਮਾਓ ਪਿਓ ਕਿਰਤ ਕਮਾਵਨ ਟੱਬਰ ਰੋਵਨ ਧਾਹੀ ਉਹਨਾਂ ਪਿੰਡ ਨਾ ਪੁੱਤਲ ਕਿਰਿਆ ਨਾ ਦੀਵਾ ਮੋਹ ਖਥਾ ਹੋ ਪਾਹੀ ਅਠਸਰ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀ ਰਹੇ ਦਰ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣੇ ਦਰ ਦੀਵਾਨ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਈ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾਂ ਦਿਆ ਬਗੋਏ ਫਿਰੇ ਬਗੋਤੇ ਫਿੱਟਾ ਵੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖੇ ਦਾਨੋ ਤੇ ਅਸਨਾਨੇ ਬੰਝੇ ਭੱਸ ਪਈ ਸਿਰ ਖੁੱਥੇ ਪਾਣੀ ਵਿੱਚ ਰਤਨ ਪੁੰਨੇ ਮੇਰ ਕਿਆ ਮਦਾਣੀ ਅਰਸਾ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਤਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸਤਾਨੀ ਇਨਾ ਗੱਲ ਨਾ ਪਾਣੀ ਬੁੱਠੇ ਹੋਈਏ ਹੋਏ ਬਲਾਵਲ ਜੀ ਆ ਜੁਗਤ ਸਮਾਣੀ ਬੁੱਠੇ ਅੰਨ ਕਮਾਦ ਕਪਾਹਾ ਸਭਸੇ ਪੜਦਾ ਹੋਵੇ ਬੁੱਠੇ ਘਾ ਚਰੇ ਨਿਤ ਸੁਰਹੀ ਤਾਂ ਤਨ ਦਹੀਂ ਬਲੋਵੇ ਤਿਤ ਕੇ ਹੋਮ ਜਗ ਸਦ ਪੂਜਾ ਪਾਈਏ ਕਾਰਜ ਸੋਹੇ ਗੁਰੂ ਸਮੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਹਾਵਨ ਨਾਹੀਂ ਤਾਂ ਸਤ ਚੱਟੇ ਸਿਰ ਸ਼ਾਹੀ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕਿਆ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੀ ਕਰੇ ਜਿਸ ਵੇ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ ਤੁਧ ਸੱਚੇ ਸੁਹਵਾਨ ਸਦਾ ਕਲਿਆਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਧੇ ਜਿਹਾ ਸੱਚ ਤੇਰਾ ਬਰਮਾਨ ਸ਼ਬਦੇ ਸੋਹਿਆ ਮੰਗੇ ਗਿਆਨ ਮੰਨੀਏ ਗਿਆਨ ਧਿਆਨ ਤੁਧੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸਤ ਸਮੇਉ ਤਿੰਨ ਕੋ ਕਿਆ ਉਪਦੇਸ਼ਿਆ ਜਿਨ ਗੁਰ ਨਾਨਕ ਦੇਉ ਮਹਲਾ ਪਹਿਲਾ ਆਪ ਬੁਝਾਏ ਸੋਈ ਬੂਝੇ ਜਿਸ ਆਪ ਸੁਝਾਏ ਤਿਸ ਸਭ ਕੋ ਸੂਝੇ ਕਹਿ ਕਹਿ ਕਥਨਾ ਮਾਇਆ ਲੂਝੇ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲਹੇ ਭਰਾਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਬੇਕਾਰ ਕਾਰੇ ਲਾਇਆ ਰਾਤ ਦਹੇ ਕੇ ਬਾਹਰ ਧੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸ਼ਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿਨੀ ਸੁੱਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸਾਹ ਸਲਾਹ ਪੂਰਾ ਪਾਇਆ ਸੁੱਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿਭੰਗ ਗੁਰਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਨ ਕੋਈ ਨ ਲੰਘਸ ਪਾਰ ਪੈ ਪਉ ਰਾਖਿਆ ਭਾਏ ਸਵਾਰ ਰਹਾਉ ਪੈ ਤਾਂ ਨਗਨ ਪੱਖੇ ਪੈ ਨਾਲ ਪੈ ਪਉ ਘੜੀਏ ਸ਼ਬਦ ਸਵਾਰ ਪੈ ਬਨ ਕਾੜਤ ਕੱਚ ਨਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣਪ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਬਾਓ
ਅੰਧਾ ਅੱਖਰ ਬਾਉ ਦੁਆਓ। ਗੌੜੀ ਮਹੱਲਾ ਪਹਿਲਾ। ਡਰ ਘਰ ਕਰ ਡਰ, ਡਰ ਡਰ ਜਾਏ, ਸੋ ਡਰ ਕਿਹਾ ਜਿੱਤ ਡਰ ਡਰ ਪਾਏ। ਤੁਧ ਮੈਂ ਦੂਜੀ ਨਾ ਹੀ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜ਼ਾ ਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰ ਨਾ ਮਨ ਕਾ ਸੋਰ। ਰਹਾਓ ਨਾ ਜੀਓ ਮਰੇ, ਨਾ ਡੁੱਬੇ ਤਰੇ, ਜਿਨ ਕੁਛ ਕੀਆ ਸੋ ਕੁਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਅੱਗੇ ਪਾਛੇ ਹੁਕਮ ਸਮਾਏ। ਹੰਸ ਹੇ ਤਾਸਾ ਅਸਮਾਨ, ਤਸਵਤ ਭੂਖ ਬਹੁਤ ਨਹਿਸਾਨ। ਪੋ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸ਼ੇਖ। ਕਹਿਣਾ ਹੈ ਕੁਛ ਕਹਿ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਰਹਾਓ ਸ਼ਰਮ ਸੁਰਤ ਦੋਇ ਸੱਸਰ ਪਏ, ਕਰਨੀ ਕਾਮਣ ਕਰ ਮੰਨ ਲਏ। ਸਾਹਿਬ ਸੰਯੋਗ ਵਿਆਹ ਵਿਯੋਗ, ਸਾ ਸੰਤੇ ਕੋ ਨਾਨਕ ਯੋਗ। ਗੌੜੀ ਮਹੱਲਾ ਪਹਿਲਾ। ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਝਰੇ ਗਿਆਨੀ ਇਹੋ ਵਿਚਾਰ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਓ ਦੇਹੀ ਮਾਟੇ ਬੋਲੇ ਪੌਣ, ਬੁੱਝਰੇ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੜ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਈ। ਪੜ ਪੜ ਪੰਡਤ ਬਾਦ ਬਖਾਣੇ, ਪੀਤਰ ਹੋਣ ਦੀ ਵਸਤ ਨਾ ਜਾਣੇ। ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਹਿਆ ਸਮਾਏ। ਕੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੇ। ਸੁਣ ਸੁਣ ਬੂਝੇ ਮਾਨੇ ਨਾਉ, ਤਾਂ ਕਿ ਸਤ ਬਲਹਾਰੇ ਜਾਓ। ਆ ਭੁਲਾਏ ਠੌਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ। ਨਾਮ ਮਿਲੇ ਚੱਲੇ ਮੈਂ ਨਾਲ, ਬਿਨ ਨਾਮੇ ਬਾਧੀ ਸਭ ਕਾਲ। ਰਹਾਓ ਖੇਤੀ ਬਣਜ ਨਾਵੇਂ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਕਾਮ ਕ੍ਰੋਧ ਜੀਵੇ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪੁਰਾਇਨ ਰਸ ਕਮਲ ਪ੍ਰੀਖ, ਸ਼ਬਦ ਰਤੇ ਮੀਠੇ ਰਸੀ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਬਸੇ ਮਿਲ ਜੋਤ ਅਪਾਰ। ਆਪ ਤੁਰਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਏ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕਿਉਂ ਅਵਿਨਾਸੀ ਸਹਿ ਸਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ। ਰਹਾਓ ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ। ਗੁਰਮੁਖ ਮੁਖ ਤੋਂ ਬੰਦ ਨਾ ਪਾਏ, ਸ਼ਬਦ ਵਿਚਾਰ ਛੂਟੇ ਹਰ ਨਾਏ। ਤਰਬਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਬਿਨਾਸ। ਸਾਜ ਬਿਹਾਗ ਤੱਕੇ ਆਗਾਸ, ਦਸ ਦਸ ਤਾਬਹਿ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਬਿਖ ਮਾਟ। ਬਿਖ ਬਖਰ ਸੁਣੋ ਕਰ ਹਾਟ, ਗੁਰਮਿਲ ਗੁਰਮਿਲ ਖੋਲੇ ਬੱਜਰ ਕਪਾਟ। ਸਾਧੂ ਮਿਲੇ ਪੂਰਬ ਸੰਯੋਗ, ਸੱਚ ਰਹਿਸੇ ਪੂਰੇ ਹਰ ਲੋਕ। ਮਨ ਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਪੂੰਜੀ ਪਾਪ ਪੂੰਜੀ ਪਾਪ ਲੋਭ ਕੀ ਕੀਤ। ਤਰ ਤਾਰੀ ਮਨ ਨਾਮ ਸੁਚੀਤ, ਵਾਹ ਵਾਹ ਸਾਚੇ ਮੈਂ ਤੇਰੀ ਟੇਕ। ਹੋਂ ਪਾਪੀ ਤੂੰ ਨਿਰਮਲ ਏਕ। ਰਹਾਓ ਅਗਨ ਪਾਣੀ ਬੋਲੇ ਪੜਵਾਓ, ਜਿਹਵਾ ਇੰਦਰੀ ਏਕ ਸੁਆਓ। ਦਿਸ਼ਟ ਵਿਕਾਰੀ ਨਾਹੀ ਭਉ ਪਾਓ, ਆਪ ਮਾਰੇ ਤਾਂ ਪਾਏ ਨਾਉ। ਸ਼ਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ।
ਪਰ ਪੰਚ ਵਿਆਪ ਰਹਿਆ ਮਨ ਦੋਏ ਥਿਰ ਨਾ ਰਾਹਣ ਕਰੇ ਸੋਹੇ ਬੋਧ ਚੜੋ ਜਾਂ ਆਵੇ ਬਾਰ ਠਾਕੇ ਬਹੁਤ ਦਰ ਗਏ ਮਾਰ ਸੱਚ ਸਲਾਹੀ ਤਨ ਗੁਰਦੁਆਰ ਨਾਨਕ ਦਰ ਘਰ ਇਕ ਓਂਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤਾਰ ਗਗਨ ਦਸਨ ਦੁਆਰ ਤ੍ਰੈਭਣ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੇ ਮਨ ਮਾਨੀਏ ਅੰਮ੍ਰਿਤ ਰਸ ਪੀਜੇ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਨੇਕ ਆਪ ਅਦੇਕ ਬਿਥਾਰ ਕਰੋ ਕੈਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਕਰ ਜਾਓ ਕੈ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤਿ ਸਹਿ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰ ਗਗਨ ਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਿਗੁਰ ਮਿਲੇ ਤਾਂ ਦੁਵਿਧਾ ਭਾਗੇ ਕਮਲ ਵਿਗਾਸ ਮਨ ਹਰ ਪ੍ਰਭ ਜਲ ਲਾਗੇ ਜੀਵਤ ਮਰੇ ਮਹਾਰਸ ਆਗੇ ਸਤਿਗੁਰ ਮਿਲੀਏ ਸਤ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੇ ਜਮ ਕਾ ਭੋ ਮੂਚਾ ਗੁਰ ਮਿਲੀਏ ਮਹਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹੋਮੇ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਭਾਣਾ ਸੋਈ ਹੁਆ ਅਵਰ ਨ ਕਰਨੇ ਬਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵਟ ਦਾਤਾ ਦੇਵਣ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨ ਆਵੇ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੇ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਤ ਸ਼ਬਦ ਪਛਾਤਾ ਤੇਰਾ ਤਾਂ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸ਼ਰਨ ਆਈ ਗੌੜੀ ਮਹੱਲਾ ਪਹਿਲਾ ਜਿਨਾ ਅਖਥ ਕਹਾਇਆ ਪਿਓ ਪੀ ਆਇਆ ਅਨ ਪੈ ਬਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੇ ਹਰ ਰਾਸ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿ ਸੁਭਾਏ ਮਿਲੇ ਸਾਵਾਸ ਜਾ ਸਵਾਰੇ ਸਾਜ ਬਿਆਲ ਇਤ ਉਤ ਮਨਮੁਖ ਵਾਧੇ ਕਾਲ ਐਨਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਭਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਬਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁਤ ਜਨਮ ਨਾ ਹੋਏ ਹੈ ਮਰਣਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਅਮਰ ਸਾਧ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਿ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭੁਗਤ ਮੁਕਤਾ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ ਬੁਝਾਇਆ ਦੀਨਾ ਨਾ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੋਲਦੀ ਦੇਖੀ ਜਿਉਂ ਤਾਂ ਰੂਪ ਇਸ਼ਾਰੋ ਸੁਣ ਸੁਣ ਸਿੱਖ ਮਾਰੀ ਸਕੁਦਰਾ ਕੀਤੀ ਰਹਿਸੀ ਮੇਰੇ ਜੀੜੇ ਬੋਰ ਨਾ ਆਵੇ ਬਾਰੀ ਰਹਾਓ ਹੁਣ ਤੋਂ ਦਾਖਾਂ ਮੇਰੀ ਕਾਇਆ ਤੂੰ ਸਿੱਖ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਤਵਾਰੀ ਬੇਲ ਪਰਾਹੀ ਜੋਹੇ ਜੀੜੇ ਕਰੇ ਚੋਰੀ ਬਰਿਆਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨਾਂਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕੁਛ ਲੀਆ ਤਾਂ ਮਨ ਭੱਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ
ਹੁਣ ਖਰੀ ਦੁਹੇਲੀ ਹੋਈ ਬਾਬਾ, ਹੁਣ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ ਰਹਾਓ।